0: गवाए सेवा करे तकश पाए मां नानक जिसनो लगा तिस मिले लगा सो परवार महला दूजा
1: जो जी हो सुगवे मौका कया वाओ बीजे भिख मंगे अमृत रखो यो न्याय महला दूजा ਨਾਲੇ ਦੋਸਤੀ ਕਦੇ ਨਾ ਵਿਰਾਸ ਜੇ ਹਾ ਜਾਣ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲੇ ਦੋਸਤੀ ਵਾ ਦਾਰੂ ਸਿਉਨੇ ਹੋ ਪਾਣੀ ਅੰਦਰ ਲੀਕ ਜੋ ਤਿਸ ਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਨਾ ਸਕੇ ਰਾਸ ਜੇ ਕਦ ਚੰਗੀ ਕਰੇ।

0: ਚਾਕਰੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਗੁਰਮਤਿ ਤਿਸਨੋਂ ਅਗਲੀ ਉਹ ਵਜੋਂ ਫਿਰ ਤੂੰ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋਂ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਉਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ
1: ਜਿੰਨਾ

ਗੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਰਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆ ਇੱਕ ਤੁਰੀ ਚੜੇ ਬਸਿਆਰ ਆਪ ਕਰਾਏ ਕਰੇ ਆਪ ਹੋ ਕੈਸਿਓ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਫਿਰ ਤਿਸ ਹੀ ਕਰਨੀ ਸਾਰ।

ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 6 ਵੱਜ ਰਹੇ ਨੇ। ਆ ਹੁਣ ਸੁਣਦੇ ਹਾਂ ਹਿੰਦੀ 'ਚ ਸਮਾਚਾਰ। ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।

0: ਕਰਤਵ ਦਾ ਪਾਲਣ ਕਰਨ ਵਾਲਾ ਵਿਅਕਤੀ ਕਦੇ ਵੀ ਨਿਰਾਸ਼ ਨਹੀਂ ਹੁੰਦਾ।
1: ਏਸੀ ਗਿਆਨ ਅੰਮ੍ਰਿਤ, ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ। ਦੇਖੋ ਸੰਧੂ ਸਾਹਿਬ, ਜਿਹੜਾ ਜ਼ਿਮੀਂਦਾਰ ਦਾ ਅਸਲ 'ਚ ਹਾਲ ਚਾਲ ਹੈ ਨਾ, ਉਹ ਤਾਂ ਹੈ ਫਸਲ ਬਾੜੀ ਦੇ ਨਾਲ। ਜੇ ਫਸਲ ਬਾੜੀ ਠੀਕ ਹੈ ਤਾਂ ਹਾਲ ਚਾਲ ਠੀਕ ਹੈ, ਜੇ ਬੱਚਿਆਂ ਵਾਲੇ ਫਸਲ ਬਾੜੀ 'ਚ ਕਿਤੇ ਥੋੜ੍ਹੀ ਮੋਟੀ ਕਾਂ ਪਾ ਗਈ ਤਾਂ ਬੰਦੇ ਦਾ ਹਾਲ ਚਾਲ ਵੀ ਵਿਗੜ ਜਾਂਦਾ।
1: ਬਿਲਕੁਲ ਜੀ, ਦੇਖੋ ਆਪਾਂ ਲਗਾਅ ਹੁੰਦਾ ਹਰ ਚੀਜ਼ ਦੇ ਨਾਲ। ਜਿੱਦਾਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਆਪਣੇ ਗਾਂ ਅਤੇ ਮੱਝ ਹੈ, ਹੈ ਨਾ, ਸ਼ੁਰੂ ਤੋਂ ਕਿਹਾ ਗਿਆ ਗਊ ਭੈ ਸਲਵੇਰੀ, ਇੱਕ ਤਾਜਨ ਤੁਰੀ ਚੰਗੇਰੀ।
0: ਵਾਹ, ਸਹੀ
1: ਜੀ। ਸੋ ਕਿੰਨੀ ਮਹੱਤਤਾ ਹੁੰਦੀ ਸੀ ਕਿ ਆਪਾਂ ਘਰ ਦੇ ਵਿੱਚ ਕਹਿੰਦੇ ਸੀ ਵੀ ਗਾਂ ਮੱਝ ਲਵੇਰੀ ਹੋਵੇ, ਅਤੇ ਉਹ ਸਮੇਂ ਦੇ ਵਿੱਚ। ਅਤੇ ਹੁਣ ਜਿਹੜਾ ਹੈ ਕੁਛ ਹੋਰ ਮਾਇਨੇ ਬਦਲ ਗਏ ਹੈਗੇ ਆ, ਪਰ ਲਵੇਰਿਆਂ ਦੀ ਕਹਿ ਲਓ ਜਾਂ ਫਸਲ ਬਾੜੀ ਦੀ ਅਹਿਮੀਅਤ ਓਨੀ ਹੈਗੀ ਹੈ ਜੀ।
0: ਹੈਗੀ ਹੈ ਜੀ। ਸਮਾਂ ਜਿੰਨਾ ਮਰਜ਼ੀ ਬਦਲ ਜੇ, ਉਹ ਸਮੇਂ ਦਾ ਰੰਗ ਰੂਪ ਬਦਲ ਜਾਂਦਾ, ਪਰ ਲੋੜਾਂ ਦਾ ਜਿਹੜਾ ਆਧਾਰ ਹੈ ਉਹ ਸੰਧੂ ਸਾਹਿਬ ਉਹੀ ਰਹਿੰਦਾ ਹੈ ਕਿ ਜ਼ਿਮੀਂਦਾਰੀ ਦੀਆਂ ਜਿਹੜੀਆਂ ਲੋੜਾਂ ਹੈ ਬੁਨਿਆਦੀ, ਉਹ ਉਹੀ ਹੈ ਜੋ ਅੱਜ ਤੋਂ ਪਹਿਲੂ ਸੀ। ਪਰ ਇਹ ਵੀ ਅੱਜ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਜਿਹੜੇ ਕੰਮ ਕਰਨ ਦੇ ਤਰੀਕੇ, ਹੈ ਨਾ, ਅਤੇ ਜਿੱਦਾਂ ਆਪਾਂ ਕਹਿੰਦੇ ਹਰ ਚੀਜ਼ ਦੇ ਵਿੱਚ, ਹੁਣ ਤਾਂ ਦੇਖੋ ਤੁਸੀਂ, ਅੱਗੇ ਰਵਾਇਤੀ ਤੌਰ 'ਤੇ ਜਿਹੜਾ ਸਾਡੇ ਕੋਲ ਬੀਜ ਪਿਆ ਹੁੰਦਾ ਸੀ, ਅਸੀਂ ਬੀਜ ਦਿੰਦੇ ਸੀ। ਹੁਣ ਤਾਂ ਦੇਖੋ ਫਸਲ ਬਾੜੀ ਦੇ ਵਿੱਚ ਬੀਜ ਦੀ ਮਹੱਤਤਾ ਹੈ,
1: ਬਹੁਤ ਹੋ ਗਈ ਹੈ।
0: ਮਾਲ ਡੰਗਰ ਦੇ ਵਿੱਚ ਨਸਲ ਦੀ ਮਹੱਤਤਾ ਹੈ, ਕਿਉਂਕਿ ਕੰਮ ਤਕਨੀਕ ਦਾ ਆਧਾਰ ਬਣ ਗਿਆ, ਅਤੇ ਤਕਨੀਕ ਦੇ ਆਧਾਰ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਉਹਦੀ ਸਾਨੂੰ ਪੈਦਾਵਾਰ ਵੀ ਉਸ ਲਿਹਾਜ਼ ਨਾਲ ਮਿਲਦੀ।
1: ਨਾਲੇ ਗੱਲ ਹੋਰ ਦੇਖੋ ਰੁੜੀਆ ਰਾਮ ਜੀ, ਕਿ ਜਿਹੜੀ ਆਪਣਾ ਮਿਹਨਤ ਦੇ ਇਲਾਵਾ ਜਿਹੜਾ ਉਹਦੇ ਵਿੱਚ ਜਿੱਦਾਂ ਦਿਮਾਗ ਇਸਤੇਮਾਲ ਕਰਨਾ, ਤਕਨੀਕ ਇਸਤੇਮਾਲ ਕਰਨੀ, ਬੜੀ ਮਹੱਤਵਪੂਰਨ ਗੱਲ ਹੋ ਗਈ ਹੈ ਕਿ ਅਸੀਂ ਇਸ ਤਰੀਕੇ ਨਾਲ ਕੰਮ ਨੂੰ ਕਰੀਏ ਕਿ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਆ ਆਮਦਨ ਮਿਲੇ, ਪੈਦਾਵਾਰ ਮਿਲੇ
0: ਮਿਲੇ ਮਿਲੇ ਨਾਲੇ ਦੇਖੋ ਵੇਲੇ ਦਾ ਕੰਮ ਕਬੇਲੇ ਦੀਆਂ ਟੱਕਰਾਂ ਹੋ ਜਾਂਦੀਆਂ ਸੰਧੂ ਸਾਹਿਬ। ਜਿਹੜਾ ਕੰਮ ਆਪਾਂ ਅੱਜ ਕਰਨਾ ਉਹ ਕੱਲ੍ਹ ਕਰ ਨਹੀਂ ਸਕਦੇ। ਇਹ ਖੇਤੀਬਾੜੀ ਦਾ ਅੱਜ ਜਿਹੜਾ ਰੁਝਾਨ ਹੈ ਇੱਦਾਂ ਦਾ ਹੋ ਗਿਆ, ਹਰ ਦਿਨ ਸਾਡੇ ਕੰਮ ਦੇ ਜਿਹੜੇ ਹੈ ਤਰੀਕੇ ਢੰਗ ਉਹ ਬਦਲ ਜਾਂਦੇ ਹੈ। ਅੱਜ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ, ਕੱਲ੍ਹ ਨੂੰ ਫਸਲ ਨੂੰ ਕਿਸੇ ਚੀਜ਼ ਦੀ ਲੋੜ ਹੈ। ਸੋ ਜੇ ਵਕਤ ਦੇ ਲਿਹਾਜ਼ ਨਾਲ ਆਪਾਂ ਉਸ ਚੀਜ਼ ਨੂੰ ਪੂਰਿਆਂ ਕਰਦੇ ਹਾਂ ਤਾਂ ਫਸਲਬਾੜੀ ਦਾ ਰੰਗ ਰੂਪ ਰਹਿੰਦਾ ਠੀਕ, ਅਤੇ ਵਕਤ ਦੇ ਲਿਹਾਜ਼ ਨਾਲ ਜਦੋਂ ਆਪਾਂ ਬਾਅਦ ਦੇ ਵਿੱਚ ਕਹਿੰਦੇ, ਫਿਰ ਬਾਅਦ ਦੇ ਵਿੱਚ ਤਾਂ ਕਈ ਵਾਰੀ ਬੰਦਾ ਵੇਲੇ ਕਵੇਲੇ ਰੋਟੀ ਵੀ ਖਾ ਲੈਣਾ, ਉਹ ਵੀ ਪਚਦੀ ਨਹੀਂ।
1: ਹਾਂ, ਇਹ ਤਾਂ ਹੈ ਜੀ, ਆ ਪਛਤਾਏ ਕਿਆ ਹੋ।
0: ਹਾਂ, ਅਤੇ ਹੁਣ ਨਾ ਜਿਹਦੇ ਨਾਲ ਵੀ ਦੇਖੋ, ਹਰ ਜ਼ਿਮੀਂਦਾਰ ਦੀ ਨਾ ਆਪਣੀ ਆਪਣੀ ਰਾਏ ਹੈ। ਹੁਣ ਕੋਈ ਫਸਲ ਜੇ ਕਿਤੇ ਹਲਕੀ ਜਿਹੀ ਪੀਲੀ ਪੈ ਜਾਂਦੀ ਹੈ ਨਾ ਝੋਨੇ ਦੀ, ਕੋਈ ਕਹਿੰਦਾ ਜੀ ਇਹਦੇ 'ਚ ਜ਼ਿੰਕ ਦੀ ਘਾਟ ਆ ਗਈ, ਕੋਈ ਕਹਿੰਦਾ ਜੀ ਇਹਨੂੰ ਬਿਮਾਰੀ ਪੈ ਗਈ, ਕਿਸੇ ਨੇ ਕਹਿੰਦਾ ਪਾਣੀ ਬੱਤ ਤਾਂ ਨਹੀਂ ਦਿੱਤਾ, ਪਾਣੀ ਜ਼ਿਆਦਾ ਲਾਤਾ, ਕੋਈ ਕਹਿੰਦਾ ਘੱਟ ਲਾਤਾ। ਹਰ ਇੱਕ ਬੰਦੇ ਦਾ ਆਪਣੀ ਆਪਣੀ ਸੋਚ ਹੈ, ਪਰ ਜੇ ਤਕਨੀਕ ਦੇ ਲਿਹਾਜ਼ ਨਾਲ ਆਪਾਂ ਦੇਖਭਾਲ ਕਰੀਏ, ਗੱਲ ਕਰੀਏ, ਤਾਂ ਜੋ ਮਾਹਰ ਸਾਨੂੰ ਕਹਿੰਦੇ ਆ ਨਾ ਸੰਧੂ ਸਾਹਿਬ, ਉਸ ਲਿਹਾਜ਼ ਨਾਲ
1: ਪੂਰਨ ਸਮਾਂ ਆ ਅੜੀਆ ਰਾਮ ਜੀ। ਹੁਣ ਜਿਹੜਾ ਸਮਾਂ ਆ ਨਾ ਕਿ ਆਪਾਂ ਜਿੰਨੀ ਮਿਹਨਤ ਕੀਤੀ ਆ ਉਹਨੂੰ ਆਪਣੇ ਘਰ ਲਿਆਉਣ ਦਾ। ਕਈ ਵਾਰ ਦੇਖੋ ਨਾ ਕਿ ਆਪਾਂ ਖੇਤ ਵਿੱਚ ਦੇਖਦੇ ਹਾਂ ਰੁੜੀਆ ਰਾਮ ਜੀ, ਕਿ ਝੋਨੇ ਦੀ ਫਸਲ ਖੜੀ ਆ, ਕਿ ਉਹਦੇ ਵਿੱਚੋਂ ਨਦੀਨ ਕਈ ਵਾਰ ਆਪਾਂ ਨੂੰ ਸਿਰ ਚੁੱਕ ਲੈਂਦੇ ਹੈਗੇ ਆ, ਜਾਂ ਜਿਹੜੀ ਕਿਸਮ ਆਪਾਂ ਬੀਜੀ ਸੀ ਉਸ ਤੋਂ ਇਲਾਵਾ ਕੋਈ ਹੋਰ ਕਿਸਮ ਆ,
0: ਬਦਰੰਗੀ ਹੋ ਜਾਂਦੀ ਆ।
1: ਹਾਂ, ਉੱਦਾਂ ਦੇ ਬੂਟੇ ਸਾਨੂੰ ਕੱਢ ਦੇਣੇ ਚਾਹੀਦੇ ਵਿੱਚੋਂ, ਤਾਂ ਕਿ ਆਪਣੀ ਫਸਲ ਆ ਨਾ ਉਹ ਵਧੀਆ ਹੋਵੇ। ਅਤੇ ਘੱਟੋ ਘੱਟ ਜਦੋਂ ਆਪਾਂ ਫਸਲ ਦੀ ਵਾਢੀ ਕਰਨੀ ਹੋਵੇ, ਅੰਦਾਜ਼ਾ ਲਾ ਲਓ ਕਿ 2 ਹਫ਼ਤੇ ਪਹਿਲਾਂ ਨਾ ਪਾਣੀ ਦੇਣਾ ਬੰਦ ਕਰ ਦਈਏ।
0: ਠੀਕ
1: ਠੀਕ ਹੈ ਜੀ, ਕਿਉਂਕਿ ਅਸੀਂ ਦੇਖੋ ਕੰਬਾਈਨ ਦੇ ਨਾਲ ਫਸਲ ਨੂੰ ਕੱਟਣਾ ਹੁੰਦਾ, ਖੇਤ ਜਿਹੜਾ ਥੋੜ੍ਹਾ ਜਿਹਾ ਹੋਣਾ ਚਾਹੀਦਾ ਹੈਗਾ ਆਪਣਾ, ਸਖ਼ਤ ਹੋਣਾ ਚਾਹੀਦਾ ਤਾਂ ਕਿ ਸਮੱਸਿਆ ਨਾ ਆਵੇ।
0: ਬਿਲਕੁਲ ਜੀ, ਜਿਹੜੀ ਸਮੱਸਿਆ ਆਪਾਂ ਨੂੰ ਸਾਹਮਣੇ ਆਉਣ ਵਾਲੀ ਆ, ਉਸੇ ਕਰਕੇ ਤਾਂ ਆਪਾਂ ਕਹਿੰਦੇ ਵੀ ਭਾਈ ਜਿਹੜੀ ਸਮੱਸਿਆ ਤੁਹਾਨੂੰ ਕੱਲ੍ਹ ਆਉਣੀ ਹੈ ਉਹਦਾ ਸਮਾਧਾਨ ਜਿਹੜਾ ਅੱਜ ਤੁਹਾਡੇ ਕੋਲ ਹੈ। ਇਸ ਕਰਕੇ ਜਦੋਂ ਫਿਰ ਸਮੱਸਿਆ ਸਿਰ ਤੇ ਆ ਗਈ, ਫਿਰ ਆਪਾਂ ਸਮਾਧਾਨ ਲੱਭੀਏ ਤੇ ਹੋਰ ਸਮਾਧਾਨ ਹੁੰਦਾ ਨਹੀਂ।
1: ਬਾਕੀ ਦੇਖੋ ਆਪਣੇ ਵੱਖ ਵੱਖ ਜਦੋਂ ਗੱਲ ਕਰ ਰਹੇ ਸੀ ਕਿ ਕੀੜੇ ਮਕੌੜੇ ਵੀ ਬੜੇ ਤੇ ਨੁਕਸਾਨ ਕਰਦੇ ਹੈਗੇ ਰੁੜੀਆ ਰਾਮ
0: ਜੀ, ਜੀ
1: ਜਿਸ ਤਰ੍ਹਾਂ ਹੁਣ ਪੱਤਾ

0: ਕਲਪੇੜ ਸੁੰਡੀ ਲੈ ਲਓ, ਇਹ ਬੜਾ ਨੁਕਸਾਨ ਕਰਦੀ ਹੈਗੀ। ਅਤੇ ਇਹਦੀ ਰੋਕਥਾਮ ਵਾਸਤੇ ਨਾ ਆਪਾਂ ਰਲੀ ਰਲ ਕੇ ਕੀ ਕਰ ਸਕਦੇ ਹਾਂ, 20 ml ਫੇਮ 480 ਤਾਕਤ ਦੀ ਹੁੰਦੀ ਹੈ, ਜਾਂ ਫਿਰ 170 ਗ੍ਰਾਮ ਮੋਰਟਰ ਹੈਗੀ ਆ 75 ਤਾਕਤ ਦੀ, ਜਾਂ ਫਿਰ 1 ਲੀਟਰ ਲੈ ਲਓ ਜੀ ਕੋਰੋਬਾਨ ਡਰਮਟ 20 ਤਾਕਤ ਨੂੰ 100 ਲੀਟਰ ਪਾਣੀ 'ਚ ਘੋਲ ਲਓ ਜੀ, 20 ਏਕੜ ਦੇ ਹਿਸਾਬ ਨਾਲ ਛਿੜਕਾਅ ਕਰਦੀ ਹੈ ਇਹ
1: ਜੀ।
0: ਅਤੇ ਜੇ ਦੇਖੋ ਜੀ ਚਿੱਟੀ ਪਿੱਠ ਵਾਲਾ ਟਿੱਡਾ
1: ਆਓ,
0: ਇਹ ਨਾ ਤੋੜੀਆਂ ਦੇ ਵਿੱਚ ਸੁੱਕ ਜਾਂਦੇ, ਨਿਸ਼ਾਨੀ ਇਹਦੀ ਹੁੰਦੀ ਹੈ। ਸੋ ਉਹਦੀ ਰੋਕਥਾਮ ਵਾਸਤੇ ਕੀ ਕਰਨਾ ਆਪਾਂ ਕਿ 120 ਗ੍ਰਾਮ ਚੈਸ 50 WG ਦੀ ਹੁੰਦੀ ਹੈ, ਜਾਂ 40 ml ਲੈ ਲਓ ਜੀ ਕੌਨਫੀਡੋਰ
1: ਜੀ,
0: ਜਾਂ 800 ml ਲੈ ਲਓ ਜੀ ਆਪਣੇ ਕੋਲ ਐਕਾਲੈਕਸ 5 ਤੱਕ ਦੀ, ਪਾਣੀ ਉਨਾ ਜੀ 100 ਲੀਟਰ
1: ਠੀਕ।
0: ਅਤੇ ਛਿੜਕਾਅ ਕਰਦੀ ਹੈ 20 ਏਕੜ ਦੇ ਹਿਸਾਬ ਨਾਲ, ਅਤੇ ਜਿਹੜਾ ਇਹ ਚਿੱਟੀ ਪਿੱਠ ਵਾਲਾ ਟਿੱਡਾ ਹੈ ਨਾ ਇਹਦੀ ਫਿਰ ਕਾਬੂ ਕਰ ਲੈਂਦੇ ਆਪਾਂ।
1: ਔਰ ਟਿੱਡੇ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਨਾ, ਟਿੱਡੇ ਬਹੁਤ ਨੁਕਸਾਨ ਕਰਦੇ ਆ, ਚਾਹੇ ਚਿੱਟੀ ਪਿੱਠ ਵਾਲੇ ਦੀ ਕਰ ਲਈਏ ਆਪਾਂ, ਘਾਹ ਦੇ ਟਿੱਡਿਆਂ ਦੀ ਗੱਲ ਕਰ ਲਈਏ, ਅਤੇ ਸੁੰਡੀਆਂ ਵੀ ਉਹਦੇ ਨਾਲ ਨਾਲ ਬਹੁਤ ਨੁਕਸਾਨ ਕਰਦੀਆਂ ਨੇ।
0: ਹਾਂ ਗੜੂਆ ਬੜਾ ਨੁਕਸਾਨ ਕਰਦਾ ਜੀ,
1: ਬੜਾ
0: ਮੁੰਜਣਾ ਖਾ ਜਾਂਦਾ ਜੀ।
1: ਬਿਲਕੁਲ ਬਿਲਕੁਲ
0: ਜੀ, ਬੜੇ ਪੱਕੀ ਫਸਲ ਦਾ ਦੇਖੋ ਕਿ ਕਿੰਨੀ ਮਿਹਨਤ ਕਰਦੇ ਹਾਂ, ਜੇ ਮੁੰਜਣਾ ਨਹੀਂ ਰਹੀਆਂ ਤਾਂ ਫਿਰ ਦਾਣੋ ਕਿੱਥੇ ਆਉਣੇ ਆ ਜੀ। ਸੋ ਦੇਖੋ ਗੋਭ ਦੇ ਨੁਕਸਾਨ ਕਰਦਾ ਹੈ, ਮੁੰਜਰਾਂ 'ਚ ਆਪਣੇ ਉਹ ਦਾਣੇ ਖਾ ਜਾਂਦਾ ਹੈਗਾ। ਸੋ ਬੜੀ ਮਹੱਤਵਪੂਰਨ ਗੱਲ ਹੈ ਕਿ ਇਹਦੀ ਜਿਹੜੀ ਗਣੂਏ ਦੀ ਰੋਕਥਾਮ ਕਰਨੀ
1: ਜੀ,
0: ਠੀਕ ਹੈ ਜੀ, ਉਹਦੇ ਵੱਲ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈਗੀ।
1: ਆ ਇਹਦੇ 'ਚ ਥੋੜ੍ਹਾ ਜਿਹਾ ਸੰਧੂ ਸਾਹਿਬ ਇਹ ਦੇਖ ਲੈਣਾ ਚਾਹੀਦਾ ਹੈ ਕਿ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਨਾ ਕਿ ਇਕਨੋਮਿਕ ਥ੍ਰੈਸ਼ ਹੋਲਡ, ਆਰਥਿਕ ਗਾਰ, ਅਤੇ ਉਹਦਾ ਜੇ 5% ਸੁੱਕੀਆਂ ਗੋਭਾਂ ਤੋਂ ਵਧੇਰੇ ਹੋਵੇ ਨਾ ਫਿਰ ਆਪਾਂ ਜਿਹੜਾ ਹੈ,
0: ਇਹ ਤਾਂ ਪੱਕੀ ਗੱਲ ਆ ਜੀ, ਜਿੱਦਾਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਲੋੜ ਦੇ ਮੁਤਾਬਕ
1: ਹਾਂ
0: ਜਿਹੜੇ ਨੇ ਰਸਾਇਣ ਆ ਨਾ ਵਰਤੋਂ,
1: ਰਸਾਇਣ ਵਰਤੋਂ ਵੀ ਸਿਫਾਰਸ਼ ਕੀਤੇ।
0: ਹਾਂ ਇਹ ਨਹੀਂ ਹੋਊਗਾ ਕਿ ਆਪਾਂ ਇੱਕ ਅੱਧਾ ਕੀੜਾ ਦੇਖਿਆ ਤਾਂ ਸਪਰੇਅ ਸ਼ੁਰੂ ਕਰਤੀ,
1: ਦਵਾਈਆਂ ਬਹੁਤ ਨੇ ਅੱਜ ਕੱਲ੍ਹ।
0: ਹਾਂ ਸੋ ਇਸ ਕਰਕੇ ਜਿੱਦਾਂ ਸਰਵੇ ਕਰਕੇ 5%, ਯਾਨੀ ਕਿ 100 ਤੋਂ ਜੇ 5 ਆਪਾਂ ਨੂੰ ਨਜ਼ਰ ਆ ਰਿਹਾ ਤਾਂ ਫਿਰ ਮਤਲਬ ਕਿ ਹੁਣ ਬਹੁਤ ਸਮਾਂ ਹੈ ਕਿ ਸਾਨੂੰ ਜਿਹੜੇ ਰਸਾਇਣ ਜਿਹੜੇ ਸਿਫਾਰਸ਼ ਕੀਤੇ ਯੂਨੀਵਰਸਿਟੀ ਵੱਲੋਂ ਉਹ ਵਰਤ ਲੈਣੇ ਚਾਹੀਦੇ ਹੈਗੇ।
1: ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ ਜੀ।
1: ਇੱਕ ਆਪਣਾ ਸੰਧੂ ਸਾਹਿਬ ਜਿਹੜੀ ਆ ਲਪੇਟ ਸੁੰਡੀ ਹੈ ਨਾ, ਇਹਦਾ ਵੀ ਹੁਣ ਆਪਾਂ ਉਪਰਾਲਾ ਕਰ ਸਕਦੇ ਹਾਂ ਨਾਰੀਅਲ ਦੀ ਮੁੰਜ ਦੀ ਰੱਸੀ ਦੇ ਨਾਲ।
0: ਅੱਛਾ,
1: ਇਹ 2 ਵਾਰੀ ਫੇਰ ਲਈਏ ਨਾ,
0: ਹਾਂ
1: ਇਹ ਪਾਣੀ 'ਚ ਡੁੱਬ ਕੇ ਮਾਰ ਦਿਓ ਇਹਨੂੰ, ਪਾਣੀ 'ਚ ਡੁੱਬੋ ਕੇ ਮਾਰੋ ਭਿਉਂ ਕੇ।
0: ਇਹ ਜਿਹੜਾ ਦੇਖੋ ਆਪਣੇ ਵਧੀਆ ਤਰੀਕੇ ਆ ਗਏ ਕਿ ਗੈਰ ਰਸਾਇਣਿਕ ਢੰਗ ਆ,
1: ਬੜਾ ਵਧੀਆ ਢੰਗ ਹੈ ਜੀ।
0: ਹਾਂਜੀ
1: ਹਾਂ,
0: ਨਾਲੇ ਦੇਖੋ ਆਪਾਂ ਇੱਕ ਕਹਿੰਦੇ ਹਾਂ ਕਿ ਫਸਲ ਦੇ ਹਿਸਾਬ ਨਾਲ ਦੇਖ ਕੇ ਕਿ ਜਿੱਦਾਂ ਮਿੱਤਰ ਕੀੜਿਆਂ ਦੇ ਰਾਹੀਂ ਕੰਮ ਕਰਦੇ ਹਾਂ, ਅਤੇ ਇਸ ਤਰੀਕੇ ਨਾਲ ਇਹ ਜੇ ਆਪਾਂ ਰੱਸੀ ਫੇਰ ਦਿਓ ਖੇਤ ਵਿੱਚ ਅਤੇ ਆਪੇ ਪਾਣੀ ਡਿੱਗ ਕੇ ਤਾਂ ਮਰ ਜਾਣੀ ਆ ਉਹਨੇ।
1: ਪਰ ਇਹਦੇ 'ਚ ਵੀ ਇਹੀ ਹੈ ਵੀ ਜਿੱਦਾਂ ਆਪਾਂ ਆਰਥਿਕ ਗਾਰ ਇਹ 'ਚ ਵੀ ਕਰਨਾ ਹੈ, ਨੁਕਸਾਨ ਦੇਖਣਾ ਹੈ ਵੀ 10% ਤੋਂ ਵਧੇਰੇ ਆ ਤਾਂ, ਕਿਉਂਕਿ ਇਹਦੇ 'ਚ ਸੰਧੂ ਸਾਹਿਬ ਚੱਕਰ ਇਹ ਆ ਜਾਂਦਾ ਹੈ ਕਿ ਉਹਨਾਂ ਕੀੜਿਆਂ ਦੇ ਵਿੱਚ ਸਾਡੇ ਮਿੱਤਰ ਕੀੜੇ ਵੀ ਹੁੰਦੇ ਨੇ ਜਿਹੜੇ ਸਾਡੀ ਫਸਲ ਨੂੰ ਸਹਾਈ ਹੁੰਦੇ ਨੇ, ਕਈ ਵਾਰੀ ਅਸੀਂ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਹੈ ਉਹਨਾਂ ਦਾ ਘੋਗਾ ਚਿੱਤ ਕਰ ਦਿੰਦੇ ਹਾਂ, ਉਹ ਫਿਰ ਸਾਡੇ ਲਈ ਅੱਗੋਂ ਜਾ ਕੇ ਮਾੜਾ ਹੋ ਜਾਂਦਾ ਸਾਰਾ।
0: ਅੱਛਾ ਇੱਕ ਗੱਲ ਹੋਰ ਧਿਆਨ ਰੱਖਣੀ ਕਿ ਜਦੋਂ ਰੱਸੀ ਫੇਰਨੀ ਆ ਨਾ ਪਾਣੀ ਜ਼ਰੂਰ ਹੋਵੇ। ਪਹਿਲੇ ਤਾਂ ਕੋਈ ਰੁੜੀਏ ਰਾਮ ਗਿਆ ਰੱਸੀ ਫੇਰਨੀ ਸੀ
1: ਨਾ, ਮੈਂ ਪਹਿਲਾਂ ਕਿਹਾ ਵੀ ਭਿਉਂ ਕੇ ਮਾਰਦੇ ਡੁਬੋ ਕੇ,
0: ਆਹੋ
1: ਅਤੇ ਉਹਦੇ ਲਈ ਪਾਣੀ ਹੋਣਾ ਬੜਾ ਲਾਜ਼ਮੀ
0: ਹੈਗਾ ਮਰੂਗੀ।
1: ਹਾਂ ਇਹ ਦੇਖੋ ਜੀ, ਜਿੱਦਾਂ ਆਪਾਂ ਗੜੂਆਂ ਦੀ ਗੱਲ ਕੀਤੀ, ਟਿੱਡਿਆਂ ਦੀ ਗੱਲ ਕੀਤੀ,
0: ਅਤੇ
1: ਇਹ ਤੋਂ ਇਲਾਵਾ ਜਿਹੜਾ ਸੰਧੂ ਸਾਹਿਬ ਬਹੁਤ ਸਾਰੀਆਂ ਬਿਮਾਰੀਆਂ ਵੀ ਹੈ, ਤਣੇ ਵਾਲੇ ਪੱਤੇ ਦਾ ਝੋਲਸ ਰੋਗ ਹੈ, ਕਾਂਗਿਆਰੀ ਹੈ, ਧੱਬਿਆਂ ਦਾ ਰੋਗ ਹੈ, ਭੁਰੜ ਰੋਗ ਹੈ। ਕਹਿਣ ਦਾ ਮਤਲਬ ਜਿਹੜਾ ਇਹੀ ਹੈ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਉਪਰਾਲੇ ਕਰਨੇ ਹੈ ਉਹ ਸਾਨੂੰ ਮਾਹਰਾਂ ਦੇ ਸਿਫਾਰਸ਼ ਦੇ ਲਿਹਾਜ਼ ਨਾਲ ਕਰਨੇ।
0: ਬਿਲਕੁਲ ਬਿਲਕੁਲ ਜੀ, ਜੇ ਕੋਈ ਖੇਤ ਦਾ ਆਪਾਂ ਸਰਵੇਖਣ ਕਰਦੇ
1: ਰਹੇ ਹਾਂ ਬਿਲਕੁਲ
0: ਸਭ ਪਤਾ ਲੱਗਦਾ ਰਹਿੰਦਾ, ਮਾਹਰਾਂ ਨਾਲ ਸੰਪਰਕ ਰੱਖੋ,
1: ਸਿਫਾਰਸ਼ ਜਿਹੜੇ ਜ਼ਹਿਰ ਹੈ ਉਹਨਾਂ ਦਾ ਛਿੜਕਾਅ ਕਰੋ, ਜਿੱਦਾਂ ਆਰਥਿਕ ਕਾਰ ਹੈ, ਇਹ 2-3 ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਜਿਹਨਾਂ ਨੂੰ ਆਪਾਂ ਧਿਆਨ 'ਚ ਰੱਖਣਾ। ਚੱਲੀਏ ਫਿਰ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋਏ ਨੇ। ਆਓ ਹੁਣ ਸਰਵਣ ਕਰਦੀ ਹਾਂ

ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲਾਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਦੇ ਨਾਲ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਅਤੇ ਸ਼ਾਹਰਾਹ ਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਕਾਨਪੁਰ ਐਕਸਪ੍ਰੈਸ ਦਾ ਉਦਘਾਟਨ ਕੀਤਾ ਹੈ। ਪੰਜਾਬ ਦੇ ਗੈਰ ਸਹਾਈ ਪ੍ਰਾਪਤ ਸਿੱਖਿਆ ਸੰਸਥਾਵਾਂ ਦੀਆਂ ਫੀਸਾਂ ਦੀ ਨੇਮਬੰਦੀ ਬਾਰੇ ਤਰਮੀਮੀ ਆਰਡੀਨੈਂਸ 2026 ਨੂੰ ਰਾਜਪਾਲ ਦੀ ਮਨਜ਼ੂਰੀ ਮਿਲੀ, ਨਵਾਂ ਕਾਨੂੰਨ ਲਾਗੂ। ਭਾਰਤ ਅਤੇ ਜਾਪਾਨ ਨੇ ਇੱਕ ਆਜ਼ਾਦ, ਖੁੱਲ੍ਹੇ ਅਤੇ ਨੇਮ ਆਧਾਰਿਤ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਪ੍ਰਵਾਸੀ ਭਾਰਤੀਆਂ ਤੱਕ ਆਪਣੀ ਪਹੁੰਚ ਵਧਾਉਣ ਅਤੇ ਨਵੇਂ ਜਮ੍ਹਾਂ ਰਕਮ ਉਤਪਾਦ ਸ਼ੁਰੂ ਕਰਨ ਦੇ ਲਈ ਕਿਹਾ ਹੈ। ਅਮਰੀਕਾ ਅਤੇ ਇਰਾਨ ਦੋਵੇਂ ਹੀ ਹੋਰ

0: ਪਣਜੋਰ ਤੇ ਕੰਟਰੋਲ ਦਾ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਵਿਖੇ ਵਣ ਵਿਭਾਗ ਦੇ 516 ਕੱਚੇ ਵਰਕਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਨ ਦੀ ਨਿਯੁਕਤੀ ਪੱਤਰ ਸੌਂਪੇ। ਪਟਿਆਲਾ ਪੁਲਿਸ ਵੱਲੋਂ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ 4 ਨੌਜਵਾਨ ਗ੍ਰਿਫਤਾਰ। ਜਲੰਧਰ ਪੁਲਿਸ ਵੱਲੋਂ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 31,50,000 ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ IPS ਅਧਿਕਾਰੀ ਅਨਮੋਲ ਰਤਨ ਨੂੰ ਸ਼ਾਹਕੋਟ ਪੁਲਿਸ ਨੇ ਉਸਦੀ ਪਤਨੀ ਅਤੇ ਪਿਤਾ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅੱਜ ਮਸ਼ੀਨੀਕ੍ਰਿਤ ਸਾਫ਼ ਸਫਾਈ ਸਿਲਸਿਲੇ ਵਿੱਚ ਰਾਸ਼ਟਰੀ ਕਾਰਵਾਈ ਸਕੀਮ ਦੇ 3 ਸਾਲ ਪੂਰੇ ਹੋਣ ਤੇ 3 ਨਮਸਤੇ ਦਿਵਸ ਮਨਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਰੀਮਾ ਗੁਗਲਾਨੀ।
1: ਆਕਾਸ਼ਵਾਣੀ ਜਲੰਧਰ ਟਿਊਨ ਕਰਨ ਵਾਲਿਓ, ਸੋਹਣੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੀ ਆਰਜ਼ੂ ਰੀਮਾ। ਇੱਕ ਗੱਲ ਦੱਸੋ, ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ ਕਿ ਜਦੋਂ ਸਵੇਰੇ ਕੋਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੰਮ ਹੋਵੇ ਤੇ ਰਾਤ ਭਰ ਨੀਂਦ ਹੀ ਨਹੀਂ ਆਉਂਦੀ? ਐਂਗਜ਼ਾਇਟੀ ਕਹਿ ਲਓ ਜਾਂ ਬੰਦਾ ਕੌਨਸ਼ੀਅਸ ਹੁੰਦਾ, ਵਟ ਐਵਰ, ਪਰ ਇਸ ਤਰ੍ਹਾਂ ਸਾਰਿਆਂ ਦੇ ਨਾਲ ਹੁੰਦਾ। ਮੇਰੇ ਨਾਲ ਵੀ ਇੱਦਾਂ ਹੁੰਦਾ ਹੈ ਜਦੋਂ ਮੈਂ ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਲੈ ਕੇ ਆਉਂਦੀ ਹਾਂ। ਰਾਤ ਭਰ ਸੋਚੀਦਾ ਵੀ ਕੱਲ੍ਹ ਇਹ ਕਰਾਂਗੇ, ਉਹ ਕਰਾਂਗੇ, ਆਹ ਨਵੀਂ ਗੱਲ ਆਪਣੇ ਜਿੰਨੇ ਵੀ ਆਡੀਅੰਸ ਹੈ ਉਹਨਾਂ ਨਾਲ ਸ਼ੇਅਰ ਕਰਾਂਗੇ, ਸਾਰਾ ਕੁਝ ਸੋਚੀਦਾ। ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਮਿਸ ਵੀ ਹੋ ਜਾਂਦੀਆਂ। ਵੈਸੇ ਮਿਸ ਕਰਨ ਤੋਂ ਯਾਦ ਆਇਆ, ਅਸੀਂ ਸਾਰੀ ਆਪਣੀ ਲਾਈਫ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਮਿਸ ਕਰ ਦਿੰਦੇ। ਅਸੀਂ ਸੋਚਦੇ ਹਾਂ ਕਿ ਮੈਂ ਜੋ ਡਿਜ਼ਰਵ ਕਰਦਾ ਸੀ ਜਾਂ ਮੈਂ ਜੋ ਡਿਜ਼ਰਵ ਕਰਦੀ ਸੀ ਉਹ ਮੈਨੂੰ ਨਹੀਂ ਮਿਲਿਆ, ਹੈ ਨਾ। ਬਟ ਇੱਥੇ ਨਾ ਮੈਨੂੰ ਜੈਪਨੀਜ਼ ਲੈਜੈਂਡ ਦੀ ਇੱਕ ਗੱਲ ਯਾਦ ਆਉਂਦੀ ਹੈ, ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ। ਕਹਿੰਦੇ, ਇਫ ਯੂ ਮਿਸ ਦ ਬੱਸ, ਮੇ ਬੀ ਯੂ ਅਵੋਇਡਿਡ ਦ ਐਕਸੀਡੈਂਟ, ਹੈ ਨਾ। ਕਿੰਨੀ ਸੋਹਣੀ ਗੱਲ ਹੈ ਕਿ ਜੇ ਬੱਸ ਮਿਸ ਹੋ ਗਈ ਤਾਂ ਕੋਈ ਗੱਲ ਨਹੀਂ, ਕੀ ਪਤਾ ਉਹ ਤੁਸੀਂ ਐਕਸੀਡੈਂਟ ਅਵੋਇਡ ਕਰ ਦਿੱਤਾ ਹੋਵੇ। ਜੇ ਤੁਸੀਂ ਕਿਸੇ ਜਗ੍ਹਾ ਤੋਂ ਰਿਜੈਕਟ ਹੋ ਗਏ ਤਾਂ ਹੋ ਸਕਦਾ ਕਿ ਤੁਸੀਂ ਕਿਸੇ ਗਲਤ ਜਗ੍ਹਾ ਜਾਣ ਤੋਂ ਬਚ ਗਏ ਹੋ, ਹੈ ਨਾ। ਜੇ ਤੁਸੀਂ ਚਲੇ ਗਏ ਹੋਵੋ, ਦੈਟ ਮੀਨਸ ਕਿ ਉਸ ਜਗ੍ਹਾ 'ਤੇ ਤੁਸੀਂ ਕਿਸੇ ਹੋਰ ਦੇ ਲਈ ਜਗ੍ਹਾ ਬਣਾ ਦਿੱਤੀ ਹੈ। ਇਸੇ ਕਰਕੇ ਕਹਿੰਦੇ ਨੇ ਕਿ ਯੂਨੀਵਰਸ ਜਿਹੜਾ ਨਾ ਹਮੇਸ਼ਾ ਤੁਹਾਨੂੰ ਪ੍ਰੋਟੈਕਟ ਕਰਦਾ ਹੈ। ਉਸ ਪਰਮਾਤਮਾ ਦੇ ਉੱਪਰ, ਉਹਦੇ ਪ੍ਰੋਸੈਸ ਦੇ ਉੱਪਰ ਆਲਵੇਜ਼ ਯਕੀਨ ਰੱਖੋ। ਕਦੇ ਵੀ ਨਾ ਸੋਚੋ ਕਿ ਮੇਰੇ ਨਾਲ ਆਹ ਹੋ ਜਾਂਦਾ ਤਾਂ ਕੀ ਹੁੰਦਾ, ਉਹ ਹੋ ਜਾਂਦਾ ਤਾਂ ਕੀ ਹੁੰਦਾ। ਸੋਚਦੇ ਬਹੁਤ ਕੁਛ ਆ, ਪਰ ਹੋਣਾ ਉਹੀ ਹੈ ਜੋ ਉਹਦੀ ਰਜ਼ਾ ਦੇ ਵਿੱਚ ਹੈ। ਇਸੇ ਕਰਕੇ ਕਹਿੰਦੇ ਨੇ ਵੀ ਸੋਚਣਾ ਨਹੀਂ ਚਾਹੀਦਾ, ਬਸ ਉਹਦੇ ਹੱਥ ਆਪਣੀ ਡੋਰ ਸੁੱਟ ਦੇਣੀ ਚਾਹੀਦੀ ਹੈ, ਉਹਨੂੰ ਫੜਾ ਦੇਣੀ ਚਾਹੀਦੀ ਹੈ ਔਰ ਸਰੈਂਡਰ ਕਰ ਦੇਣਾ ਚਾਹੀਦਾ। ਲਓ ਜੀ, ਸਰੈਂਡਰ ਤਾਂ ਅਸੀਂ ਕਰ ਦਿੱਤਾ ਹੈ ਆਪਣੀ ਸਾਰੀ ਆਡੀਅੰਸ ਦੇ ਅੱਗੇ, ਇਸੇ ਕਰਕੇ ਤਾਂ ਹੁਣ ਇਸ ਗਾਣੇ ਦੇ ਨਾਲ ਅੱਗੇ ਵਧਦੇ ਹਾਂ।

ਇੱਕ ਦਿਨ ਮੀਂਹ ਪੈਂਦਾ ਤੇ ਇੰਨੀ ਹੁੰਮਸ ਹੋ ਜਾਂਦੀ ਹੈ ਕਿ ਪੁੱਛੋ ਨਾ। ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਸੋਹਣੀ ਸਵੇਰ ਆਰਜ ਰੀਮਾ ਦੇ ਨਾਲ। ਔਰ ਸੱਚੀ ਮੁੱਚੀ ਮੀਂਹ ਪੈ ਗਿਆ ਭੈਣ ਜੀ, ਬਹੁਤ ਗਰਮੀ ਹੋ ਗਈ। ਪਰ ਇਸ ਮੀਂਹ ਦੇ ਨਾਲ ਨਾ ਬੜਾ ਕੁਛ ਸੋਚਣਾ ਪੈਂਦਾ। ਸੋਚਣਾ ਇਹ ਵੀ ਪੈਂਦਾ ਹੈ ਕਿ ਆਪਾਂ ਕਿਹੜੇ ਕਿਹੜੇ ਕੰਮ ਕਦੋਂ ਕਦੋਂ ਕਰਨੇ। ਬਹੁਤ ਸਾਰੇ ਲੋਕ ਹੁਣ ਪਹਾੜਾਂ ਦੇ ਉੱਪਰ ਜਾਣਾ ਅਵੋਇਡ ਕਰ ਰਹੇ, ਉਹੀ ਕਹਿ ਰਹੇ ਵੀ 1.5-2 ਮਹੀਨੇ ਰੁਕ ਜਾਓ, ਉਸ ਤੋਂ ਬਾਅਦ ਹੀ ਆਪਾਂ ਜਾਣ ਦੀ ਗੱਲ ਕਰਾਂਗੇ, ਜਿਹੜੇ ਹੋਆ ਹੈ ਹੋਆ ਹੈ। ਅੱਛਾ, ਜਿੱਦਾਂ ਹੀ ਭੈਣ ਜੀ ਅਸੀਂ ਉੱਧਰੋਂ ਨਿਕਲੇ ਨਾ, ਨਾਲ ਹੀ ਲੈਂਡ ਸਲਾਈਡ ਹੋ ਗਿਆ। ਸਾਡੇ ਜਿੰਨੇ ਵੀ ਭੈਣ ਭਰਾ ਪਹਾੜਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਸਾਰਿਆਂ ਦੀ ਸੇਫਟੀ ਦੇ ਲਈ ਦੁਆ ਕਰਦੇ ਹਾਂ, ਕੁਛ ਵੀ ਨਾ ਹੋਵੇ ਪਰਮਾਤਮਾ ਕਰੇ ਉਹ ਬਿਲਕੁਲ ਠੀਕ ਠਾਕ ਰਹਿਣ। ਪਰ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਪਹਾੜਾਂ ਦੇ ਨਾਲ ਕੁਝ ਜ਼ਿਆਦਾ ਹੀ ਜ਼ਿਆਦਤੀ ਕਰ ਦਿੱਤੀ ਹੈ ਗਰੋਥ ਦੇ ਨਾਮ 'ਤੇ, ਜਾਂ ਕਹਿ ਲਓ ਵੀ ਵਿਕਾਸ ਦੇ ਨਾਮ ਦੇ ਉੱਪਰ? ਕਿਉਂਕਿ ਕਹਿੰਦੇ ਨੇ ਕਿ ਹੁਣ ਪਹਾੜ ਵੀ ਜਿਹੜੇ ਨੇ ਨਾ ਉਹ ਔਖੇ ਔਖੇ ਸਾਹ ਲੈ ਰਹੇ ਆ। ਹੁਣ ਉਹ ਵੀ ਇਹ ਚਾਹੁੰਦੇ ਨੇ ਕਿ ਥੋੜ੍ਹਾ ਜਿਹਾ ਸਾਨੂੰ ਬਖਸ਼ ਦਿਓ, ਸਾਨੂੰ ਵੀ ਥੋੜ੍ਹਾ ਸਮਾਂ ਦਿਓ। ਅਸੀਂ ਪਹਾੜਾਂ ਦੇ ਵਿੱਚੋਂ ਟਨਲਸ ਬਣਾ ਲਈਆਂ, ਹਾਈਵੇਜ਼ ਬਣਾ ਲਏ, ਨੋ ਡਾਊਟ ਚੰਗੀ ਗੱਲ ਹੈ ਕਿਉਂਕਿ ਰਾਹ ਮਿਲ ਜਾਂਦਾ। ਪਰ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਅਸੀਂ ਉਹ ਚੀਜ਼ਾਂ ਨਹੀਂ ਕਰ ਪਾ ਰਹੇ ਜੋ ਸਾਨੂੰ ਕਰਨੀਆਂ ਚਾਹੀਦੀਆਂ। ਕਹਿੰਦੇ ਨੇ ਕਿ ਹੁਣ ਅਮਰਨਾਥ ਦੇਸ਼ ਦੀ ਪਹਿਲੀ ਐਸੀ ਧਾਰਮਿਕ ਯਾਤਰਾ ਹੋਏਗੀ ਜਿੱਥੇ ਕੋਈ ਵੀ ਕਚਰਾ ਨਹੀਂ ਫੈਲੇਗਾ, ਜੋ ਕਿ ਬਹੁਤ ਚੰਗੀ ਗੱਲ ਹੈ। ਔਰ ਉਹ ਇਸ ਕਰਕੇ ਕਿਉਂਕਿ ਉੱਥੇ ਜੋ ਇਸ ਵਾਰੀ ਹੋਇਆ, ਜਿਸ ਤਰੀਕੇ ਦੇ ਨਾਲ ਸ਼ਿਵਲਿੰਗ ਗਾਇਬ ਹੋ ਗਿਆ, ਉਹ 4 ਦਿਨ ਲਈ ਰਿਹਾ, ਕਿਹਾ ਜਾ ਰਿਹਾ ਹੈ ਕਿ ਅਸੀਂ ਇਕੋਸਿਸਟਮ ਦੇ ਨਾਲ ਉੱਥੋਂ ਦੇ ਛੇੜਖਾਨੀ ਕੀਤੀ ਹੈ। 0 ਲੈਂਡਫਿਲ ਪਿਲਗ੍ਰਿਮੇਜ ਬਣਾਉਣ ਜਾ ਰਹੇ ਹਾਂ ਅਸੀਂ ਹੁਣ ਅਮਰਨਾਥ ਯਾਤਰਾ ਨੂੰ। ਔਰ ਇਹ ਬਹੁਤ ਹੀ ਵਧੀਆ, ਸ਼ਰਧਾਲੂ ਵੱਧਦੇ ਗਏ, ਚੰਗੀ ਗੱਲ ਹੈ, ਡਿਵੈਲਪਮੈਂਟ ਹੁੰਦੀ ਗਈ, ਚੰਗੀ ਗੱਲ ਹੈ। ਪਰ ਇਸ ਡਿਵੈਲਪਮੈਂਟ ਦਾ ਅਸਰ ਉੱਥੋਂ ਦੇ ਇਕੋਸਿਸਟਮ 'ਤੇ ਪਿਆ। ਹੁਣ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਲਾ ਲਓ, ਜੇ ਅਸੀਂ ਉਸ ਜਗ੍ਹਾ ਦੇ ਉੱਪਰ ਜਿੱਥੇ ਕਦੇ ਕੋਈ ਨਹੀਂ ਸੀ ਜਾਂਦਾ, ਜਿੱਥੇ ਬਹੁਤ ਘੱਟ ਲੋਕ ਜਾਂਦੇ ਸੀ, ਜਿੱਥੇ ਇੰਨਾ ਕੁਛ ਡਿਵੈਲਪ ਨਹੀਂ ਸੀ, ਉੱਥੇ ਹੀ ਸਭ ਕਰ ਦਿੱਤਾ ਹੈ, ਅਤੇ ਫਿਰ ਬਾਕੀ ਜਗ੍ਹਾ 'ਤੇ ਤਾਂ ਗੱਲ ਹੀ ਛੱਡ ਦਿਓ। ਅਸੀਂ ਉੱਥੇ ਕੀ ਹਾਲਾਤ ਕੀਤੇ, ਕਿਤੇ ਟਰੈਕਿੰਗ 'ਤੇ ਚਲੇ ਜਾਓ, ਬਹੁਤ ਸਾਰੀਆਂ ਥਾਵਾਂ 'ਤੇ ਤੁਸੀਂ ਦੇਖਿਆ ਵੀ ਬਹੁਤ ਹੀ ਜ਼ਿਆਦਾ ਕੂੜਾ ਅਸੀਂ ਫੈਲਾਇਆ ਹੋਇਆ, ਜੋ ਕਿ ਚੰਗੀ ਗੱਲ ਨਹੀਂ ਹੈ। ਬਾਅਦ ਵਿੱਚ ਅਸੀਂ ਸਰਕਾਰਾਂ ਦੇ ਉੱਪਰ ਦੋਸ਼ ਦਿੰਦੇ ਹਾਂ, ਜਦਕਿ ਸੱਚਾਈ ਇਹ ਹੈ ਕਿ ਬਹੁਤ ਸਾਰੀਆਂ ਗਲਤੀਆਂ ਸਾਡੀਆਂ ਆਪਣੀਆਂ ਵੀ ਹੈ।

ਸੋਹਣੀ ਸਵੇਰ ਪ੍ਰੋਗਰਾਮ ਦੇ ਵਿੱਚ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਨਿੱਘਾ ਸਵਾਗਤ। ਤੁਸੀਂ ਹੋ ਆਰ ਜੇ ਰੀਮਾ ਦੇ ਨਾਲ। ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ, ਕੁਝ ਘਟਨਾਵਾਂ ਇਹੋ ਜਿਹੀਆਂ ਨੇ ਜੋ ਇਤਿਹਾਸ ਦੇ ਵਿੱਚ ਦਰਜ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦਾ ਇਤਿਹਾਸ ਯਾਨੀ ਕਿ 14 ਜੁਲਾਈ ਦਾ ਇਤਿਹਾਸ ਵਿਸ਼ਵ ਤੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵ ਰੱਖਦਾ ਹੈ। ਇਸੇ ਦਿਨ ਦੇ ਵਿੱਚ ਹੀ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਜੋ ਕਿ ਇਤਿਹਾਸਿਕ ਪੰਨਿਆਂ ਦੇ ਉੱਪਰ ਦਰਜ ਹੋ ਗਈ ਹੈ। ਅੱਜ ਦੇ ਦਿਨ ਫਰਾਂਸੀਸੀ ਇਨਕਲਾਬ ਦੀ ਸ਼ੁਰੂਆਤ ਹੋਈ ਸੀ। ਫਰਾਂਸ ਵਿੱਚ ਬਹੁਤ ਵੱਡਾ ਦਿਨ ਇਸ ਨੂੰ ਮੰਨਿਆ ਜਾਂਦਾ ਹੈ। 1789 ਦੇ ਵਿੱਚ ਇਸ ਦਿਨ ਲੋਕਾਂ ਨੇ ਬਾਸਤਿਲ ਜੇਲ੍ਹ 'ਤੇ ਹਮਲਾ ਕੀਤਾ ਸੀ ਔਰ ਇਸ ਘਟਨਾ ਨੇ ਫਰਾਂਸ ਦੇ ਵਿੱਚ ਰਾਜਸ਼ਾਹੀ ਦਾ ਯਾਨੀ ਕਿ ਕਿੰਗ ਦੇ ਰੂਲ ਦਾ ਖਾਤਮਾ ਕਰ ਦਿੱਤਾ ਸੀ ਔਰ ਇਸੇ ਨੂੰ ਹੀ ਫਰਾਂਸੀਸੀ ਇਨਕਲਾਬ ਦੀ ਸ਼ੁਰੂਆਤ ਕਿਹਾ ਜਾਂਦਾ ਹੈ ਔਰ ਅੱਜ ਦਾ ਦਿਨ ਫਰਾਂਸ ਦਾ ਨੈਸ਼ਨਲ ਡੇ ਵੀ ਹੈ। ਅੱਜ ਦੇ ਦਿਨ 1920 ਦੇ ਵਿੱਚ ਅੰਮ੍ਰਿਤਸਰ 'ਚ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਬਹੁਤ ਵੱਡੀ ਇਤਿਹਾਸਿਕ ਘਟਨਾ ਵਾਪਰੀ ਸੀ। ਅੱਜ ਦੇ ਦਿਨ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਅਤੇ ਸਿੱਖ ਮੈਂਬਰਾਂ ਨੂੰ ਇਸ ਦੀ ਰਹਿਨੁਮਾਈ ਕਰਨ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੀ ਅੱਜ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਲਈ ਜ਼ਿੰਮੇਦਾਰ ਹੋਵੋਗੇ। ਅੱਜ ਦਾ ਦਿਨ ਮਨੁੱਖੀ ਅਧਿਕਾਰਾਂ ਦੀ ਯਾਦ ਵੀ ਦਿਵਾਉਂਦਾ ਹੈ। ਕਈ ਸਾਲਾਂ ਤੱਕ ਪੰਜਾਬ 'ਚ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਸਿੱਖ ਜਥੇਬੰਦੀਆਂ 14 ਜੁਲਾਈ ਨੂੰ ਹਰੀਕੇ ਪੱਤਨ ਸਤਲੁਜ ਦਰਿਆ 'ਤੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਵੀ ਕਰਦੇ ਰਹੇ। ਸੋ ਇਹ ਸੀ ਅੱਜ ਦੇ ਦਿਨ ਦਾ ਇਤਿਹਾਸ। ਵਾਰੀ ਹੈ ਹੁਣ ਗਾਣੇ ਦੀ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਜੀ ਸੋਹਣੀ ਸਵੇਰ ਆਰਜ ਰੀਮਾ ਦੇ ਨਾਲ। ਮੈਨੂੰ ਅੱਜ ਵੀ ਯਾਦ ਹੈ, ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਗੁਰਪ੍ਰੀਤ ਘੁੱਗੀ ਜੀ ਆਏ ਹੋਏ ਸੀਗੇ ਔਰ ਉਹਨਾਂ ਆਲ ਇੰਡੀਆ ਰੇਡੀਓ ਦੇ ਅੱਗਿਓਂ ਲੰਘੇ। ਕੁਦਰਤੀ ਮੈਂ ਵੀ ਉਦੋਂ, ਮੇਰਾ ਪ੍ਰੋਗਰਾਮ ਸੀ ਅਤੇ ਮੈਂ ਵੀ ਨੇੜੇ ਸੀਗੀ। ਮੈਂ ਉਹਨਾਂ ਨੂੰ ਦੇਖਿਆ ਕਿ ਉਹ ਸਪੈਸ਼ਲ ਆਪਣੀ ਗੱਡੀ 'ਚੋਂ ਉਤਰੇ। ਉਹਨਾਂ ਨੇ ਇਸ ਜਗ੍ਹਾ ਨੂੰ, ਸਾਡੇ ਗੇਟ 'ਤੇ ਉਸ ਜ਼ਮੀਨ ਨੂੰ ਸਜਦਾ ਕੀਤਾ, ਯਾਨੀ ਆਲ ਇੰਡੀਆ ਰੇਡੀਓ ਨੂੰ ਸਜਦਾ ਕੀਤਾ। ਇਕੱਲੇ ਗੁਰਪ੍ਰੀਤ ਘੁੱਗੀ ਨਹੀਂ, ਬਹੁਤ ਸਾਰੇ ਕਲਾਕਾਰ ਇਹੋ ਜਿਹੇ ਨੇ ਜਿਹੜੇ ਕਿ ਅੱਜ ਵੀ, ਜਿਨ੍ਹਾਂ ਦੇ ਲਈ ਇਹ ਕਹਿ ਲਓ ਇੱਕ ਮੱਕਾ ਆ, ਇੱਕ ਬਹੁਤ ਹੀ ਵੱਡੀ ਇਬਾਦਤ ਗਾਹ ਆ ਸਾਡਾ ਇਹ ਆਲ ਇੰਡੀਆ ਰੇਡੀਓ, ਸਾਡਾ ਆਕਾਸ਼ਵਾਣੀ ਜਲੰਧਰ। ਔਰ ਸੱਚੀ ਮੁੱਚੀ ਮੱਥਾ ਟੇਕ ਕੇ ਅੰਦਰ ਵੜਦੇ ਨੇ, ਉਹ ਅੱਜ ਵੀ ਇਸ ਜਗ੍ਹਾ ਨੂੰ ਸਜਦਾ ਕਰਦੇ ਨੇ ਵੀ ਸਾਡੀ ਸ਼ੁਰੂਆਤ ਇੱਥੋਂ ਹੋਈ ਆ। ਬਹੁਤ ਸਾਰੇ ਕਲਾਕਾਰ ਨੇ ਸਾਡੀ ਲਾਇਬ੍ਰੇਰੀ ਦੇ ਵਿੱਚ, ਕਦੇ ਤੁਸੀਂ ਦੇਖੋ ਤਾਂ ਇੰਨੇ ਵੱਡੇ ਵੱਡੇ ਕਲਾਕਾਰ ਨੇ ਜਿਨ੍ਹਾਂ ਦੀ ਸ਼ੁਰੂਆਤ ਇੱਥੋਂ ਹੋਈ ਹੈ। ਵੱਡੇ ਵੱਡੇ ਸਿੰਗਰਸ ਜਿਹੜੇ ਨੇ ਉਹ ਅੱਜ ਵੀ ਇਸ ਗੱਲ ਦੇ ਲਈ ਬੜੇ ਮੁਤਮਈਨ ਨੇ ਕਿ ਸ਼ੁਕਰ ਹੈ ਕਿ ਅਸੀਂ ਆਲ ਇੰਡੀਆ ਰੇਡੀਓ ਦੇ ਨਾਲ, ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜੇ। ਈਵਨ ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਚੀਜ਼ ਦੇ ਲਈ, ਗ੍ਰੈਟੀਟਿਊਡ। ਔਰ ਇੱਦਾਂ ਹੀ ਜੇ ਤੁਹਾਡਾ ਵੀ ਸੁਪਨਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਅੱਜ ਵੀ ਸੁਪਨਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਆਕਾਸ਼ਵਾਣੀ ਜਲੰਧਰ ਦੇ ਨਾਲ ਉਹ ਜੁੜ ਸਕਣ, ਤੁਸੀਂ ਕੋਈ ਟੀਵੀ ਪ੍ਰੋਗਰਾਮ ਕਰਦੇ ਹੋ ਜਾਂ ਕੋਈ ਵੀਡੀਓ ਬਣਾਉਂਦੇ ਹੋ ਜਾਂ ਵੈਸੇ ਹੀ ਇੰਸਟਾ ਰੀਲਸ ਕੋਈ ਵੀ ਕੰਟੈਂਟ ਬਣਾਉਂਦੇ ਹੋ, ਤਾਂ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਸੋਹਣੀ ਓਪਰਚੁਨਿਟੀ, ਇੱਕ ਬੜਾ ਵਧੀਆ ਸੁਨਹਿਰੀ ਮੌਕਾ ਹੈ। ਪ੍ਰਸਾਰ ਭਾਰਤੀ ਸ਼ੁਰੂ ਕਰ ਰਿਹਾ ਜੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ ਨੂੰ, ਸਾਰੇ ਪ੍ਰੋਡਿਊਸਰਸ ਨੂੰ, ਕੰਟੈਂਟ ਕ੍ਰੀਏਟਰਸ ਨੂੰ ਨਵੇਂ ਪ੍ਰੋਗਰਾਮਾਂ ਦੇ ਲਈ ਬੁਲਾ ਰਿਹਾ। ਯਾਨੀ ਤੁਹਾਡੇ ਤੋਂ ਅਰਜ਼ੀਆਂ ਦੀ ਮੰਗ ਕਰਦੇ ਹਾਂ ਕਿ ਤੁਸੀਂ ਵੀ ਅਰਜ਼ੀ ਦੇ ਦਿਓ ਸਾਨੂੰ, ਜੇ ਤੁਸੀਂ ਕੋਈ ਪ੍ਰੋਡਕਸ਼ਨ ਹਾਊਸ ਰਨ ਕਰਦੇ ਹੋ ਜਾਂ ਕੋਈ ਕੰਟੈਂਟ ਕ੍ਰੀਏਟਰ ਹੋ, ਪ੍ਰੋਡਿਊਸਰ ਹੋ, ਤੁਸੀਂ ਰੈਵਨਿਊ ਸ਼ੇਅਰ ਕਰ ਸਕਦੇ ਹੋ, ਸਪੋਂਸਰਡ ਵੀ ਲਿਆ ਸਕਦੇ ਹੋ ਔਰ ਗ੍ਰੈਟਿਸ ਮੋਡ ਦੇ ਨਾਲ ਵੀ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀ ਅਰਜ਼ੀ ਜਲਦ ਤੋਂ ਜਲਦ ਆਕਾਸ਼ਵਾਣੀ 'ਚ ਭੇਜੋ ਔਰ ਅੱਜ ਹੀ ਆਕਾਸ਼ਵਾਣੀ ਜਲੰਧਰ ਦੇ ਨਾਲ ਸੰਪਰਕ ਕਰੋ। ਸੋ ਤੁਸੀਂ ਵੀ ਇਹ ਚੀਜ਼ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਇਹ ਬਹੁਤ ਸੋਹਣਾ ਮੌਕਾ ਮਿਲ ਸਕੇ ਅਤੇ ਸਾਨੂੰ ਤੁਹਾਡੇ

ਉਸ ਕੂੜੇ ਦੇ ਵਿੱਚ ਕੀ ਸੀ? ਬੋਟਲਾਂ ਦੇ ਢੱਕਣ, ਸਿਗਰਟ ਦੇ ਟੁਕੜੇ, ਪੁਲਿਸ ਟੇਪ, ਸਟ੍ਰਾ, ਪਲਾਸਟਿਕ ਚਮਚ, ਰਿੰਗ ਪੌਪ ਕੈਂਡੀ ਦਾ ਰੈਪਰ ਹੋ ਗਿਆ ਜਾਂ ਸਿੰਗਲ ਏਅਰਪੋਰਟ, ਬਹੁਤ ਕੁਝ ਸੀਗਾ। ਇਹ ਸਾਰੇ ਕੂੜੇ ਨੂੰ ਉਹਨੇ ਇੱਕ ਛੋਟੇ ਪਾਰਦਰਸ਼ੀ ਪਲਾਸਟਿਕ ਟਿਊਬ 'ਚ ਸੀਲ ਕਰਕੇ ਸਕਲਪਚਰ ਦਾ ਨਾਮ ਦਿੱਤਾ। ਯਾਨੀ ਤੁਹਾਡਾ ਕੂੜਾ ਬਹੁਤ ਸੋਹਣੇ ਤਰੀਕੇ ਨਾਲ ਉਹਨੇ ਤੁਹਾਨੂੰ ਹੀ ਵਾਪਸ ਕਰ ਦਿੱਤਾ, ਔਰ ਹਰ ਕਿਊਬ ਦੀ ਕੀਮਤ $25 ਰੱਖ ਦਿੱਤੀ, ਯਾਨੀ 2400 ਰੁਪਿਆ। 50 ਕਿਊਬ ਵੇਚਦੇ ਵੀ ਆਇਆ ਉਹ ਕੂੜਾ ਆ ਜਿਹੜਾ ਮੈਂ ਉਹਦੇ ਵਿਆਹ 'ਚੋਂ ਇਕੱਠਾ ਕੀਤਾ ਸੀ। ਹਾਏ ਓਏ ਰੱਬਾ, ਸਾਡੇ ਇੱਥੇ ਵਿਆਹਾਂ ਦੇ ਵਿੱਚ ਨਾ ਜਿਹੜਾ ਕੂੜਾ ਪਿਆ ਹੁੰਦਾ ਉਹਨੂੰ ਦੇਖਣ ਨੂੰ ਦਿਲ ਵੀ ਨਹੀਂ ਕਰਦਾ, ਔਰ ਇੱਥੇ ਇਸ ਬੰਦੇ ਨੇ ਟੇਲਰ ਸਵਿਫਟ ਦੇ ਵਿਆਹ ਦੇ ਕੂੜੇ ਤੋਂ ਘੱਟੋ ਘੱਟ ਜਿਹੜੇ 24 ਘੰਟਿਆਂ ਦੇ ਵਿੱਚ ਵਿਕ ਗਏ 50 ਕਿਊਬਸ ਵਿੱਚ, ਅਤੇ ਕਰੋੜਾਂ ਕਮਾ ਲਏ। ਵਾਹ ਆਈਡੀਆ! ਅੱਜ ਕੱਲ੍ਹ ਮੈਂ ਵੇਖਿਆ ਵੈਸੇ ਨਾ ਪੁੱਠੀਆਂ ਸਿੱਧਾ ਚੀਜ਼ਾਂ ਜ਼ਿਆਦਾ ਚੱਲਦੀਆਂ ਇੱਦਾਂ ਦੀਆਂ, ਬਹੁਤ ਸਾਰੇ ਲੋਕਾਂ ਦਾ ਇੱਦਾਂ ਦਿਮਾਗ ਚੱਲਦਾ ਔਰ ਵਾਕਈ ਉਹ ਚੀਜ਼ ਹੋ ਜਾਂਦੀ ਹੈ। ਚਲੋ, ਇਹਨੂੰ ਕਹਿੰਦੇ ਆ ਵੀ ਦਾਅ ਕਦੇ ਕਦੇ ਲੱਗ ਜਾਂਦਾ ਹੈ। ਨਹੀਂ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।
4: ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸੋਹਣੀ ਸਵੇਰ ਆਰਚ ਰੀਮਾ ਦੇ ਨਾਲ ਆਕਾਸ਼ਵਾਣੀ ਜਲੰਧਰ ਦੇ ਉੱਪਰ। ਬਹੁਤ ਸਾਰੀਆਂ ਗੱਲਾਂ ਅਸੀਂ ਹਮੇਸ਼ਾ ਇਨਵਾਇਰਮੈਂਟ ਨੂੰ ਲੈ ਕੇ ਕਰਦੇ ਰਹਿੰਦੇ ਹਾਂ, ਹਮੇਸ਼ਾ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ। ਹੁਣ ਮੌਸਮ ਜਿਹੋ ਜਿਹਾ ਚੱਲ ਰਿਹਾ ਹੈ, ਯਾਨੀ ਰੇਨੀ ਸੀਜ਼ਨ ਹੈ, ਹੈ ਨਾ। ਇਸ ਰੇਨੀ ਸੀਜ਼ਨ ਦੇ ਵਿੱਚ ਇੱਕ ਟਰਮ ਅਸੀਂ ਬਹੁਤ ਜ਼ਿਆਦਾ ਸੁਣੀ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਹੁਤ ਹੀ ਜ਼ਿਆਦਾ ਪਾਪੂਲਰ ਹੋਈ, ਰੇਨ ਵਾਟਰ ਹਾਰਵੈਸਟਿੰਗ। ਪਹਿਲਾਂ ਤਾਂ ਜਦੋਂ ਹਾਰਵੈਸਟਿੰਗ ਦਾ ਨਾਮ ਸੀ, ਮੈਨੂੰ ਨਹੀਂ ਸੀ ਪਤਾ ਹੁੰਦਾ। ਮੈਂ ਸੋਚਦੀ ਹੁੰਦੀ ਸੀ, ਅੱਛਾ, ਪਤਾ ਨਹੀਂ ਸ਼ਾਇਦ ਪਾਣੀ ਦੇ ਨਾਲ ਕੋਈ ਫਸਲਾਂ ਦੀ ਖੇਤੀ ਕਰਦੇ ਹੋਣਗੇ। ਬਹੁਤ ਸਾਰੇ ਲੋਕਾਂ ਨੂੰ ਹਾਲੇ ਵੀ ਨਹੀਂ ਪਤਾ ਕਿ ਰੇਨ ਵਾਟਰ ਹਾਰਵੈਸਟਿੰਗ ਆਖਰ ਸ਼ੈ ਕੀ ਹੈ, ਹੈ ਕੀ ਹੈ। ਖੈਰ ਇਹਦੇ ਬਾਰੇ ਵੀਰੇਂਦਰ ਨੇ ਗੱਲਬਾਤ ਕੀਤੀ ਹੈ ਐਕਸਪਰਟ ਦੇ ਨਾਲ, ਆਓ ਸੁਣਦੇ ਹਾਂ।
5: ਵੇਖੋ ਜੀ, ਲਗਭਗ ਮੌਨਸੂਨ ਨੇ ਸਾਡੇ ਪੰਜਾਬ 'ਚ ਦਸਤਕ ਦੇ ਦਿੱਤੀ ਹੈ, ਬਾਰਿਸ਼ਾਂ ਹੋ ਰਹੀਆਂ ਨੇ। ਬਾਰਿਸ਼ ਆਉਂਦੀ ਹੈ ਤੇ ਅਸੀਂ ਉਸੇ ਵੇਲੇ ਪਕੌੜਿਆਂ ਦਾ, ਮਾਲਪੂੜੀਆਂ ਦਾ ਬੰਦੋਬਸਤ ਕਰ ਲੈਂਦੇ ਹਾਂ। ਪਰ ਸਵਾਲ ਇਹ ਹੈ ਕਿ ਬਾਰਿਸ਼ ਆਉਣ 'ਤੇ ਅਸੀਂ ਰੇਨ ਵਾਟਰ ਹਾਰਵੈਸਟਿੰਗ ਦਾ ਬੰਦੋਬਸਤ ਕੀਤਾ ਹੈ ਕਿ ਨਹੀਂ? ਹੁਣ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਸਾਡਾ ਜਿਹੜਾ ਪੰਜਾਬ ਦਾ ਜ਼ਮੀਨੀ ਪੱਧਰ ਦਾ ਪਾਣੀ ਹੈ, ਉਹ ਚਿੰਤਾਜਨਕ ਤਰੀਕੇ ਨਾਲ ਬਹੁਤ ਥੱਲੇ ਜਾ ਚੁੱਕਾ, ਪਾਣੀ ਬੜੇ ਡੂੰਘੇ ਹੋ ਚੁੱਕੇ ਨੇ, ਅਤੇ ਰੇਨ ਵਾਟਰ ਹਾਰਵੈਸਟਿੰਗ ਇਹਦਾ ਇੱਕ ਹੱਲ ਹੋ ਸਕਦਾ ਹੈ। ਕਿਉਂਕਿ ਇਹੀ ਇਹ ਸਿਸਟਮ ਹੈ ਜਿਹੜਾ ਮੀਂਹ ਦੇ ਪਾਣੀ ਨੂੰ ਸਿੱਧਾ ਜ਼ਮੀਨ ਦੇ ਅੰਦਰ ਭੇਜ ਕੇ ਕੁਦਰਤੀ ਜਲ ਭੰਡਾਰਾਂ ਨੂੰ ਦੁਬਾਰਾ ਭਰਨ ਵਿੱਚ ਮਦਦ ਕਰਦਾ ਹੈ। ਹੁਣ ਮਾਹਿਰ ਇਹ ਵੀ ਕਹਿੰਦੇ ਨੇ ਕਿ ਜੇ ਬਾਰਿਸ਼ ਦਾ ਸ਼ੁੱਧ ਪਾਣੀ ਅਸੀਂ ਇਕੱਠਾ ਕਰਕੇ ਇਹਦੇ ਨਾਲ ਫਸਲਾਂ ਦੀ ਸਿੰਚਾਈ ਕਰੀਏ ਨਾ, ਤਾਂ ਇਹਦੇ ਨਾਲ ਟਿਊਬਵੈੱਲਾਂ 'ਤੇ ਅਤੇ ਬਿਜਲੀ 'ਤੇ ਸਾਡੀ ਨਿਰਭਰਤਾ ਘੱਟ ਸਕਦੀ ਹੈ। ਅਤੇ ਫਿਰ ਜੇ ਸਾਰੇ ਸ਼ਹਿਰ ਵਾਲੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਫੋਲੋ ਕਰਨ, ਤਾਂ ਫਿਰ ਮੌਨਸੂਨ ਦੇ ਦੌਰਾਨ ਜਿਹੜਾ ਗਲੀਆਂ ਵਿੱਚ ਪਾਣੀ ਭਰ ਜਾਂਦਾ, ਇਹ ਸਿਸਟਮ ਉਸ ਪਾਣੀ ਨੂੰ ਖੜਾ ਨਹੀਂ ਹੋਣ ਦੇਗਾ। ਸੋ ਆਓ ਫਿਰ ਅੱਜ ਦੇ ਸੋਹਣੇ ਸਵੇਰ ਪ੍ਰੋਗਰਾਮ 'ਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਬਾਰੇ ਹੀ ਗੱਲਬਾਤ ਕਰੀਏ। ਰਾਜੇਸ਼ ਸ਼ਰਮਾ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਇਸੇ ਖੇਤਰ ਵਿੱਚ ਨੇ, ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕੀ ਚੀਜ਼ ਹੈ ਜੀ। ਸੋ ਰਾਜੇਸ਼ ਸ਼ਰਮਾ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੈ ਕੀ ਜੀ, ਕਿਸ ਤਰੀਕੇ ਨਾਲ ਇਹ ਕੰਮ ਕਰਦਾ?
6: ਸਰ, ਰੇਨ ਵਾਟਰ ਹਾਰਵੈਸਟਿੰਗ ਜਿਵੇਂ ਕਿ ਪੰਜਾਬ ਲਈ ਜਿਹੜਾ ਜ਼ੋਨ ਹੈ, ਖੇਤਰ ਹੈ, ਇਹਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਮੈਕਸੀਮਮ ਤੋਂ ਮੈਕਸੀਮਮ ਜਿਹੜਾ ਪਾਣੀ ਹੈ ਜ਼ਮੀਨ ਤੋਂ ਕੱਢ ਚੁੱਕੇ ਹਾਂ ਫਸਲਾਂ ਲਈ, ਇਹ ਕਰਦੇ ਹਾਂ ਉਸ ਲਈ, ਅਤੇ ਉਹ ਇੱਕ ਸੀਮਿਤ ਜਿਹਾ ਭੰਡਾਰ ਹੈ ਕਿ ਜਿਹੜਾ ਭੂਮੀਗਤ ਚੱਲ ਹੈ, ਸਾਫ਼ ਪੀਣ ਦਾ ਪਾਣੀ ਹੈ। ਸਾਨੂੰ ਐਗਰੀਕਲਚਰ ਯੂਨੀਵਰਸਿਟੀ ਔਰ NGT ਨੇ ਵੀ ਦੱਸਿਆ ਹੋਇਆ ਕਿ 2039 ਤੱਕ ਇਹ ਬਿਲਕੁਲ ਹੀ ਖਤਮ ਹੋ ਸਕਦਾ ਹੈ, ਜੇ ਅਗਰ ਇਹਨੂੰ ਬਚਾਇਆ ਨਾ ਗਿਆ, ਇਹਨੂੰ ਰਿਚਾਰਜ ਨਾ ਕੀਤਾ ਗਿਆ। ਰੇਨ ਵਾਟਰ ਹਾਰਵੈਸਟਿੰਗ ਜਿਹੜੀ ਹੈ, ਇਹ ਟੈਕਨੀਕ ਹੈ ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਕੇ, ਫਿਲਟਰ ਕਰਕੇ, ਬੋਰ ਕਰਕੇ, ਆਪਾਂ ਜ਼ਮੀਨ ਵਿੱਚ ਫਸਟ ਐਕਵਾਫਰ ਛੱਡਣਾ ਹੁੰਦਾ ਹੈ, ਤਾਂ ਜੋ ਪਾਣੀ ਜਿਹੜਾ ਹੈਗਾ ਉਹ ਜਦੋਂ ਵੀ ਵਿੱਚ ਜਾ ਕੇ ਸਾਫ਼

0: ਪਾਣੀ ਚ ਮਿਲੇ ਤੋਂ ਹੋਰ ਜ਼ਿਆਦਾ ਫਿਲਟਰ ਹੋ ਕੇ ਨੀਚੇ ਭੂਮੀਗਤ ਜਲ ਚ ਮਿਲ ਜਾਣਗੇ। ਜਿਹੜੀ ਸਾਡੀ ਟੈਕਨੀਕ ਹੈ ਉਹ ਬੜੀ ਸਾਇੰਟੀਫਿਕ ਟੈਕਨੀਕ ਹੈ। ਅਸੀਂ ਆਪਣਾ ਹੀ ਆਕਟਾਗਨ ਟੈਂਕ ਬਣਾਉਂਦੇ ਨੇ, ਸਲੈਬ ਫਿੱਟ ਕਰਦੇ ਨੇ ਜਾ ਕੇ ਸਾਈਟਾਂ ਤੇ। ਇਹਦੇ ਚ ਹੁੰਦਾ ਜਿਹੜਾ ਪਹਿਲਾ ਟੈਂਕ ਹੁੰਦਾ ਉਹ ਡੀਸਿਲਟਿੰਗ ਟੈਂਕ ਕਿਹਾ ਜਾਂਦਾ। ਡੀਸਿਲਟਿੰਗ ਟੈਂਕ ਦਾ ਕੰਮ ਹੁੰਦਾ ਹੈ ਕਿ ਪਾਣੀ ਵਿੱਚ ਜਿਹੜੇ ਹੈਵੀ ਪਾਰਟੀਕਲ ਨੇ ਉਹ ਨੀਚੇ ਸੈਟਲ ਹੋ ਜਾਂਦੇ ਨੇ, ਜਿਹੜੇ ਲਾਈਟ ਪਾਰਟੀਕਲ ਹੈ ਉਹਦੇ ਵਿੱਚ ਪਾਣੀ ਨੂੰ ਨੈਚੁਰਲ ਤਰੀਕੇ ਨਾਲ, ਜਿੱਦਾਂ ਕਿ ਨੈਚੁਰਲ ਫਿਲਟਰ ਹੁੰਦਾ ਪਾਣੀ ਆਪਣਾ ਪਹਾੜਾਂ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਉਹ ਮਿੱਟੀ ਚੋਰੀ ਸੁਰੱਖਿਆ ਆ ਕੇ ਸਾਫ਼ ਹੋ ਜਾਂਦਾ ਹੈ। ਅਸੀਂ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਫਿਲਟਰ ਮੀਡੀਆ ਯੂਜ ਕਰਦੇ ਨੇ ਜਿਹਦੇ 'ਚ ਗ੍ਰੈਵਲ, ਸੈਂਡ ਅਤੇ ਐਕਟੀਵੇਟਿਡ ਕਾਰਬਨ ਹੁੰਦਾ ਹੈ। ਪਾਣੀ ਫਿਲਟਰ ਹੋ ਕੇ ਫਿਰ ਨੀਚੇ ਅਸੀਂ ਉਹਨੂੰ ਸਾਈਡ ਵਿੱਚ ਬੋਰ ਕਰ ਦਿੰਦੇ ਨੇ, ਜਿਹੜੀ ਕਿ ਡਰਾਈ ਆਗਰ ਬੋਰਿੰਗ ਤਕਨੀਕ ਸਾਡੀ ਹੈਗੀ ਹੈ, ਤਾਂ ਕਿ ਜ਼ਮੀਨ ਵਿੱਚ ਬਿਨਾਂ ਕੋਈ ਕੈਮੀਕਲ ਪਾਏ ਬੋਰ ਕਰੀਏ ਅਤੇ ਪਾਣੀ ਜਿਹੜਾ ਹੈਗਾ ਉਹ ਸਾਫ਼ ਪਾਣੀ ਭੂਮੀ ਜਲ 'ਚ ਜਾ ਕੇ ਮਿਲ ਜਾਵੇ। ਰੇਨ ਵਾਟਰ ਹਾਰਵੈਸਟਿੰਗ ਦਾ ਸਿਰਫ ਇੱਕ ਇਹੀ ਫਾਇਦਾ ਨਹੀਂ ਹੈ ਕਿ ਪਾਣੀ ਨੂੰ ਅਸੀਂ ਬਚਾਵਾਂਗੇ, ਇਹਦੇ ਬਹੁਤ ਸਾਰੇ ਫਾਇਦੇ ਨੇ। ਜਿਹੜਾ ਬਾਰਿਸ਼ ਬਰਸਾਂ ਦਾ ਜਲ ਹੈ ਉਹ ਬਹੁਤ ਸ਼ੁੱਧ ਜਲ ਹੁੰਦਾ ਹੈ, ਆਸਮਾਨ ਤੋਂ ਡਿੱਗਦਾ ਹੈ, ਅਤੇ ਜੇ ਉਹਨੂੰ ਆਪਾਂ ਧਰਤੀ ਸੜਕਾਂ 'ਤੇ ਬਹਿਣ ਦੇਈਏ ਤਾਂ ਉਹ ਨਾਲੀਆਂ 'ਚ ਜਾ ਕੇ ਖਰਾਬ ਪਾਣੀ 'ਚ ਮਿਲ ਕੇ ਉਹ ਖਰਾਬ ਵੇਸਟ ਹੋ ਜਾਂਦਾ ਹੈ। ਪਹਿਲਾ ਫਾਇਦਾ ਤਾਂ ਹੈ ਕਿ ਰਿਚਾਰਜ ਕਰਕੇ ਪਾਣੀ ਨੂੰ ਅਸੀਂ ਬਚਾਉਂਦੇ ਨੇ। ਦੂਸਰਾ ਫਾਇਦਾ ਹੈ ਕਿ ਜਿਹੜੇ ਏਰੀਏ 'ਚ ਰੇਨ ਵਾਟਰ ਹਾਰਵੈਸਟ ਲੱਗੇ ਹੁੰਦੇ ਸਿਸਟਮ, ਉਸ ਏਰੀਏ ਵਿੱਚ ਵਾਟਰ ਲੋਗਿੰਗ ਵੀ ਹੁੰਦੀ ਹੈ, ਪਾਣੀ ਇਕੱਠਾ ਨਹੀਂ ਹੋਗਾ ਜਿੰਨੀ ਮਰਜ਼ੀ ਨਹੀਂ ਪੈ ਜਾਵੇ। ਤੀਸਰਾ ਜਿਹੜਾ ਆਪਣਾ ਸੀਵਰੇਜ ਸਿਸਟਮ ਹੈ ਉਹਦੇ 'ਤੇ ਬਰਡਨ ਨਹੀਂ ਪੈਂਦਾ ਹੈ, ਅਤੇ ਆ ਇਹਦੇ ਪਰਿਆਵਰਨ ਫਾਇਦੇ ਹੈਗੇ। ਮੈਂ ਤਾਂ ਕਹਿੰਦਾ ਕਿ ਆਉਣ ਵਾਲੇ ਟਾਈਮ ਵਿੱਚ ਅਗਰ ਆਪਾਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣਾ ਹੈ ਅਤੇ ਬਾਰਿਸ਼ਾਂ ਦੇ ਬਾਰਿਸ਼ ਦੇ ਪਾਣੀ ਨੂੰ
1: ਰਾਜੇਸ਼ ਸ਼ਰਮਾ ਜੀ, ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਜੀ ਕਿ ਰੇਨ ਵਾਟਰ ਹਾਰਵੈਸਟਿੰਗ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਕਿਹਾ ਹੈ ਕਿ ਆਪਾਂ ਬਾਰਿਸ਼ ਦੇ ਇੱਕ ਇੱਕ ਕਤਰੇ ਨੂੰ ਬਚਾਉਣਾ ਹੈ। ਤੁਸੀਂ ਬਹੁਤ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ, ਲੋਕਾਂ ਦਾ ਰੁਝਾਨ ਕਿੱਦਾਂ ਦਾ ਹੈ ਜੀ? ਲੋਕ ਤੁਹਾਡੇ ਇਹਨਾਂ ਪ੍ਰੋਜੈਕਟਾਂ ਨੂੰ ਕਿੱਦਾਂ ਦਾ ਹੁੰਗਾਰਾ ਦਿੰਦੇ ਨੇ ਜੀ?
0: ਜਿਹੜੇ ਸਭ ਪੜ੍ਹੇ ਲਿਖੇ ਲੋਕ ਨੇ, ਮੈਂ ਮੋਸਟਲੀ ਆਪਾਂ ਦੇਖਦੇ ਹਾਂ ਕਿ ਉਹ ਤਾਂ ਇੰਟਰਸਟ ਹੁੰਦੇ ਨੇ ਲਗਵਾਓ। ਕੁਛ ਸਾਨੂੰ ਐਸੇ ਵੀ ਲੋਕ ਮਿਲਦੇ ਨੇ ਕਮਰਸ਼ੀਅਲ ਸਾਈਟਾਂ 'ਤੇ, ਉਹ ਕਹਿੰਦੇ ਕਿ ਅਸੀਂ ਸਿਰਫ ਦਿਖਾਉਣ ਲਈ ਲਗਵਾਉਣਾ ਹੈ, ਫਿਰ ਅਸੀਂ ਉਹਨਾਂ ਨੂੰ ਮਨਾ ਕਰਦੇ ਹਾਂ ਕਿ ਤੁਸੀਂ ਦਿਖਾਉਣ ਲਈ ਨਾ ਲਗਾਓ। ਜੇ ਤੁਸੀਂ ਤੁਹਾਡਾ ਖਰਚਾ 4 ਲੱਖ 'ਤੇ ਆ ਰਿਹਾ, ਤੁਸੀਂ ਦਿਖਾਉਣ ਲਈ 2 ਲੱਖ ਦਾ ਲਗਵਾ ਰਹੇ ਹੋ, ਤਾਂ ਤੁਹਾਡਾ 2 ਲੱਖ ਰੁਪਏ ਬਰਬਾਦ ਹੋ ਗਿਆ। ਅਤੇ ਹਮੇਸ਼ਾ ਹੀ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਕਿ ਲੋਕਾਂ ਨੂੰ ਕਨਵਿੰਸ ਕੀਤਾ ਜਾਵੇ, ਕਿਉਂਕਿ ਗੌਰਮੈਂਟ ਨੇ ਵੀ ਹੁਣ ਇਹ ਮੈਂਡੇਟਰੀ ਕਰਤਾ ਹੈ ਕਿ 10 ਬੰਦੇ ਤੋਂ ਉੱਪਰ ਦੇ ਜਿਹੜੇ ਘਰ ਹੈ ਉਹਨਾਂ 'ਚ ਇਹ ਸਿਸਟਮ ਲਗਾਉਣਾ ਜ਼ਰੂਰੀ ਹੈ। ਅਤੇ ਬਟ ਫਿਰ ਵੀ ਬਹੁਤ ਸਾਰੇ ਮੇਰੇ ਖਿਆਲ 5% ਲੋਕ ਹੀ, ਜਿੰਨੀ ਕੰਸਟਰਕਸ਼ਨ ਅਸੀਂ ਦੇ ਰਹੇ ਹਾਂ 5-10% ਤੋਂ ਬਾਅਦ ਲੋਕ ਲਗਵਾਉਂਦੇ ਨਹੀਂ ਅਸੀਂ। ਹਾਂ, ਕਮਰਸ਼ੀਅਲ ਸੈਕਟਰ ਤੋਂ ਜ਼ਰੂਰ ਲੱਗ ਰਹੇ ਆ, ਲੇਕਿਨ ਕੁਛ ਗਲਤ ਤਕਨੀਕਾਂ ਨਾਲ ਵੀ ਲਗਾਏ ਜਾ ਰਹੇ ਨੇ, ਜਿਹੜਾ ਕਿ ਭੂਮੀਗਤ ਜਲ ਨੂੰ ਖਰਾਬ ਵੀ ਕਰ ਸਕਦੇ ਨੇ। ਜਿਵੇਂ ਲੋਕ ਹੁਣ 300 ਫੁੱਟ ਦਾ ਬੋਰ ਕਰ ਦਿੰਦੇ ਨੇ ਅਤੇ ਉਹਦੇ ਵਿੱਚ ਪਾਣੀ ਪਾ ਦਿੰਦੇ, ਤਾਂ ਉਹ ਬਾਰਿਸ਼ ਦਾ ਪਾਣੀ ਬਿਲਕੁਲ ਸ਼ੁੱਧ ਨਹੀਂ ਹੁੰਦਾ ਹੈ, ਛੱਤਾਂ ਤੋਂ ਆਉਂਦਾ ਹੈ, ਪਲੱਸ ਇਹਦੇ 'ਚ ਸਾਡੇ ਵਾਤਾਵਰਨ ਦੇ ਵੀ ਜਿਹੜੇ ਮਾਈਕਰੋ ਪਾਰਟੀਕਲਸ ਨੇ ਉਹ ਵੀ ਇਹਦੇ 'ਚ ਮਿਲਦੇ ਨੇ, ਅਤੇ ਉਹ ਅੱਗੇ ਅਗਰ ਆਪਾਂ ਸਾਫ਼ ਪਾਣੀ ਵਿੱਚ ਨਹੀਂ ਡਾਇਰੈਕਟ ਪਾ ਦਵਾਂਗੇ ਅਤੇ ਉਹ ਅੰਡਰਗਰਾਊਂਡ ਵਾਟਰ ਨੂੰ ਪ੍ਰਦੂਸ਼ਿਤ ਵੀ ਕਰ ਸਕਦੇ ਨੇ। ਇਸ ਕਰਕੇ ਅਸੀਂ ਜਿਹੜੇ ਇਹ ਕਰਦੇ ਹਾਂ ਕਿ ਪਾਣੀ ਨੂੰ ਫਸਟ ਐਕੋਹਲ ਛੱਡ ਦਿੱਤਾ ਜਾਵੇ, ਜਿਹੜਾ ਕਿ ਪੰਜਾਬ ਵਿੱਚ 40 ਫੁੱਟ ਤੋਂ ਲੈ ਕੇ 80 ਫੁੱਟ ਦੇ ਆਸ ਪਾਸ ਆ ਜਾਂਦਾ ਹੈ ਅੰਡਰਗਰਾਊਂਡ। ਜਿੱਥੇ ਜਿੱਥੇ ਅਸੀਂ ਕਈ ਕੈਂਪਸ ਜਾਂਦੇ ਨੇ, ਸਕੂਲ ਵੱਡੀ ਸਕੂਲ ਨੇ, ਪਲੇਗਰਾਊਂਡ ਨੇ, ਉਹਨਾਂ ਦੇ ਜਿੱਥੇ ਪਾਣੀ ਖੜ੍ਹਾ ਹੁੰਦਾ ਸੀਗਾ, ਅਸੀਂ ਹੁਣ ਜਾ ਕੇ ਦੇਖਦੇ ਨੇ ਕਿ ਉੱਥੇ ਪਾਣੀ ਵਾਟਰ ਲੋਗਿੰਗ ਬਿਲਕੁਲ ਨਹੀਂ ਹੁੰਦੀ ਹੈ। ਅਤੇ ਨੈਚੁਰਲੀ ਹੈ ਕਿ ਉੱਥੇ ਜਦੋਂ ਵਾਟਰ ਲੋਗਿੰਗ ਨਹੀਂ ਹੋਈ ਤਾਂ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਵੀ ਬਚਾਅ ਰਹੇਗਾ, ਅਤੇ ਕਿਉਂਕਿ ਖੜ੍ਹਾ ਪਾਣੀ ਕਈ ਚੀਜ਼ਾਂ ਦੀ ਕਈ ਬਿਮਾਰੀਆਂ ਪੈਦਾ ਕਰਦਾ ਹੈ, ਮੱਛਰ ਪੈਦਾ ਕਰਦਾ ਹੈ ਜਾਂ ਹੋਰ ਵੀ ਪ੍ਰਦੂਸ਼ਣ ਹੀ ਫੈਲਾਉਂਦਾ ਹੈ, ਵਾਤਾਵਰਨ ਨੂੰ ਖਰਾਬ ਕਰਦਾ ਹੈ। ਜੇ ਪਾਣੀ ਅਗਰ ਰੀਚਾਰਜ ਹੋ ਜਾਏਗਾ ਧਰਤੀ ਵਿੱਚ ਉੱਪਰ, ਤਾਂ ਫਿਰ ਉੰਨੀ ਕੁ ਲੋੜ ਹੈ ਜਿੰਨਾ ਤੁਸੀਂ ਬਾਰਿਸ਼ ਦੇਖਦੇ ਹੋ ਪਾਣੀ ਆ ਰਿਹਾ ਅਤੇ ਧਰਤੀ ਚਲਾ ਜਾ ਰਿਹਾ, ਬਟ ਵਾਟਰ ਲੋਗਿੰਗ ਨਹੀਂ ਹੁੰਦੀ ਹੈ। ਅਤੇ ਉਹ ਏਰੀਆ ਜਿੱਥੇ ਵੀ ਆਪਾਂ ਇਹ ਪਲਾਂਟ ਲਗਾਏ ਨੇ ਉਹ ਕਾਫ਼ੀ ਸਾਫ਼ ਸੁਥਰੇ ਰਹਿੰਦੇ ਨੇ, ਪਲੱਸ ਉਹਨਾਂ ਨੂੰ ਵਾਟਰ ਲੋਗਿੰਗ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
1: ਜੀ ਰਾਜੇਸ਼ ਸ਼ਰਮਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਅਤੇ ਸਾਨੂੰ ਇਹ ਦੱਸਣ ਲਈ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਾਡੇ ਪੰਜਾਬ 'ਚ ਕਿੰਨਾ ਜ਼ਰੂਰੀ ਹੈ। ਸੋ ਜੀ ਰਾਜੇਸ਼ ਸ਼ਰਮਾ, ਜੋ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੇ ਖੇਤਰ ਵਿੱਚ ਕੰਮ ਕਰ ਰਹੇ ਨੇ ਬਹੁਤ ਸਾਲਾਂ ਤੋਂ, ਸਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਸਨ। ਅਤੇ ਵਾਕਈ ਜੀ ਜਿੱਦਾਂ ਹਾਲਾਤ ਕਹਿ ਰਹੇ ਨੇ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੇਲੇ ਦੀ ਜ਼ਰੂਰਤ ਹੈ, ਪਰ ਅਸੀਂ ਇਸ ਜ਼ਰੂਰਤ ਨੂੰ ਜ਼ਰੂਰੀ ਨਹੀਂ ਸਮਝ ਰਹੇ। ਅੰਕੜੇ ਦੱਸ ਰਹੇ ਨੇ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਸਿਰਫ 5-10%

ਨਵੀਆਂ ਨਿੱਜੀ ਅਤੇ ਰਿਹਾਇਸ਼ੀ ਇਮਾਰਤਾਂ ਵਿੱਚ ਇਹ ਸਿਸਟਮ ਜਿਹੜਾ ਉਹ ਅਡੋਪਟ ਕੀਤਾ ਗਿਆ। ਲੋਕਾਂ ਦੀ ਜਿਹੜੀ ਹਿੱਸੇਦਾਰੀ ਹੈ ਨਾ ਜੀ ਰੇਨ ਵਾਟਰ ਸਿਸਟਮ ਪ੍ਰੋਜੈਕਟਾਂ ਵਿੱਚ ਉਹ ਸਿਰਫ 3-5% ਤੱਕ ਹੈ ਅਤੇ ਜ਼ਿਆਦਾਤਰ ਇਹ ਵੇਖਿਆ ਗਿਆ ਕਿ ਲੋਕ ਜਿਹੜੇ ਅਗਾਊਂ ਖਰਚੇ ਤੋਂ ਡਰ ਕੇ ਇਹਨੂੰ ਅਡੋਪਟ ਨਹੀਂ ਕਰਦੇ। ਪਰ ਜੇ ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੇਣਾ, ਜੇ ਅਸੀਂ ਆਪ ਬਿਮਾਰੀਆਂ ਤੋਂ ਬਚਣਾ ਅਤੇ ਚਾਹੁੰਦੇ ਹਾਂ ਕਿ ਬਾਰਿਸ਼ਾਂ ਦਾ ਪਾਣੀ ਸੜਕਾਂ ਗਲੀਆਂ 'ਚ ਖੜ੍ਹਾ ਹੋ ਕੇ ਸਾਨੂੰ ਬਿਮਾਰੀਆਂ ਨਾ ਦੇਵੇ, ਤਾਂ ਸਾਨੂੰ ਫਿਰ ਇਹ ਸਿਸਟਮ ਅਪਣਾਉਣਾ ਪਏਗਾ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਸੋਹਣੀ ਸਵੇਰ ਪ੍ਰੋਗਰਾਮ ਵਿੱਚ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਨਿੱਘਾ ਸਵਾਗਤ। ਤੁਸੀਂ ਉਹ ਆਰ ਜੇ ਰੀਮਾ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਗੱਲ ਹੋਈ ਜਿਹਦਾ ਮੈਨੂੰ ਜ਼ਿਕਰ ਕਰਨਾ ਚਾਹੀਦਾ। ਕਹਿੰਦੇ ਨੇ ਕਿ ਤੁਹਾਡੇ ਆਲੇ ਦੁਆਲੇ ਜੋ ਵੀ ਚੰਗਾ ਹੋਵੇ ਨਾ, ਉਹਨੂੰ ਆਲਵੇਜ਼ ਐਕਨੋਲੇਜ ਕਰਨਾ ਚਾਹੀਦਾ। ਸਰਕਾਰ ਨੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ, ਬਹੁਤ ਸੋਹਣਾ ਕੰਮ ਕੀਤਾ। 26 ਸਾਲ ਬਾਅਦ ਕਿਸਾਨ ਕ੍ਰੈਡਿਟ ਕਾਰਡ ਦੀ ਨੀਤੀ 'ਚ ਇਤਿਹਾਸਿਕ ਬਦਲਾਅ ਕਰਦਿਆਂ ਫਸਲੀ ਕਰਜ਼ੇ ਦੀਆਂ ਹੱਦਾਂ ਦੇ ਵਿੱਚ ਵੱਡਾ ਵਾਧਾ ਕਰ ਦਿੱਤਾ। ਯਾਨੀ ਸੂਬੇ ਦੇ 13 ਲੱਖ ਤੋਂ ਵੱਧ ਕਿਸਾਨ ਜਿਹੜੇ ਨੇ ਹੁਣ ਇਸ ਆਰਥਿਕ ਤੰਗੀ ਦੇ ਨਾਲ ਔਰ ਨਿੱਜੀ ਸਾਹੂਕਾਰਾਂ ਦੇ ਚੁੰਗਲ ਦੇ ਵਿੱਚੋਂ ਨਿਕਲ ਜਾਣਗੇ। ਇੱਥੇ ਕੀ ਹੈ ਕਿ ਫਸਲ ਦੇ ਆਧਾਰ 'ਤੇ ਉਹਨਾਂ ਦੀ ਕਰਜ਼ਾ ਸੀਮਾ ਵਧਾ ਦਿੱਤੀ ਗਈ ਹੈ। ਕਣਕ ਦੀ ਫਸਲ ਜਿਹੜੀ ਹੈ ਉਹਦੀ ਲਿਮਿਟ ਜਿਹੜੀ ਹੈ ਉਹ ਪਹਿਲਾਂ 24,380 ਸੀ, ਹੁਣ 30,000 ਪ੍ਰਤੀ ਏਕੜ ਕਰ ਦਿੱਤੀ ਗਈ ਹੈ। ਗੰਨੇ ਦੀ ਖੇਤੀ ਦੀ ਮੈਂ ਗੱਲ ਕਰਾਂ ਤਾਂ 44,000 ਤੋਂ ਸਿੱਧਾ ਹੀ 1,00,000 ਕਰ ਦਿੱਤੀ ਗਈ ਹੈ। ਬਾਗਬਾਨੀ ਜਿਹੜੀ ਹੈ ਉਹਨੂੰ ਸਿੱਧਾ ਹੀ 1,50,000 ਤੋਂ ਵੀ ਵੱਧ ਕਰ ਦਿੱਤਾ ਗਿਆ। ਸੋ ਇਸੇ ਤਰੀਕੇ ਦੇ ਨਾਲ ਇਹ ਚਾਹੁੰਦੇ ਨੇ ਕਿ ਫਸਲੀ ਵਿਭਿੰਨਤਾ ਜਿਹੜੀ ਹੈ ਔਰ ਪਰਾਲੀ ਜਦੋਂ ਤੁਸੀਂ ਸਾਂਭਣੀ ਹੋਵੇ, ਉਹਦਾ ਪ੍ਰਬੰਧਨ ਕਰਨਾ ਹੋਵੇ, ਉਹਦੇ ਲਈ ਵੀ ਇੱਕ ਨਵੀਂ ਪਹਿਲ ਕੀਤੀ ਗਈ ਹੈ। ਸਾਰਾ ਕੁਛ ਜਿੰਨਾ ਵੀ ਸਿਸਟਮ ਹੈ ਪੂਰੀ ਤਰ੍ਹਾਂ ਡਿਜੀਟਲ ਹੈ, ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਡਿਜੀਟਲ ਬੈਂਕਿੰਗ ਹੈ। 6 ਸਾਲ ਦੇ ਲਈ ਤੁਹਾਨੂੰ ਕ੍ਰੈਡਿਟ ਕਾਰਡ ਨੂੰ ਮਨਜ਼ੂਰੀ ਮਿਲੇਗੀ, RBI ਦੇ ਨਿਯਮਾਂ ਮੁਤਾਬਕ ਹਰ ਸਾਲ ਆਪਣੇ ਆਪ ਵਧੀ ਜਾਏਗੀ, ਸਿੱਧਾ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਣਗੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਜੀ ਸੋਹਣੀ ਸਵੇਰ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਮੈਂ ਹਾਂ ਤੁਹਾਡੀ ਆਰਜ਼ੀ ਰੀਮਾ। ਔਰ ਆਮ ਤੌਰ 'ਤੇ ਆਪਾਂ ਸਾਰੇ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਹੁੰਦੇ ਹਾਂ ਕਿ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰ ਦਿੱਤਾ, ਉਸ ਹੁਕਮ ਤੋਂ ਬਾਅਦ ਬਹੁਤ ਸਾਰੀਆਂ ਸਰਕਾਰਾਂ ਜਿਹੜੀਆਂ ਸਖ਼ਤ ਵੀ ਹੋ ਗਈਆਂ ਅਵਾਰਾ ਕੁੱਤਿਆਂ ਨੂੰ ਲੈ ਕੇ, ਉਹਨਾਂ ਦੇ ਮਾਮਲੇ ਨੂੰ ਲੈ ਕੇ, ਵੀ ਇਹਨਾਂ ਨੂੰ ਇੱਥੋਂ ਭਜਾਓ ਜਾਂ ਕੋਈ ਸ਼ੈਲਟਰ ਹੈ ਨਹੀਂ ਇਹਨਾਂ ਵਾਸਤੇ, ਹੈ ਨਾ ਇਸ ਸੱਚ। ਔਰ ਜਿਹੜੇ ਅਵਾਰਾ ਕੁੱਤੇ ਘੁੰਮ ਰਹੇ ਨੇ, ਉਹ ਸਮੱਸਿਆ ਹਾਲੇ ਵੀ ਉੱਦਾਂ ਦੀ ਉੱਦਾਂ ਹੀ ਹੈ, ਪਰ ਨਾਲਾ ਉੱਥੇ ਦਾ ਉੱਥੇ ਹੀ ਹੈ। ਸੋ ਹੁਣ ਕੇਰਲ ਦੇ ਇੰਜੀਨੀਅਰਿੰਗ ਸਟੂਡੈਂਟਸ ਨੇ ਇੱਕ ਇਹੋ ਜਿਹੀ ਸਮਾਰਟ ਵਾਚ ਬਣਾਈ ਹੈ ਜੋ ਕਿ ਐਗਰੈਸਿਵ ਜਿਹੜੇ ਸਟਰੀਟ ਡੌਗਸ ਨੇ ਉਹਨਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਦੂਰ ਭਜਾਏਗੀ। ਇਹਦੇ ਵਿੱਚ ਇੱਕ ਬਟਨ ਹੈ, ਜਦੋਂ ਤੁਹਾਨੂੰ ਖਤਰਾ ਮਹਿਸੂਸ ਹੋਵੇ ਕਿ ਤੁਹਾਡੇ ਆਲੇ ਦੁਆਲੇ ਕੋਈ ਜਿਹੜਾ ਡੌਗ ਹੈ ਤੁਹਾਡਾ ਇੱਥੇ ਗਲੀ ਦੇ ਵਿੱਚ ਘੁੰਮ ਰਿਹਾ ਜਾਂ ਵੈਸੇ ਹੀ ਅਚਾਨਕ ਕਿਤੋਂ ਆ ਗਿਆ, ਉਹ ਖੂੰਖਾਰ ਹੋ ਸਕਦਾ, ਤੁਹਾਡੇ 'ਤੇ ਹਮਲਾ ਕਰ ਸਕਦਾ। ਖਤਰਾ ਮਹਿਸੂਸ ਹੋਣ 'ਤੇ ਜਿੱਦਾਂ ਹੀ ਤੁਸੀਂ ਸਮਾਰਟ ਵਾਚ ਦਾ ਉਹ ਬਟਨ ਦਬਾਉਂਦੇ ਹੋ, 20-40 ਕਿਲੋ ਹਰਟਸ ਦੀ ਅਲਟਰਾਸੋਨਿਕ ਸਾਊਂਡ ਵੇਵ ਨਿਕਲਦੀ ਹੈ ਔਰ ਉਹਦੇ ਨਾਲ ਇਹ ਡੌਗਸ ਜਿਹੜੇ ਨੇ ਦੂਰ ਹੋ ਜਾਂਦੇ, ਇੱਕ ਸੁਰੱਖਿਅਤ ਦੂਰੀ 'ਤੇ ਚਲੇ ਜਾਂਦੇ, ਯਾਨੀ ਉਹਨਾਂ ਨੂੰ ਨੁਕਸਾਨ ਵੀ ਨਹੀਂ ਪਹੁੰਚਿਆ ਅਤੇ ਤੁਹਾਡੀ ਜਾਨ ਵੀ ਬਚ ਗਈ। ਇਹ ਸਮਾਰਟ ਵਾਚ ਦੇ ਵਿੱਚ LED ਡਿਸਪਲੇ ਵੀ ਹੈ, ਵਾਈਬ੍ਰੇਸ਼ਨ ਅਲਰਟ ਵੀ ਹੈ, ਘੜੀ ਵੀ ਹੈ, ਸਭ ਕੁਛ ਹੈ। ਕਮਾਲ ਹੈ ਬਈ, ਇਹ ਬਹੁਤ ਹੀ ਵਧੀਆ ਚੀਜ਼ ਬਣਾਈ ਹੈ ਕੇਰਲ ਦੇ ਸਟੂਡੈਂਟਸ ਨੇ, ਇੰਜੀਨੀਅਰਿੰਗ ਸਟੂਡੈਂਟਸ ਨੇ। ਔਰ ਸੱਚੀ ਮੁੱਚੀ ਇਹ ਵਿਚਾਰ ਉਸਨੂੰ ਉਦੋਂ ਆਇਆ ਜਦੋਂ ਇੱਕ 84 ਸਾਲ ਦੀ ਬਜ਼ੁਰਗ ਔਰਤ 'ਤੇ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ ਸੀ ਅਤੇ ਉਹਨਾਂ ਦੀ ਡੈਥ ਹੋ ਗਈ। ਬਹੁਤ ਹੀ ਵਧੀਆ ਇਨੋਵੇਸ਼ਨ ਹੈ ਜਿਹਦੇ ਨਾਲ ਕਿਸੇ ਦਾ ਨੁਕਸਾਨ ਵੀ ਨਹੀਂ ਹੋਏਗਾ, ਜਾਨ ਵੀ ਬਚੇਗੀ ਔਰ ਇਹ ਵਿਚਾਰੇ ਸਟਰੀ ਡੌਗਸ ਜਿਹੜੇ ਨੇ ਇਹਨਾਂ ਦਾ ਵੀ ਭਲਾ ਹੋਏਗਾ। ਸੋ ਜੀ, ਇਸੇ ਦੇ ਨਾਲ ਹੁਣ ਮੈਨੂੰ ਆਰਜ਼ੀ ਰੀਮਾ ਨੂੰ ਤੇ ਇਜਾਜ਼ਤ। ਤੁਸੀਂ ਕਿਤੇ ਨਹੀਂ ਜਾਣਾ, ਸਾਡੇ ਬਾਕੀ ਦੇ ਪ੍ਰੋਗਰਾਮਾਂ ਦਾ ਆਨੰਦ ਮਾਣੋ ਅਤੇ ਸੁਣਦੇ ਰਹੋ ਆਕਾਸ਼ਵਾਣੀ ਜਲੰਧਰ।

0: ਤਨਾਜ਼ਾ ਤੇ ਲਾਗੂ ਹੋਏਗੀ। ਉਹਨਾਂ ਕਿਹਾ ਕਿ ਹੋਰਮੁਜ਼ ਪਣਜੋੜ ਖੁੱਲ੍ਹਾ ਏ ਅਤੇ ਈਰਾਨ ਦੇ ਨਾਲ ਜਾਂ ਉਸ ਤੋਂ ਬਿਨਾਂ ਖੁੱਲ੍ਹਾ ਰਹੇਗਾ। ਉਹਨਾਂ ਇਹ ਭਰੋਸਾ ਦਿੱਤਾ ਕਿ ਦੂਜੇ ਦੇਸ਼ਾਂ ਤੋਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ। ਅਮਰੀਕੀ ਫੌਜ ਨੇ ਕਿਹਾ ਕਿ ਉਹ ਅੱਜ ਰਾਤ ਤੋਂ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਮੁੜ ਸ਼ੁਰੂ ਕਰ ਦੇਗੀ। ਇਹ ਐਲਾਨ ਹੋਰਮੁਜ਼ ਪਣਜੋੜ ਵਿੱਚ ਜਹਾਜ਼ਾਂ 'ਤੇ ਈਰਾਨੀ ਹਮਲਿਆਂ ਤੋਂ ਬਾਅਦ ਫਿਰ ਤੋਂ ਬਣੇ ਤਣਾਅ ਦਰਮਿਆਨ ਹੈ। ਅਮਰੀਕਾ ਨੇ ਈਰਾਨ ਵਿੱਚ ਕਈ ਟਿਕਾਣਿਆਂ 'ਤੇ ਵੀ ਹਮਲਾ ਕੀਤਾ ਜਿਸ ਕਾਰਨ ਈਰਾਨ ਨੇ ਬਹਿਰੀਨ, ਓਮਾਨ ਅਤੇ ਕੁਵੈਤ ਸਮੇਤ ਪੱਛਮੀ ਏਸ਼ੀਆ ਵਿੱਚ ਜਵਾਬੀ ਹਮਲੇ ਕੀਤੇ ਨੇ। ਦੂਜੇ ਪਾਸੇ ਈਰਾਨ ਨੇ ਹੋਰਮੁਜ਼ ਪਣਜੋੜ 'ਤੇ ਆਪਣਾ ਅਧਿਕਾਰ ਜਿਤਾਇਆ ਹੈ ਅਤੇ ਅਮਰੀਕਾ ਦੇ ਇਸ ਕਦਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਸਰਕਾਰੀ ਮੀਡੀਆ ਮੁਤਾਬਿਕ ਕੇਂਦਰੀ ਸਦਰ ਮੁਕਾਮ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਇਬਰਾਹਿਮ ਜ਼ੋਲਾ ਫਾਗਾਰੀ ਨੇ ਕਿਹਾ ਕਿ ਈਰਾਨ ਕਿਸੇ ਵੀ ਸਥਿਤੀ ਵਿੱਚ ਅਮਰੀਕਾ ਨੂੰ ਹੋਰਮੁਜ਼ ਪਣਜੋੜ ਦੇ ਪ੍ਰਬੰਧ ਵਿੱਚ ਦਖਲ ਦੇਣ ਦੀ ਇਜਾਜ਼ਤ ਨਹੀਂ ਦੇਵੇਗਾ। ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਦੁਬਾਰਾ ਲਾਉਣ ਦੇ ਐਲਾਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਕਰੀਬ 9.6% ਵੱਧ ਕੇ 83.30 ਅਮਰੀਕੀ ਡਾਲਰ ਫੀ ਬੈਰਲ ਹੋ ਗਈਆਂ। ਇਸ ਦੌਰਾਨ ਅਮਰੀਕੀ ਬੈਂਚਮਾਰਕ ਵੈਸਟ ਟੈਕਸਾਸ ਇੰਟਰਮੀਡੀਏਟ ਕਰੀਬ 9.4% ਵੱਧ ਕੇ 78.41 ਅਮਰੀਕੀ ਡਾਲਰ ਫੀ ਬੈਰਲ 'ਤੇ ਬੰਦ ਹੋਇਆ। ਹੋਰਮੁਜ਼ ਪਣਜੋੜ ਵਿੱਚੋਂ ਲੱਗਣ ਸਮੇਂ ਸੰਯੁਕਤ ਅਰਬ ਅਮੀਰਾਤ UAE ਦੇ 2 ਟੈਂਕਰਾਂ 'ਤੇ ਈਰਾਨੀ ਕਰੂਜ਼ ਮਿਸਾਈਲਾਂ ਦੇ ਹਮਲੇ ਵਿੱਚ ਭਾਰਤੀ ਚਾਲਕ ਦਲ ਦੇ ਇੱਕ ਭਾਰਤੀ ਮੈਂਬਰ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। UAE ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ਭਾਰਤ ਦਾ ਸਭ ਤੋਂ ਵੱਡਾ ਹਥਿਆਰ ਕੱਪੜਿਆਂ ਬਾਰੇ ਆਲਮੀ ਸੰਮੇਲਨ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਖੇਡਾਂ ਵਿੱਚ ਭਾਰਤ ਦੀ ਔਰਤਾਂ ਦੀ ਜੂਨੀਅਰ ਅੰਡਰ 21 ਹਾਕੀ ਟੀਮ ਅੱਜ ਇੰਗਲੈਂਡ ਦੇ ਲਿਲਸ਼ਾਲ ਨੈਸ਼ਨਲ ਸਪੋਰਟਸ ਸੈਂਟਰ ਵਿਖੇ ਬਰਤਾਨੀਆ ਦੌਰੇ ਦੇ ਆਖਰੀ ਮੈਚ ਵਿੱਚ ਬੈਲਜੀਅਮ ਨਾਲ ਖੇਡੇਗੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਸ਼ੁਰੂ ਹੋਏਗਾ। ਭਾਰਤੀ ਟੀਮ ਵਿੱਚ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਮੇਤ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਵਾਪਸੀ ਹੋਈ ਏ। ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਵੀਰਵਾਰ ਨੂੰ ਕਾਰਡਿਫ ਵਿੱਚ ਦੂਜਾ ਇੱਕ ਰੋਜ਼ਾ ਮੈਚ ਖੇਡੇਗੀ। ਆਖਿਰ 'ਚ ਖਾਸ ਖ਼ਬਰਾਂ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2028-29 ਕਾਰਜਕਾਲ ਲਈ ਆਪਣੀ ਚੋਣ ਮੁਹਿੰਮ ਅਧਿਕਾਰਕ ਤੌਰ 'ਤੇ ਸ਼ੁਰੂ ਕਰ ਦਿੱਤੀ ਏ। ਵੀਅਤਨਾਮ ਕਿਸ਼ਤੀ ਹਾਦਸੇ ਵਿੱਚ ਮਾਰੇ ਗਏ 15 ਭਾਰਤੀ ਸੈਲਾਨੀਆਂ ਦੇ ਦੇਹਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਪੱਛਮੀ ਬੰਗਾਲ ਸਾਹਿਲ ਅਤੇ ਬੰਗਾਲ ਦੀ ਖਾੜੀ ਵਿੱਚ ਕਿਸ਼ਤੀ ਪਲਟਣ ਕਾਰਨ 9 ਮਛੇਰਿਆਂ ਦੀ ਮੌਤ, 6 ਹੋਰ ਅਜੇ ਵੀ ਲਾਪਤਾ। ਅਤੇ ਅਮਰੀਕਾ ਵੱਲੋਂ ਲਗਾਤਾਰ ਤੀਸਰੀ ਰਾਤ ਈਰਾਨ 'ਤੇ ਹਮਲੇ, ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਦੁਬਾਰਾ ਲਾਉਣ ਦੇ ਅਮਰੀਕੀ ਐਲਾਨ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਹਿਕ ਪੰਜਾਬ ਦੀ ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
2: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
3: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
2: ਉਹ ਕਿਹੜੀ ਤਬਦੀਲੀ ਹੈ ਬਈ?
3: ਦੇਖੋ ਜੀ, ਜਿਹੜਾ ਪ੍ਰੋਗਰਾਮ ਆਉਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
3: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰ

0: ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
1: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
0: ਜੀ।
2: ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਜੋਤਿਕਾ ਦੇ ਗਾਏ ਇਸ ਖੂਬਸੂਰਤ ਗੀਤ ਦੇ ਨਾਲ।
3: ਕੁੜੇ ਮੈਨੂੰ ਵੀ ਆਪਦਾ ਗੀਤ ਸੁਣਾ ਦਿਓ।

ਸੁਰਮੇਦਾਨੀ ਹੁਣੇ ਤੁਸੀਂ ਸੁਣਿਆ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਤੁਹਾਡੇ ਲਈ ਹਰਭਜਨ ਮਾਨ ਅਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ।

ਪਟਿਆਲਾ ਪੁਲਿਸ ਵੱਲੋਂ 15 ਪਿਸਤੌਲਾਂ ਅਤੇ 30 ਕਾਰਤੂਸਾਂ ਸਮੇਤ 4 ਨੌਜਵਾਨ ਗ੍ਰਿਫਤਾਰ। ਪੰਜਾਬ ਦੇ ਜਲੰਧਰ ਪੁਲਿਸ ਵੱਲੋਂ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 31,50,000 ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ IPS ਅਧਿਕਾਰੀ ਅਨਮੋਲ ਰਤਨ ਨੂੰ ਸ਼ਾਹਕੋਟ ਪੁਲਿਸ ਨੇ ਉਸਦੀ ਪਤਨੀ ਅਤੇ ਪਿਤਾ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅੱਜ ਮਸ਼ੀਨੀਕ੍ਰਿਤ ਸਾਫ਼ ਸਫਾਈ ਸਿਲਸਿਲੇ ਲਈ ਰਾਸ਼ਟਰੀ ਕਾਰਵਾਈ ਸਕੀਮ ਦੇ 3 ਸਾਲ ਪੂਰੇ ਹੋਣ 'ਤੇ ਤੀਜਾ ਨਮਸਤੇ ਦਿਵਸ ਮਨਾਇਆ ਜਾ ਰਿਹਾ ਹੈ। ਔਰਤਾਂ ਦੇ ਕ੍ਰਿਕਟ ਵਿੱਚ ਹਰਮਨਪ੍ਰੀਤ ਕੌਰ ਹੋਣਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਇਤਿਹਾਸ ਰਚਿਆ। ਲੋਰਡਸ ਵਿਖੇ ਖੇਡੇ ਗਏ ਇੱਕੋ ਇੱਕ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਦੇ ਨਾਲ ਹਰਾ ਕੇ ਜਿੱਤ ਆਪਣੇ ਨਾਮ ਕੀਤੀ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ

0: ਖੇਡਿਆ ਜਾਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇੱਕ ਫਿਲਮ ਦੇ ਗੀਤ ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਲੈ ਕੇ ਹਾਜ਼ਰ ਹੋ ਗਏ ਹਾਂ ਇੱਕ ਹੀ ਫਿਲਮ ਦੇ ਗੀਤ ਅਤੇ ਅੱਜ ਦੀ ਖੂਬਸੂਰਤ ਫਿਲਮ ਜਿਸ ਦੇ ਲਈ ਅਸੀਂ ਤੁਹਾਡੇ ਲਈ ਗੀਤ ਚੁਣੇ ਨੇ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਖਾਸ ਫਿਲਮ, ਖਾਸ ਸੰਗੀਤ, ਬਿਲਕੁਲ ਦਿਲਾਂ ਵਿੱਚ ਵਸੀ ਹੋਈ ਹੈ ਫਿਲਮ। ਅੱਜ ਅਸੀਂ ਗੱਲ ਕਰ ਰਹੇ ਹਾਂ 1962 ਵਿੱਚ ਰਿਲੀਜ਼ ਹੋਈ ਸਦਾ ਬਹਾਰ ਹਿੰਦੀ ਫਿਲਮ, ਜਿਸ ਵਿੱਚ ਦਿਲ ਨੂੰ ਛੂਹ ਲੈਣ ਵਾਲਾ ਸੰਗੀਤ,

ਲਓ ਜੀ, ਫਿਲਮ ਦੇ ਵਿੱਚ ਜਿਹੜੀ ਸ਼ੁਰੂਆਤ ਹੈ ਉਹਦੇ ਵਿੱਚ ਦਾਰਜਲਿੰਗ ਦਿਖਾਇਆ ਜਾਂਦਾ ਹੈ, ਚਾਹ ਦੇ ਬਗਾਨ ਨੇ, ਅਤੇ ਬਿਲਕੁਲ ਹਰਿਆਲੀ ਇਸ ਫਿਲਮ ਦੇ ਵਿੱਚ ਬਖੂਬੀ ਦਿਖਾਈ ਗਈ ਹੈ, ਜਿਵੇਂ ਕਿ ਫਿਲਮ ਦੇ ਨਾਮ ਵਿੱਚ ਵੀ ਹੈ। ਅਤੇ ਇਹਨਾਂ ਹੀ ਵਾਦੀਆਂ ਦੇ ਵਿੱਚ, ਇਸੇ ਹੀ ਹਰਿਆਲੀ ਦੇ ਵਿੱਚ ਇਹਨਾਂ ਦੋ ਦਿਲਾਂ ਦਾ ਮਿਲਨ ਹੁੰਦਾ ਹੈ, ਮਨੋਜ ਕੁਮਾਰ ਅਤੇ ਮਾਲਾ ਸਿਨਹਾ ਦਾ, ਜਿਨ੍ਹਾਂ ਦਾ ਪਹਿਲੇ ਤੋਂ ਹੀ ਮੰਗਣਾ ਜਿਹੜਾ ਉਹ ਤੈਅ ਹੋ ਗਿਆ ਹੁੰਦਾ ਹੈ। ਸੋ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਪਰ ਮਿਲਣ ਤੋਂ ਬਾਅਦ ਪਿਆਰ ਵੀ ਪੈ ਜਾਂਦਾ। ਅਤੇ ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਵਿੱਚ ਗਲਤ ਫਹਿਮੀਆਂ ਵੀ ਹੁੰਦੀਆਂ ਨੇ, ਪਰਿਵਾਰਕ ਤਣਾਅ ਵੀ ਹੁੰਦੇ ਨੇ, ਪਰ ਫਿਰ ਇਹ ਜੋੜੀ ਮਿਲਦੀ ਹੀ ਹੈ। ਖੈਰ, ਇਸੇ ਤਕਰਾਰ ਦੇ ਵਿੱਚ, ਇਸੇ ਪਿਆਰ ਦੇ ਵਿੱਚ ਕਈ ਵਾਰ ਇਹ ਵੀ ਲੱਗਦਾ ਹੈ ਕਿ ਹਾਂ, ਤਕਦੀਰ ਵਿੱਚ ਲਿਖਿਆ ਕੀ ਹੈ। ਸੋ ਇਸੇ ਨੂੰ ਹੀ ਬਿਆਨ ਕਰਦਾ ਹੈ ਹਰਿਆਲੀ ਔਰ ਰਾਸਤਾ ਫਿਲਮ ਦਾ ਇਹ ਗੀਤ।

ਸੋ ਬਾਠ ਦੇ ਵਿੱਚ ਆਈ ਸੀ ਉਸ ਵੇਲੇ ਜਿਹੜੀਆਂ ਫਿਲਮਾਂ ਸੀਗਾ ਉਹਨਾਂ ਨੂੰ ਉਹਨਾਂ ਦੇ ਸੁਰੀਲੇ ਗੀਤਾਂ ਦੇ ਕਰਕੇ ਹੀ ਜ਼ਿਆਦਾ ਸਰਾਇਆ ਜਾਂਦਾ ਸੀ ਅਤੇ ਇਸ ਫਿਲਮ ਦਾ ਇੱਕ ਇੱਕ ਜਿਹੜਾ ਗੀਤ ਸੀਗਾ ਉਸਨੂੰ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਸੁਰਾਂ 'ਚ ਪਿਰੋਇਆ ਗਿਆ ਸੀ ਕਿ ਇਹ ਫਿਲਮ ਸਾਰਿਆਂ ਦੇ ਦਿਲਾਂ ਦੇ ਵਿੱਚ ਆਪਣਾ ਘਰ ਕਰ ਗਈ। ਅਤੇ ਲਓ ਜੀ, ਲਤਾ ਮੰਗੇਸ਼ਕਰ ਅਤੇ ਮੁਕੇਸ਼ ਹੋਣਾ ਦੀ ਆਵਾਜ਼ ਦੇ ਵਿੱਚ ਇਸ ਫਿਲਮ ਦਾ ਇੱਕ ਹੋਰ ਖੂਬਸੂਰਤ ਨਗਮਾ।

0: ਗਿੱਧੀ ਨਾਲ ਹੀ ਅੱਜ ਦਾ ਇਹ ਸਫ਼ਰ ਬਸ ਇੰਨਾ ਹੀ। ਅੱਜ ਦੇ ਸਫ਼ਰ ਦੇ ਵਿੱਚ ਹਰਿਆਲੀ ਔਰ ਰਾਸਤਾ ਫਿਲਮ ਦੇ ਇਹਨਾਂ ਸੁਰੀਲੇ ਗੀਤਾਂ ਨੇ ਦਿੱਤਾ ਹੈ ਸਾਡਾ ਸਾਥ, ਅਤੇ ਮੈਨੂੰ ਉਮੀਦ ਹੈ ਕਿ ਇਹ ਸਫ਼ਰ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ। ਖੈਰ, ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ, ਅਤੇ ਸਿਨੇਮਾ ਦੀ ਕਿਸੇ ਹੋਰ ਫਿਲਮ ਦੀਆਂ ਸੁਨਹਿਰੀਆਂ ਯਾਦਾਂ ਨੂੰ, ਸੁਨਹਿਰੀਆਂ ਫਿਲਮਾਂ ਨੂੰ ਯਾਦ ਵੀ ਕਰਾਂਗੇ ਅਤੇ ਉਹਨਾਂ ਦੇ ਗੀਤ ਵੀ ਸੁਣਾਂਗੇ। ਖੈਰ, ਹੁਣ ਦਿਓ ਇਜਾਜ਼ਤ। ਹੁਣੇ ਤੁਸੀਂ ਸੁਣ ਰਹੇ ਸੀ ਇੱਕ ਹੀ ਫਿਲਮ ਦੇ ਗੀਤ। ਅੱਜ ਦੀ ਫਿਲਮ ਸੀ ਹਰਿਆਲੀ ਔਰ ਰਾਸਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ ਕੁਝ ਗਜ਼ਲਾਂ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਅੰਤਰਾਲ, ਕਿਉਂਕਿ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬੜੀਆਂ ਹੀ ਜ਼ਰੂਰੀ ਹੋ ਜਾਂਦੀਆਂ ਨੇ। ਸੋ ਮਿਲਦੇ ਹਾਂ ਬ੍ਰੇਕ ਦੇ ਉਸ ਪਾਰ ਕੁਝ ਹੋਰ ਖੂਬਸੂਰਤ ਗਜ਼ਲਾਂ ਦੇ ਨਾਲ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181।

0: 2981936। ईमेल आईडी jalandhar@prasarbharati.gov.in।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੈ ਕੇ ਹਾਜ਼ਰ ਹੋ ਗਏ ਹਾਂ ਗਜ਼ਲਾਂ। ਜੀ ਹਾਂ, ਗਜ਼ਲਾਂ ਦਾ ਇਹ ਪ੍ਰੋਗਰਾਮ। ਗਜ਼ਲਾਂ ਜੋ ਕਦੇ ਮੁਹੱਬਤ ਦੀ ਮਿੱਠੀ ਮੁਸਕਾਨ ਬਣ ਜਾਂਦੀਆਂ ਨੇ, ਕਦੇ ਇੰਤਜ਼ਾਰ ਦੀ ਤੜਪ ਅਤੇ ਕਦੇ ਵਿਛੋੜੇ ਦੀ ਖਾਮੋਸ਼ੀ ਬਣ ਜਾਂਦੀਆਂ ਨੇ। ਇਸ਼ਕ ਦੇ ਪਹਿਲੇ ਅਹਿਸਾਸ ਨਾਲ ਇਸ ਸਫ਼ਰ ਦੀ ਆਓ ਕਰੀਏ ਸ਼ੁਰੂਆਤ। ਜਗਜੀਤ ਸਿੰਘ ਹੁਣਾਂ ਦੀ ਗਾਈ ਇਸ ਖੂਬਸੂਰਤ ਗਜ਼ਲ ਦੇ ਨਾਲ।

ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਇਹ ਖੂਬਸੂਰਤ ਗਜ਼ਲ ਸੁਣੀ। ਮੁਹੱਬਤ ਜਦੋਂ ਦਿਲਾਂ ਵਿੱਚ ਜਨਮ ਲੈਂਦੀ ਹੈ ਤਾਂ ਸ਼ਬਦਾਂ ਦੀ ਲੋੜ ਨਹੀਂ ਰਹਿੰਦੀ, ਇੱਕ ਨਿਗਾਹ ਇੱਕ ਮੁਸਕਾਨ ਹੀ ਦਿਲ ਦੀ ਗੱਲ ਕਹਿ ਜਾਂਦੀ ਹੈ। ਅਜਿਹੀ ਹੀ ਪਾਕ ਅਤੇ ਨਰਮ ਅਹਿਸਾਸਾਂ ਦੇ ਨਾਲ ਲਬਰੇਜ਼ ਹੁਣੇ ਤੁਸੀਂ ਇਹ ਗਜ਼ਲ ਸੁਣੀ। ਪ੍ਰੋਗਰਾਮ ਦੇ ਵਿੱਚ ਅਗਲੀ ਗਜ਼ਲ ਅਸੀਂ ਤੁਹਾਡੇ ਲਈ ਚੁਣ ਲਈ ਹੈ, ਜੀ ਹਾਂ, ਜਿਸ ਦੇ ਵਿੱਚ ਪਿਆਰ ਦੇ ਡੂੰਘੇ ਹੋਣ ਵਾਲਾ ਅਹਿਸਾਸ ਹੈ। ਪਿਆਰ ਜਦੋਂ ਡੂੰਘਾ ਹੁੰਦਾ ਹੈ ਨਾ ਤਾਂ ਨਿਗਾਹਾਂ ਵੀ ਬੋਲਣ ਲੱਗ ਪੈਂਦੀਆਂ ਨੇ। ਕਈ ਵਾਰ ਖਾਮੋਸ਼ੀ ਵਿੱਚ ਵੀ ਪੂਰੀ ਕਹਾਣੀ ਲੁਕੀ ਹੋਈ ਹੁੰਦੀ ਹੈ। ਅਤੇ ਲਓ ਫਿਰ ਸੁਣੀਏ ਅਗਲੀ ਇਹ ਬੇਮਿਸਾਲ ਗਜ਼ਲ।

ਕਹਿੰਦੇ ਨੀ ਇਸ਼ਕ ਜਦੋਂ ਰੂਹ ਤੱਕ ਉਤਰ ਜਾਵੇ ਤਾਂ ਹਰ ਪਲ ਉਸੇ ਦੀ ਯਾਦ ਬਣ ਜਾਂਦਾ ਹੈ, ਦਿਨ ਹੋਵੇ ਜਾਂ ਰਾਤ, ਦਿਲ ਇੱਕੋ ਹੀ ਨਾਮ ਦੁਹਰਾਉਂਦਾ ਹੈ, ਇਸੇ ਅਹਿਸਾਸ ਨੂੰ ਬਿਆਨ ਕਰਦਾ ਹੈ। ਸਾਡਾ ਅਗਲਾ ਗਾਇਕ ਅਤੇ ਸਾਡੀ ਇਹ ਅਗਲੀ ਗਜ਼ਲ ਗੁਲਾਮ ਅਲੀ ਹੋਣਾ ਦੀ ਆਵਾਜ਼ ਦੇ ਵਿੱਚ, ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਇਹ ਗਜ਼ਲ।

ਸਰੋਤਿਓ, ਗਜ਼ਲਾਂ ਦੀ ਮਹਿਫਿਲ ਚੱਲ ਰਹੀ ਹੈ ਅਤੇ ਹੁਣ ਮਹਿਫਿਲ ਦੇ ਵਿੱਚ ਅੱਗੇ ਵਧਦੇ ਹੋਏ ਆਓ ਸੁਣਦੇ ਹਾਂ ਇੱਕ ਅਜਿਹੀ ਗਜ਼ਲ ਜੋ ਮੁਹੱਬਤ, ਆਪਣਾਪਣ ਅਤੇ ਵਿਛੋੜੇ ਦਾ ਡਰ ਨੂੰ ਬੇਹੱਦ ਖੂਬਸੂਰਤੀ ਦੇ ਨਾਲ ਬਿਆਨ ਕਰਦੀ ਹੈ। ਇਹ ਗਜ਼ਲ ਦਹਾਕਿਆਂ ਤੋਂ ਸਾਡੇ ਦਿਲਾਂ ਦੀ ਧੜਕਣ ਬਣੀ ਬੈਠੀ ਹੈ। ਇਸ ਦੇ ਵਿੱਚ ਸਾਰੇ ਹੀ ਜਜ਼ਬਾਤ ਬੜੀ ਬਖੂਬੀ ਤਰ੍ਹਾਂ ਦੱਸੇ ਗਏ ਨੇ। ਫਰੀਦਾ ਖਾਨਮ ਹੋਣਾ ਦੀ ਆਵਾਜ਼

0: ਦੇ ਵਿੱਚ ਆਓ ਸੁਣਦੇ ਹਾਂ ਪ੍ਰੋਗਰਾਮ ਦੀ ਇਹ ਆਖਰੀ ਗਜ਼ਲ।
1: ਆਜ ਜਾਣੇ

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: watch for free.
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10:04 ਹੋਏ ਨੇ, ਲੈ ਕੇ ਹਾਜ਼ਰ ਹੋ ਗਏ ਹਾਂ ਜੀ ਤੁਹਾਡਾ ਪਸੰਦੀਦਾਰ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਜੀ ਹਾਂ, ਪ੍ਰੋਗਰਾਮ ਉਹੀ ਜਿਸ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਕਰਨੀਆਂ ਨੇ ਪੂਰੀਆਂ, ਜਿਸ ਦੇ ਵਿੱਚ ਤੁਹਾਡੇ ਨਾਲ ਕਰਨੀ ਹੈ ਗੱਲਬਾਤ, ਕਿਉਂਕਿ ਫੋਨ ਕਾਲ ਦੇ ਜ਼ਰੀਏ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਸਾਡੇ ਨਾਲ। 0 81 43 143 ਨੰਬਰ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ। ਅਤੇ ਲਓ ਪ੍ਰੋਗਰਾਮ ਦੀ ਸ਼ੁਰੂਆਤ ਕਰ ਦਿੰਦੇ ਹਾਂ ਤਾਲ ਫਿਲਮ ਦੇ ਇਸ ਖੂਬਸੂਰਤ ਗੀਤ ਦੇ ਨਾਲ।

0: ਅਤੇ ਬਿਲਕੁਲ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਆਪਣੀ ਤਾਲ ਜਿਹੜੀ ਹੈ ਉਹ ਮਿਲਾ ਸਕਦੇ ਹੋ ਸਾਡੀ ਫੋਨ ਕਾਲ ਦੇ ਨਾਲ 0181 43 173 ਨੰਬਰ ਮਿਲਾ ਕੇ। ਲਓ ਜੀ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅੱਜ ਦੇ ਪਹਿਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਜੀਤਪੁਰ ਘੁੰਮਾ ਭੈਣ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਜੀ ਬਲਜੀਤ ਜੀ, ਫਿਰ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣਾਈਏ?
1: ਗੀਤ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਭੈਣ ਜੀ, ਚਾਹ ਪੀਓਗੇ? ਚਾਹ ਆਈ ਪਈ ਆ ਮੇਰੇ ਕੋਲ।
0: ਵਾਹ ਜੀ ਵਾਹ, ਬਿਲਕੁਲ ਜੀ, ਤੁਸੀਂ ਚਾਹ ਪੀਓ। ਤੇ ਸਵੇਰ ਦਾ ਪਹਿਲਾ ਕੱਪ ਪੀ ਰਹੇ ਹੋ? ਸਵੇਰ ਦਾ ਪਹਿਲਾ ਕੱਪ ਪੀ ਰਹੇ ਹੋ?
1: ਨਹੀਂ ਜੀ, ਸਾਡੀ 10:30 ਵਾਲੀ ਹੁੰਦੀ ਆ, ਉਹ ਪੀਂਦੇ ਹਾਂ ਜੀ।
0: ਅੱਛਾ ਜੀ, ਵਾਹ ਜੀ ਵਾਹ, ਠੀਕ ਹੈ ਜੀ। 10:12 ਤੇ 10:30 ਵਾਲੀ ਚਾਹ ਪੀ ਰਹੇ ਹੋ? ਠੀਕ ਹੈ ਜੀ, ਬਹੁਤ ਵਧੀਆ। ਦੱਸੋ ਜੀ, ਚਾਹ ਦੀਆਂ ਚੁਸਕੀਆਂ ਦੇ ਨਾਲ ਫਿਰ ਗੀਤ ਕਿਹੜਾ ਆਉਣਾ ਚਾਹੀਦਾ? ਲਓ ਜੀ, ਬਿਲਕੁਲ ਆ ਰਿਹਾ ਇਹ ਗੀਤ। ਫੋਨ ਕਰਨ ਦੇ ਲਈ ਸ਼ੁਕਰੀਆ,
1: ਧੰਨਵਾਦ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ, ਤੁਹਾਡੀਆਂ ਹੀ ਫਰਮਾਇਸ਼ਾਂ ਦਾ 0181-2342-172 ਨੰਬਰ ਮਿਲਾ ਕੇ, ਹਾਂ 73 ਨੰਬਰ ਮਿਲਾ ਕੇ ਪਹੁੰਚ ਗਏ ਨੇ ਸਾਡੇ ਅੱਜ ਦੇ ਅਗਲੇ ਕਾਲਰ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਸੋਮ ਦੱਤ ਜੀ।
1: ਬਹੁਤ ਬਹੁਤ ਧੰਨਵਾਦ ਭੈਣ ਜੀ।
0: ਲਓ ਸੋਮ ਦੱਤ ਜੀ, ਫਿਰ ਪ੍ਰੋਗਰਾਮ ਦੇ ਵਿੱਚ ਫੋਨ ਮਿਲ ਗਿਆ ਤੇ ਦੱਸੋ ਜੀ ਗੀਤ ਕਿਹੜਾ ਮਿਲੇ ਹੁਣ?
1: ਗੀਤ ਸੁਣਿਆ, ਹੀਰੋ ਮੂਵੀ ਦਾ ਗੀਤ ਹੈ ਜੀ, ਪਿਆਰ ਕਰਨੇ ਵਾਲੇ ਕਭੀ ਡਰਤੇ ਨਹੀਂ।
0: ਬਿਲਕੁਲ ਜੀ, ਇਹ ਗੀਤ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ। ਤੁਸੀਂ ਫੋਨ ਮਿਲਾਇਆ, ਸ਼ੁਕਰੀਆ।
1: ਬਹੁਤ ਬਹੁਤ ਟ੍ਰਾਈ ਕਰਨਾ ਚਾਹੀਦਾ, ਫਿਰ ਫੋਨ ਲੱਗ ਜਾਂਦਾ ਜੀ।
0: ਜੀ ਜੀ ਬਿਲਕੁਲ, ਖਾਸ ਟਿਪ ਮੈਨੂੰ ਲੱਗਦਾ ਸਾਰੇ ਨੋਟ ਕਰ ਰਹੇ ਹੋਣਗੇ, ਤਾਂ ਬਿਲਕੁਲ ਫੋਨ ਮਿਲਾਉਂਦੇ ਰਹੋ, ਲੱਗੇਗਾ ਜ਼ਰੂਰ ਅਤੇ ਆਪਣੀ ਫਰਮਾਇਸ਼ ਦਾ ਗੀਤ ਜਿਹੜਾ ਉਹ ਜ਼ਰੂਰ ਸੁਣ ਪਾਓਗੇ। ਬਸ ਲਗਾਤਾਰ ਮਿਹਨਤ।

0: ਤੇ ਬਿਲਕੁਲ ਜੀ, ਤੁਸੀਂ ਵੀ ਕਹਿ ਸਕਦੇ ਹੋ, ਦੱਸ ਸਕਦੇ ਹੋ ਆਪਣੀ ਫਰਮਾਇਸ਼, ਤੇ ਲਓ ਜੀ 0181-3342-173 ਨੰਬਰ ਮਿਲਾ ਕੇ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿੱਚ ਅਗਲੇ ਕਾਲਰ ਦੱਸਣ ਲਈ ਆਪਣੀ ਫਰਮਾਇਸ਼। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਮੈਂ ਗੁਰਮੁਖ ਬੋਲਦਾ, ਪਿੰਡ ਪਰਜੀਆਂ ਕਲਾਂ ਸ਼ਾਹਕੋਟ ਤੋਂ। ਮੈਮ
0: ਜੀ, ਗੁਰਮੁਖ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਮੈਮ।
0: ਗੁਰਮੁਖ ਜੀ, 10:33 ਸਟੂਡੀਓ ਦੀ ਘੜੀ ਦੇ ਅਨੁਸਾਰ, ਤੇ ਦੱਸ ਦਿਓ ਮੈਨੂੰ ਜਲਦੀ ਦੇ ਨਾਲ ਆਪਣਾ ਗੀਤ।
1: ਇਹ ਰਾਂਝਾ ਦਾ ਗਾਣਾ ਸੁਣਨਾ, ਇਹ ਦੁਨੀਆ ਮਹਿਫਿਲ ਮੇਰੇ ਕੰਮ ਕੇ ਨਹੀਂ, ਮੁੰਦਰ ਪਿਸ਼ਾਬ ਦਾ ਗਾਇਆ ਮੈਂ
0: ਜੀ। ਠੀਕ ਹੈ ਜੀ, ਇਹ ਗੀਤ ਸੁਣਵਾ ਰਹੀ ਹਾਂ। ਫੋਨ ਕਾਲ ਦੇ ਲਈ ਸ਼ੁਕਰੀਆ।
1: ਸ਼ੁਕਰੀਆ ਸ਼ੁਕਰੀਆ।

ਵੈਸੇ ਦੇਖਿਆ ਜਾਏ ਤਾਂ ਸਾਡੀ ਸਰੋਤਿਆਂ ਦੇ ਕੰਮ ਦੀ ਇਹ ਮਹਿਫਿਲ ਬਹੁਤ ਹੈ, ਕਿਉਂਕਿ ਇਸ ਮਹਿਫਿਲ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਸੁਣਵਾਏ ਜਾ ਰਹੇ ਨੇ ਉਹਨਾਂ ਦੀ ਪਸੰਦ ਦੇ ਗੀਤ। ਪ੍ਰੋਗਰਾਮ ਹੈ ਜੀ ਹੈਲੋ ਫਰਮਾਇਸ਼, ਅਤੇ ਜਿਹੜੇ ਸਾਡੇ ਸਰੋਤੇ ਚਾਹੁੰਦੇ ਨੇ ਨਾ ਕਿ ਉਹ ਰਿਟਨ ਮੈਸੇਜਿਸ ਵਟਸਐਪ ਦੇ ਜ਼ਰੀਏ ਭੇਜਣ, ਅਤੇ ਫਿਰ ਉਹ ਅਗਲੇ ਪ੍ਰੋਗਰਾਮ ਦੇ ਵਿੱਚ, ਯਾਨੀ ਕਿ 11 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਹੈ ਉਹ ਲਗਵਾ ਸਕਦੇ ਨੇ। 11 ਵੱਜ ਕੇ ਜਿਹੜਾ ਪ੍ਰੋਗਰਾਮ ਆਉਂਦਾ ਹੈ ਸਾਡਾ, 11 ਵੱਜ ਕੇ 5 ਮਿੰਟ 'ਤੇ ਧਮਕ ਜਲੰਧਰ ਪੈਂਦੀ, ਉਸ ਦੇ ਵਿੱਚ ਤੁਸੀਂ ਆਪਣੀ ਵਟਸਐਪ ਦੇ ਜ਼ਰੀਏ ਫਰਮਾਇਸ਼ਾਂ ਜਿਹੜੀਆਂ ਨੇ ਨਾ ਉਹ ਭੇਜ ਸਕਦੇ ਹੋ। ਅਤੇ ਤੁਹਾਡੀਆਂ ਚਿੱਠੀਆਂ ਵਾਲਾ ਪ੍ਰੋਗਰਾਮ ਵੀ ਹੈ ਸਾਡੇ ਕੋਲ, ਜਿਹੜਾ ਤੁਸੀਂ ਸਾਡੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਸੁਣਦੇ ਹੋ। 3 ਤੋਂ 4 ਵਜੇ ਤੱਕ ਪ੍ਰੋਗਰਾਮ ਹੁੰਦਾ ਹੈ ਚਿੱਠੀਆਂ ਮਿੱਠੀਆਂ। ਖੈਰ, ਪ੍ਰੋਗਰਾਮ ਦੇ ਵਿੱਚ ਆਪਣੀ ਫੋਨ ਕਾਲ ਦੇ ਜ਼ਰੀਏ

0: ਜੁੜ ਗਏ ਨੇ ਸਾਡੇ ਨਾਲ ਅਗਲੇ ਸਰੋਤੇ, ਆਓ ਕਰਦੇ ਹਾਂ ਇਹਨਾਂ ਦਾ ਸਵਾਗਤ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ।
1: ਸੁਖਵੀਰ ਸਿੰਘ ਸ਼ਾਜਰੀ ਬੋਲਦਾ ਮੈਡਮ ਜੀ, ਸੰਗਰੂਰ ਕੋਲੋਂ।
0: ਵਾਹ ਜੀ ਵਾਹ ਸੁਖਵੀਰ
1: ਹੋਰ
0: ਜੀ,
1: ਠੀਕ
0: ਬਹੁਤ
1: ਹੋ ਜੀ?
0: ਬਹੁਤ ਸਵਾਗਤ ਹੈ।
1: ਸ਼ੁਕਰੀਆ ਮੈਡਮ ਜੀ, ਤੁਹਾਡਾ ਹੀ ਮੋਸਟ ਵੈਲਕਮ ਜੀ। ਬਹੁਤ ਵਧੀਆ ਪ੍ਰੋਗਰਾਮ ਦਿੰਦੇ ਹੋ ਜਿੱਦਾਂ ਵੀ ਤੁਸੀਂ ਆਉਂਦੇ ਹੋ ਜੀ।
0: ਵਾਹ ਜੀ ਵਾਹ,
1: ਹਾਂਜੀ
0: ਸ਼ੁਕਰੀਆ
1: ਹਾਂ।
0: ਜੀ,
1: ਬਾਕੀ ਜਲੰਧਰ ਹੀ ਰਹਿ ਗਿਆ ਜੀ ਸਾਡਾ ਤਾਂ ਦੋਸਤ, ਹੋਰ ਸਭ ਨਾਲੋਂ ਦੋਸਤ ਹੀ ਛੱਡਤੇ ਜੀ। ਇਹ ਵਧੀਆ ਚੈਨਲ ਆ ਜੀ।
0: ਵਾਹ ਜੀ ਵਾਹ, ਜਲੰਧਰ ਵਧੀਆ ਚੈਨਲ ਹੈ, ਠੀਕ ਹੈ ਜੀ।
1: ਹਾਂਜੀ ਹਾਂ, ਵਧੀਆ
0: ਬਿਲਕੁਲ
1: ਚੈਨਲ ਆ ਜੀ,
0: ਜੀ
1: ਸਭ ਤੋਂ ਬੈਟਰ ਬੈਸਟ।
0: ਬਿਲਕੁਲ ਜੀ ਬਿਲਕੁਲ, ਤਦ ਹੀ ਤੇ ਇਹ ਚੈਨਲ ਤੁਹਾਡੇ ਲਈ ਵੱਖ ਵੱਖ ਤਰ੍ਹਾਂ ਦੇ ਹਰ ਕਿਸਮ ਦੇ
1: ਹਾਂਜੀ
0: ਪ੍ਰੋਗਰਾਮਸ ਜਿਹੜੇ ਨੇ ਉਹ ਲੈ ਕੇ ਹਾਜ਼ਰ ਹੋ ਜਾਂਦਾ ਹੈ ਨਾ।
1: ਹਾਂਜੀ ਹਾਂਜੀ, ਬਾਕੀ ਮੈਨੂੰ ਪ੍ਰੋਗਰਾਮ ਪਹਿਲਾਂ ਬਹੁਤ ਚੱਲਦੇ ਰਹੇ ਫੋਨ ਨਾਲ, ਹੁਣ ਘੱਟ ਕਰਤੇ ਦਿੰਦੇ, ਮਤਲਬ ਤਿੰਨ ਚਾਰ ਹੋਰ ਦੇ ਹੁੰਦਾ ਫੋਨ ਨਾਲ ਪ੍ਰੋਗਰਾਮ ਜੀ ਪਹਿਲਾਂ ਹੁਣ
0: ਵਾਹ
1: ਤੇ।
0: ਜੀ ਵਾਹ, ਠੀਕ ਹੈ ਜੀ ਜਿਹੜੇ ਚੱਲ ਰਹੇ ਨੇ, ਕਿਉਂਕਿ ਪ੍ਰੋਗਰਾਮਸ ਦੀ ਜਿਹੜੀ ਡਿਮਾਂਡ ਹੈ ਨਾ, ਅਤੇ ਹੋਰ ਡਿਮਾਂਡਸ ਨੂੰ ਦੇਖ ਕੇ ਸਾਰੇ ਜਿਹੜੇ ਪ੍ਰੋਗਰਾਮ ਨੇ ਉਹ ਲੀਕੇ ਜਾਂਦੇ ਨੇ, ਹੈ ਨਾ।
1: ਹਾਂਜੀ
0: ਅਤੇ
1: ਹਾਂ,
0: ਬਿਲਕੁਲ
1: ਬਾਕੀ
0: ਜੀ,
1: ਜਲੰਧਰ ਚੈਨਲ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਜੀ ਆਪਾਂ ਨੇ।
0: ਵਾਹ ਜੀ ਵਾਹ, ਇਹ ਜਜ਼ਬਾ
1: ਹਾਂਜੀ
0: ਹੋਣਾ ਚਾਹੀਦਾ ਹੈ ਨਾ।
1: ਹਾਂਜੀ ਹਾਂ,
0: ਅਤੇ ਖੈਰ, ਪ੍ਰੋਗਰਾਮ ਨੂੰ ਆਪਾਂ ਅੱਗੇ ਲੈ ਕੇ ਜਾਈਏ, ਅਤੇ ਪ੍ਰੋਗਰਾਮ ਦੇ ਵਿੱਚ ਸੁਣੋ, ਦੱਸੋ ਜੀ ਕਿਹੜਾ ਗੀਤ ਸੁਣੀਏ।
1: ਮੈਨੂੰ ਵੀ ਗਾਣਾ ਲਾ ਦਿਓ, ਕੱਲ ਕਾਲਜ ਬੰਦ ਹੋ ਜਾਏਗਾ। ਹਾਂਜੀ ਹਾਂ,
0: ਠੀਕ ਹੈ ਜੀ, ਇਹੀ ਗੀਤ ਸੁਣਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਉਸ ਦੇ ਲਈ ਸ਼ੁਕਰੀਆ ਤੁਹਾਡਾ।
1: ਠੀਕ ਹੈ ਮੈਡਮ ਜੀ, ਧੰਨਵਾਦ।
0: ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਦੀ ਫਰਮਾਇਸ਼ ਤਾਂ ਅਸੀਂ ਵੀ ਕਰ ਰਹੇ ਹਾਂ ਪੂਰੀ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ, 0181 2342 173 ਨੰਬਰ ਮਿਲਾ ਕੇ।

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਇਸ਼ ਅਤੇ ਲੋ ਜੀ ਜੁੜ ਗਏ ਨੇ ਸਾਡੇ ਨਾਲ ਅਗਲੇ ਕਾਲਰ। ਹੈਲੋ ਹੈਲੋ ਹੈਲੋ
1: हेलो
0: ਜੀ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਕੌਣ ਬੋਲ ਰਹੇ ਹੋ?
1: ਬੀਬੀ ਜੀ, ਨਮਸਕਾਰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਸ਼ੁਭ
1: ਆਕਾਸ਼ਵਾਣੀ ਸਰੋਤਾ ਰਣਜੀਤ ਸੋਲੰਕੀ, ਨਰਾਇਣ ਜ਼ਿਲ੍ਹਾ, ਸ੍ਰੀ ਗੰਗਾਨਗਰ, ਰਾਜਸਥਾਨ ਤੋਂ ਗੱਲ ਕਰ ਰਹੇ ਹਾਂ ਜੀ।
0: ਵਾਹ ਜੀ ਵਾਹ, ਗੰਗਾਨਗਰ ਤੋਂ ਫੋਨ ਮਿਲਿਆ।
1: ਹਾਂਜੀ ਹਾਂਜੀ,
0: ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਬੀਬੀ ਜੀ। ਮੈਨੂੰ ਨਾ ਕਭੀ ਕਭੀ ਫਿਲਮ ਦਾ ਗਾਣਾ, ਟਾਈਟਲ ਗਾਣਾ ਸੁਣਾ ਦਿਓ ਜੀ।
0: ਠੀਕ ਹੈ ਜੀ, ਜ਼ਰੂਰ। ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਮਿਲਾਇਆ, ਸ਼ੁਕਰੀਆ।
1: ਥੈਂਕ ਯੂ ਦੀਦੀ।

0: ਅਤੇ ਲਓ ਜੀ, ਸਾਡੇ ਉਹ ਸਰੋਤੇ ਜਿਨ੍ਹਾਂ ਨੇ ਹੁਣ ਫੋਨ ਮਿਲਾਇਆ ਹੈ, ਉਹਨਾਂ ਦਾ ਵੀ ਖਿਆਲ ਹੈ ਕਿ ਉਹ ਆਪਣੀ ਪਸੰਦ ਦਾ ਗੀਤ ਸੁਣ ਹੀ ਲੈਣ। ਹੈਲੋ
1: ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਡਮ ਜੀ, ਮੈਂ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਬੋਲ ਰਿਹਾ ਜੀ।
0: ਜੀ ਸੁਖਦੇਵ ਜੀ, ਸਵਾਗਤ ਹੈ ਤੁਹਾਡਾ।
1: ਧੰਨਵਾਦ ਮੈਡਮ ਜੀ।
0: ਅਬੋਹਰ ਤੋਂ ਫੋਨ ਮਿਲਾਇਆ ਤੁਸੀਂ ਤੇ
1: ਅਬੋਹਰ
0: ਦਾ ਜੀ।
1: ਹਾਂਜੀ
0: ਬਿਲਕੁਲ ਜੀ।
1: ਮੈਡਮ ਜੀ, ਗੀਤ ਸੁਣਾ ਦਿਓ ਗੋਪੀ ਫਿਲਮ ਦਾ ਜੀ, ਅਕੇਲੇ ਅਕੇਲੇ ਚਲਾ ਹੈ ਕਹਾਂ।
0: ਵਾਹ ਜੀ ਵਾਹ, ਬਿਲਕੁਲ ਜੀ, ਇਹੀ ਗੀਤ ਸੁਣਾਵਾਂਗੇ
1: ਜੀ। ਮੈਡਮ ਜੀ
0: ਠੀਕ ਹੈ ਜੀ, ਪ੍ਰੋਗਰਾਮ ਦਾ ਆਖਰੀ ਗੀਤ ਬਣਨ ਜਾ ਰਹੀ ਹੈ ਤੁਹਾਡੀ ਇਹ ਫਰਮਾਇਸ਼,
1: ਠੀਕ ਹੈ ਮੈਡਮ ਜੀ,
0: ਤੇ ਕਾਲ ਕਰਨ ਦੇ ਲਈ ਸ਼ੁਕਰੀਆ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ ਇੰਦਰਜੀਤ ਕੌਰ ਛਾਬੜਾ ਅਤੇ ਸਵੀਟੀ ਛਾਬੜਾ ਦਾ ਅਗਲੇ ਸਾਥੀ ਨੇ ਜਸਪਾਲ ਭਾਰਤੀ ਵੀਨਾ ਭਾਰਤੀ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਅਤੇ ਸ਼ਿਵਾਏ ਦਾਨੇਵਾਲੀਆ ਇਹ ਲਿਖਦੇ ਨੇ ਜੀ ਸਾਊਥ ਐਵਨਿਊ ਅਬੋਹਰ ਤੋਂ ਅਗਲਾ ਮੈਸੇਜ ਹੈ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਰੀਟਾ ਭਾਟੀਆ ਰਜਤ ਭਾਟੀਆ ਅਤੇ ਮਯੰਕ ਭਾਟੀਆ ਦਾ ਬਾਗਪਤ ਉੱਤਰ ਪ੍ਰਦੇਸ਼ ਤੋਂ ਲਿਖਦੇ ਨੇ ਸੰਜੇ ਢੀਂਗੀਆ ਨਮਨ ਢੀਂਗੀਆ ਅਪਾਰ ਢੀਂਗੀਆ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ ਏਂਜਲ ਭਾਟੀਆ ਨਵਨੀਤ ਭਾਟੀਆ ਪੱਪੀ ਅਤੇ ਸੋਨੂ ਭਾਟੀਆ ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ ਵਰਿੰਦਰ ਕਾਲਰਾ ਰੇਖਾ ਕਾਲਰਾ ਪ੍ਰੀਕਸ਼ਿਤ ਕਾਲਰਾ ਪ੍ਰਾਚੀ ਢੀਂਗਰਾ ਇਹ ਲਿਖਦੇ ਨੇ ਜੀ ਮੇਨ ਬਾਜ਼ਾਰ ਮੰਡੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਖਵੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਗਾਓ ਘਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਢੁਕੀਆ ਪ੍ਰਮਿਲਾ ਢੁਕੀਆ ਜਯੋਤੀ ਸਰਿਤਾ ਤਮੰਨਾ ਸਚਿਨ ਵਿਸ਼ਨੂੰ ਸ਼ਿਵਮ ਢੁਕੀਆ ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ ਮਾਇਆ ਦੇਵੀ ਵਰਮਾ ਰਾਹੁਲ ਕੁਮਾਰ ਵਿਨੀਤ ਕੁਮਾਰ ਅਤੇ ਸੋਨਮ ਵਰਮਾ ਜ਼ਿਲ੍ਹਾ ਰੋਪੜ ਨਨੂਆ ਫਾਰਮ ਪੱਕੂ ਮਾਜਰਾ ਤੋਂ ਲਿਖਦੇ ਨੇ ਸੁਰਿੰਦਰ ਸਿੰਘ ਕੁਲਵੰਤ ਸਿੰਘ ਸੁਖਜੋਤ ਸਿੰਘ ਨਜ਼ਦੀਕ ਬੱਸ ਸਟੈਂਡ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਲਿਖਦੇ ਨੇ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਵਰਮਾ ਅਤੇ ਡਾਕਟਰ ਮਦਨ ਲਾਲ ਵਰਮਾ ਕੋਟਵਾ ਨਾਰਾਇਣਪੁਰ ਬਾਬਾ ਪੱਟੀਆਂ ਵਾਲੀਆਂ ਤੋਂ ਓਮ ਪ੍ਰਕਾਸ਼ ਰੋਏ ਸ਼੍ਰੀਮਤੀ ਊਸ਼ਾ ਰੋਏ ਅਮਿਤ ਕੁਮਾਰ ਰੋਏ ਹੈਪੀ ਰਾਏ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਹਰਜਿੰਦਰ ਸਿੰਘ ਬਰਾੜ ਲਿਖਦੇ ਨੇ ਵੀ ਪੀ ਓ ਜੀੜਾ ਡਿਸਟ੍ਰਿਕਟ ਬਠਿੰਡਾ ਤੋਂ ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਸੋਹਨ ਲਾਲ ਰਾਠੀ ਓਮ ਪ੍ਰਕਾਸ਼ ਰਾਠੀ ਸ਼ਗੁਨ ਰਾਠੀ ਲਵਕੁਸ਼ ਵਰਮਾ ਸ਼ਤਰਪਾਲ ਸਿੰਘ ਖੰਗੂਰਾ ਰਜਿੰਦਰ ਸਿੰਘ ਖੰਗੂਰਾ ਬੱਬੂ ਸਿੰਘ ਮੇਨੇਵਾਲਾ ਕਾਕਾ ਪੱਟੀ ਪਿੰਡ ਕਮਾਲਵਾਲਾ ਤੋਂ ਲਿਖਦੇ ਨੇ ਗੁਰਮੇਲ ਸਿੰਘ ਵਿਰਕ ਅਗਲਾ ਮੈਸੇਜ ਆਇਆ ਹੈ ਜੀ ਦੰਤਰੇਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ ਪਾਰਸਮਣੀ ਵਰਮਾ ਪੁਸ਼ਪੇਂਦਰ ਮਣੀ ਵਰਮਾ ਅਤੇ ਨੋਖੇ ਲਾਲ ਵਰਮਾ ਦਾ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ ਲਿਖਦੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਟਾਲੀਵਾਲਾ ਬੋਤਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ ਨਵਦੀਪ ਚਤੁਰਥ ਅਰਨਵ ਚਤੁਰਥ ਲਾਜਵੰਤੀ ਅਤੇ ਅਨੀਤਾ ਰਾਣੀ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਅਤੇ ਕਨੀਰ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਟਾ ਨੀਲਮ ਬੱਟਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਪ੍ਰੋਗਰਾਮ 'ਚ ਅਗਲੇ ਮੈਸੇਜ ਸ਼ਾਮਿਲ ਕਰਨ ਦੀ ਵਾਰੀ ਆ ਗਈ ਹੈ ਜੀ। ਅਗਲਾ ਮੈਸੇਜ ਆਇਆ ਹੈ ਗੁਰਚਰਨ ਸਿੰਘ, ਗੁਰਲਾਲ ਬੀਰ ਸਿੰਘ, ਪਰਵਨ ਸਿੰਘ, ਹਰਦਿਆਲ ਸਿੰਘ, ਹਰਦਿਆ ਸਿੰਘ ਦਾ ਪਿੰਡ ਡੱਬਵਾਲਾ ਕਲਾਂ, ਜ਼ਿਲ੍ਹਾ ਫਾਜ਼ਿਲਕਾ ਤੋਂ। ਅਗਲੇ ਸਾਥੀ ਨੇ ਵੜਿੰਗਖੇੜਾ, ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ। ਅਗਲਾ ਮੈਸੇਜ ਆਇਆ ਜੀ ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ, ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਦਾ। ਅਗਲੀ ਫਰਮਾਇਸ਼ ਹੈ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ ਮੋਨਿਕਾ ਅਤੇ ਮਨੀਸ਼ ਸਹਾਰਨ ਦੀ। ਪਿੰਡ ਦਾ ਨਾਮ ਹੈ ਜੀ ਗਾਓ ਜੋਗੀ ਵਾਲਾ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖਦੇ ਨੇ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ। ਗਾਓ ਬਾਂਡੀ ਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਗਰਿਮਾ ਬੇਗੜੀਆ, ਰਜਤ ਅਤੇ ਮਨੀਸ਼ ਚੌਧਰੀ। ਅਗਲੇ ਸਾਥੀ ਨੇ ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ। ਅਗਲੇ ਸਾਥੀ ਨੇ ਜੀ ਜਮਾਨੀਆ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਉਰਮਿਲਾ ਜੈਸਵਾਲ, ਦੀਪਕ ਜੈਸਵਾਲ, ਸਵਾਤੀ ਜੈਸਵਾਲ। ਗਮਹਰੀਆ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ ਜੈਸਵਾਲ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਲਿਖਦੇ ਨੇ। ਅਤੇ ਅਗਲੇ ਫਰਮਾਇਸ਼ ਆਈ ਹੈ ਜੀ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛੀਪਾ, ਕਪਿਲ ਛੀਪਾ, ਇਸ਼ਾਨ ਛੀਪਾ ਅਤੇ ਪੂਜਾ ਪਰਿਹਾਰ ਦੀ। ਸਾਧੂ ਸ਼ਹਿਰ ਰਾਜਸਥਾਨ ਤੋਂ ਲਿਖਦੇ ਨੇ ਰਾਮ ਕੁਮਾਰ ਰਿਵਾੜ, ਚੰਦਰਕਲਾ ਰਿਵਾੜ। ਤੇਲੰਗਾਨਾ ਭੋਂਗਿਰ ਤੋਂ ਮੁਹੰਮਦ ਬੁਰਾਹੁਦੀਨ, ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮੀਰਾ ਆਜ਼ਮੀਨ ਅਤੇ ਗੁੜੀਆ। ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਮੇਨ ਬਾਜ਼ਾਰ ਲਦੁਲਕਾ, ਜ਼ਿਲ੍ਹਾ ਫਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ ਅਤੇ ਸਿਟੀ ਦੀਵਾਨਾ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬਲਤੇਜ, ਨਵਜੋਤ, ਹਰਮਨ, ਹੈਪੀ, ਹੈਰੀ। ਗਮਹਰੀਆ ਜਮਸ਼ੇਦਪੁਰ ਤੋਂ ਰੋਹਨ ਜੈਸਵਾਲ, ਆਰਿਆ ਜੈਸਵਾਲ। ਬਬਰੀ ਬਾਜ਼ਾਰ ਚੰਦੌਲੀ ਤੋਂ ਵਿਜੇ ਅਤੇ ਸਰੋਜ ਜੈਸਵਾਲ। ਰਾਮਨਗਰ ਕਦਮਾ ਜਮਸ਼ੇਦਪੁਰ ਤੋਂ ਮੁਰਾਹੂ ਅਤੇ ਦੇਵੰਤੀ ਜੈਸਵਾਲ। ਅਤੇ ਚੱਕਿਆ ਬਾਜ਼ਾਰ ਚੰਦੌਲੀ ਤੋਂ ਸੁੰਦਰ ਅਤੇ ਸੁਮਨ ਜੈਸਵਾਲ। ਅਗਲੇ ਸਾਥੀ ਨੇ ਜਲਾਲਦਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਿਤ ਆਹੂਜਾ। ਅਗਲਾ ਮੈਸੇਜ ਆਇਆ ਜੀ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾਰਾਮ, ਮੋਹਨ ਸਿੰਘ, ਮੋਹਨ ਲਾਲ, ਰਾਜੇਸ਼ਵਰ ਸੋਨੂ, ਅਰਵਿੰਦ ਕੁਮਾਰ ਅਤੇ ਲਾਡੀ ਧਾਲੀਵਾਲ ਸਮਾਣਾ। ਅਗਲੇ ਸਾਥੀ ਨੇ ਮੋਹਾਲੀ ਤੋਂ ਅਮਰਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਕੌਰ ਸੈਣੀ, ਸੈਵੀ ਸੈਣੀ ਅਤੇ ਨਿਦਿਮ ਸੈਣੀ। ਅਤੇ ਜਨਕਪੁਰੀ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਅਤੇ ਵਿਲਿਸ ਡਿਕੈਸਟਰੋ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ। ਗੀਤ ਹੋਏਗਾ ਜੀ ਹਰਭਜਨ ਮਾਨ ਦੀ ਆਵਾਜ਼ ਵਿੱਚ, ਲੇਕਿਨ ਇਸ ਤੋਂ ਪਹਿਲਾਂ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ। ਤੁਸੀਂ ਕਿੱਥੇ ਨਾ ਜਾਣਾ, ਬਸ ਅਸੀਂ ਹੁਣੇ ਗਏ ਅਤੇ ਗੀਤ ਦੇ ਨਾਲ ਹਾਜ਼ਰ ਹੋਏ।
1: Exam

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਲ ਕਰਦੇ ਹਾਂ ਜੀ। ਇਹ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਹੈ ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਰ ਸ਼ਮੀਰ ਤੋਂ, ਜਨਕ ਰਾਜ ਲਿਖਦੇ ਨੇ ਕੋਰ ਸ਼ਮੀਰ ਤੋਂ, ਨਛੱਤਰ ਸਿੰਘ ਲਾਲਵਾਈ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਵਾਲੀ, ਸੁਖਦੀਪ ਸਿੰਘ ਗਿੱਲ ਅਤੇ ਗੁਰਮੀਤ ਸਿੰਘ ਲੈਪੋ। ਇਹ ਲਿਖਦੇ ਨੇ ਜੀ ਪਿੰਡ ਢਿੱਲਵਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਹਾਲੇ ਅਸੀਂ ਥੋੜ੍ਹੇ ਜਿਹੇ ਮੈਸੇਜਸ ਹੋਰ ਲੈ ਸਕਦੇ ਹਾਂ। ਦੇਖਦੇ ਹਾਂ ਜੀ ਅਗਲਾ ਮੈਸੇਜ ਕਿਦਾਂ ਆਇਆ। ਅਗਲਾ ਮੈਸੇਜ ਹੈ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼ ਦਾ। ਅਗਲੇ ਸਾਥੀ ਨੇ ਜਾਰਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰਿਤਿਸ਼ ਸੰਧੂ, ਆਕਾਂਕਸ਼ਾ ਸੰਧੂ ਅਤੇ ਭਰਤ ਭੂਸ਼ਣ ਸੰਧੂ। ਅਗਲੇ ਸਾਥੀ ਨੇ ਜੀ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਮਧੂ ਨਾਇਕ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀ ਚੀਮਾ, ਮਨਦੀਪ ਚੀਮਾ, ਰਾਜਦੀਪ ਚੀਮਾ, ਬਲਰਾਜ ਚੀਮਾ, ਰਾਣੀ ਡੌਲੀ ਅਤੇ ਸਿਫਤ ਜੋਤ ਸਰਾਂ। ਕਲਾ ਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਯੰਕ ਸ਼ਰਮਾ। ਅਤੇ ਅਗਲੇ ਸਾਥੀ ਨੇ ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਅਤੇ ਅਰਨਵ ਲਹਿਰ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਵਿਰ, ਰਾਹੀ, ਮਹਿਰਾਜ ਜਹਾਨ, ਆਜ਼ਾਦ ਨਗਰ, ਲਕਸਰ, ਹਰਿਦੁਆਰ, ਉੱਤਰਾਖੰਡ ਤੋਂ ਲਿਖਦੇ ਨੇ। ਰਾਮਾ ਰੋਡ ਪਿੰਡ ਹਠੂਰ ਤੋਂ ਭੁਪਿੰਦਰ ਸਿੰਘ ਪਟਵਾਰੀ, ਗੁਰਜੀਤ ਕੌਰ। ਪਿੰਡ ਕੰਦੌਲਾ ਕਲਾਂ ਤੋਂ ਅਮਰਜੀਤ ਕੰਦੌਲਾ, ਹਰਜਿੰਦਰ ਕੌਰ, ਦੀਪਕ, ਅੰਜਲੀ। ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ ਰਿਸ਼ੀ, ਕ੍ਰਿਤਿਕਾ ਰਿਸ਼ੀ, ਲਾਡੋ ਰਿਸ਼ੀ, ਅਮਰਜੀਤ ਰਿਸ਼ੀ, ਨੀਲਮ ਰਿਸ਼ੀ, ਰਾਹੁਲ ਅਤੇ ਰਿਸ਼ਿਕਾ ਰਿਸ਼ੀ। ਅਗਲੇ ਸਾਥੀ ਨੇ ਜੀ ਪਿੰਡ ਚਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ। ਦਾਊਦ ਸਰਾਏ ਸਹਾਰਨਪੁਰ ਤੋਂ ਅਨਵਰ ਸਾਬਰੀ, ਸ਼ਨੋ ਸਾਬਰੀ, ਮੁਦੱਸਰ ਸਾਬਰੀ, ਮੁਜ਼ਕਰ ਸਾਬਰੀ ਅਤੇ ਜ਼ਰੀਫ ਅੰਸਾਰੀ। ਅਗਲੇ ਸਾਥੀ ਨੇ ਜੀ

0: नमस्कार।
1: ਵਸਦੇ ਵਿਹੜੇ ਪ੍ਰੋਗਰਾਮ ਸੁਣ ਰਹੇ ਤਮਾਮ ਮੇਰੇ ਪਿਆਰੇ ਸਰੋਤਿਆਂ ਦਾ ਮੀਨੂ ਵੱਲੋਂ ਬਹੁਤ ਬਹੁਤ ਸਵਾਗਤ। ਅੱਜ ਮੇਰੇ ਨਾਲ ਨੇ ਮੇਰੇ ਪਿਆਰੇ ਸਾਥੀ
0: ਗੁਰਪ੍ਰੀਤ ਜੀ। ਬਿਲਕੁਲ, ਗੁਰਪ੍ਰੀਤ ਵੱਲੋਂ ਵੀ ਪਿਆਰ ਭਰੀ ਨਮਸਕਾਰ ਕਰੋ ਕਬੂਲ। ਔਰ ਜਦੋਂ ਅਸੀਂ ਵਸਦੇ ਵਿਹੜੇ ਦੀ ਗੱਲ ਕਰਦੇ ਹਾਂ, ਅਸ ਉਮੀਦ ਕਰਦੇ ਹਾਂ ਕਿ ਸਾਰਿਆਂ ਦੇ ਵਿਹੜੇ ਜਿਹੜੇ ਨੇ ਵਸਦੇ ਰਹਿਣ, ਰੌਣਕਾਂ ਲੱਗੀਆਂ ਰਹਿਣ, ਔਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹੀਆਂ ਕਾਰਗੁਜ਼ਾਰੀਆਂ ਕਰਦੇ ਰਹੀਏ ਜਿਹੜੀਆਂ ਸਾਡੇ ਲਈ ਵੀ ਚੰਗੀਆਂ ਹੋਣ ਅਤੇ ਸਾਡੇ ਆਸ ਪਾਸ ਰਹਿਣ ਵਾਲਿਆਂ ਲਈ ਵੀ ਬਹੁਤ ਹੀ ਜ਼ਿਆਦਾ ਮਦਦਗਾਰ ਸਾਬਿਤ ਹੋ ਸਕਣ।
1: ਬਿਲਕੁਲ ਗੁਰਪ੍ਰੀਤ, ਗੱਲ ਤੁਸੀਂ ਸਹੀ ਕਹੀ ਹੈ, ਕਿਉਂਕਿ ਜਦੋਂ ਵਸਦੇ ਵਿਹੜੇ ਰਹਿੰਦੇ ਨੇ ਨਾ ਤਾਂ ਹਰ ਪਾਸੇ ਖੁਸ਼ਹਾਲੀ ਰਹਿੰਦੀ ਹੈ। ਔਰ ਮੈਂ ਕਹਿੰਦੀ ਹਾਂ ਕਿ ਵਸਦੇ ਉਹਨਾਂ ਦੇ ਵਿਹੜੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਪਰਿਵਾਰ ਦੇ ਵਿੱਚ ਸਾਂਝ ਹੋਵੇ, ਪਿਆਰ ਹੋਵੇ, ਮੁਹੱਬਤ ਹੋਵੇ। ਹੁਣ ਤੁਸੀਂ ਦੇਖੋਗੇ ਕਿ ਇੱਕ ਮੋਬਾਈਲ ਨੇ ਇੰਨੀ ਇੰਪੋਰਟੈਂਸ ਲੈ ਲਈ ਹੈ ਕਿ ਨਾਲ ਦਾ ਬੈਠਿਆ ਬੰਦਾ ਨਾ ਸਾਨੂੰ ਬੇਕਾਰ ਲੱਗਣ ਲੱਗ ਪਿਆ।
0: ਬਿਲਕੁਲ,
1: ਜਾਂ ਤੁਸੀਂ ਕਹਿ ਲਓ ਕਿ ਉਹਦੀ ਇੰਪੋਰਟੈਂਸ ਹੀ ਨਹੀਂ ਹੈਗੀ ਸਾਡੀ ਜ਼ਿੰਦਗੀ ਵਿੱਚ, ਹੈ ਨਾ।
0: ਬਿਲਕੁਲ ਸਹੀ ਗੱਲ ਹੈ, ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਅਸੀਂ ਮਹੱਤਤਾ ਦੀ ਗੱਲ ਕਰਦੇ ਹਾਂ ਨਾ, ਇਹ ਸਾਡੀਆਂ ਜਿਹੜੀਆਂ ਕਾਰਗੁਜ਼ਾਰੀਆਂ ਹੁੰਦੀਆਂ ਨੇ ਜੋ ਅਸੀਂ ਜਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਬਸਰ ਕਰ ਰਹੇ ਹਾਂ, ਉਹ ਜ਼ਰੂਰ ਦਰਸਾਉਂਦੀਆਂ ਨੇ ਕਿ ਅਸੀਂ ਕਿਹੜੇ ਕੰਮ ਕਰਨੇ ਨੇ, ਕਿਹੜੇ ਇਨਸਾਨਾਂ ਨੂੰ ਮਿਲਣਾ ਹੈ, ਕਿੱਥੇ ਹਾਂ ਕਹਿਣੀ ਹੈ, ਕਿੱਥੇ ਨਾ ਕਹਿਣੀ ਹੈ, ਕਿੱਥੇ ਅਸੀਂ ਅੱਗੇ ਤੁਰਨਾ, ਕਿੱਥੇ ਅਸੀਂ ਪਿੱਛੇ ਨੂੰ ਜਾਣਾ, ਇਹ ਸਾਰੀਆਂ ਚੀਜ਼ਾਂ ਦੀ ਸਮਝ ਸਾਨੂੰ ਹੁੰਦੀ ਹੈ। ਲੇਕਿਨ ਫਿਰ ਵੀ ਅਸੀਂ ਹਤਾਸ਼, ਨਿਰਾਸ਼ ਹੋ ਜਾਂਦੇ ਹਾਂ, ਕਿਉਂਕਿ ਜਦੋਂ ਪਰਿਵਾਰਾਂ ਦੇ ਵਿੱਚ ਗੱਲਬਾਤ ਨਹੀਂ ਹੁੰਦੀ, ਜਦੋਂ ਪਰਿਵਾਰ ਇਕੱਠੇ ਬੈਠ ਕੇ ਖਾਂਦੇ ਨਹੀਂ ਹੈ, ਜਦੋਂ ਪਰਿਵਾਰਾਂ 'ਚ ਸਾਂਝ ਜਿਹੜੀ ਆ ਉਹ ਖਤਮ ਹੁੰਦੀ ਜਾਂਦੀ ਹੈ, ਤਾਂ ਉਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਉੱਪਰ, ਸਾਡੀ ਸ਼ਖਸੀਅਤ ਦੇ ਉੱਪਰ, ਖਾਸ ਕਰਕੇ ਬਜ਼ੁਰਗਾਂ ਦੇ ਬੱਚਿਆਂ ਦੇ ਉੱਪਰ ਅਸਰ ਬਹੁਤ ਜ਼ਿਆਦਾ ਕਰਦੀ ਹੈ।
1: ਬਿਲਕੁਲ ਸਹੀ ਗੱਲ। ਗੁਰਪ੍ਰੀਤ, ਕੱਲ੍ਹ ਨੇ ਮੇਰੀ ਇੱਕ ਸਹੇਲੀ ਗੱਲ ਕਰ ਰਹੀ ਸੀ ਮੇਰੇ ਨਾਲ, ਕਹਿੰਦੀ ਮੇਰੇ ਹਸਬੈਂਡ ਆਉਂਦੇ ਨੇ ਬੜੇ ਥਕਾਵਟ ਨਾਲ, ਹੈ ਨਾ, ਅਤੇ ਮੈਨੂੰ ਤਰਸ ਵੀ ਆਉਂਦਾ ਕਿਉਂਕਿ ਬੰਦਾ ਸਾਰਾ ਕੰਮ ਕਰਕੇ ਬਾਹਰੋਂ ਆਇਆ ਹੁੰਦਾ
0: ਜੀ,
1: ਔਰ ਥਕਾਵਟ ਨਾਲ ਜਦੋਂ ਆਉਂਦੇ ਨੇ, ਮੂੰਹ ਹੱਥ ਹੁੰਦੇ ਨੇ, ਉਸ ਤੋਂ ਬਾਅਦ ਉਹ ਕੱਪੜੇ ਚੇਂਜ ਕਰਦੇ ਨੇ, ਫਰੈਸ਼ ਹੋਣ ਤੋਂ ਬਾਅਦ ਮੋਬਾਈਲ ਲੈ ਕੇ ਨਾ ਰੀਲਸ ਵੇਖਣ ਲੱਗ ਜਾਂਦੇ ਨੇ। ਔਰ ਮੇਰਾ ਬੇਟਾ ਪਹਿਲੇ ਤਾਂ ਇੱਦਾਂ ਨਹੀਂ ਕਰਦਾ ਸੀ, ਬਟ ਉਹਨੂੰ ਹੁਣ ਪਤਾ ਲੱਗ ਗਿਆ ਕਿ ਫਾਦਰ ਸਾਹਿਬ ਦੇਖਦੇ ਨੇ, ਫਿਰ ਉਹ ਵੀ ਮਤਲਬ ਯੂਟਿਊਬ ਚੱਲਦਾ ਹੈਗਾ ਉਹਦੇ ਵਿੱਚ, ਹੈ ਨਾ, ਟੀਵੀ ਦੇ ਵਿੱਚ, ਤਾਂ ਉਹ ਵੀ ਰੀਲਸ ਦੇਖਣ ਲੱਗ ਜਾਂਦਾ। ਸੋ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਗੱਲਬਾਤ ਦੀ ਕਮੀ ਹੈ।
0: ਬਿਲਕੁਲ,
1: ਉਹ ਇਹਦੇ ਨਾਲ ਕੀ ਹੁੰਦਾ, ਬੱਚੇ ਦੂਰ ਹੋ ਜਾਂਦੇ ਨੇ,
0: ਦੂਰ ਹੋ ਰਹੇ,
1: ਹੈ ਨਾ। ਵਾਈਫ ਜਦੋਂ ਤੁਹਾਨੂੰ ਹਟਾਉਂਦੀ ਹੈ, ਫਿਰ ਤੁਸੀਂ ਕਿਤੇ ਮਤਲਬ ਤੁਸੀਂ ਕਹਿ ਸਕਦੇ ਹੋ ਮਾੜੀ ਮੋਟੀ ਗੱਲ ਉਹਨਾਂ ਦੇ ਨਾਲ ਵੀ ਹੋ ਜਾਂਦੀ ਹੈ ਨਾ, ਇਹੋ ਜਿਹੀ।
0: ਜੀ ਬਿਲਕੁਲ, ਇਹੋ ਜਿਹੀ ਸਤਾਈ ਹੋਈ ਵਾਈਫ ਨੇ ਇੱਕ ਜ਼ਿਕਰ ਕੀਤਾ, ਉਹਨੇ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਡੇਲੀ ਹੀ ਉਸਦੇ ਹਸਬੈਂਡ ਇਸ ਤਰੀਕੇ ਕਰਦੇ ਸੀ ਜਿਵੇਂ ਤੁਸੀਂ ਦੱਸਿਆ, ਅਤੇ ਆ ਕੇ ਖਾਣਾ ਖਾ ਕੇ ਉਹਨਾਂ ਨੇ ਆਪਣੇ ਬੈੱਡ 'ਤੇ ਲੇਟ ਜਾਣਾ ਔਰ ਆਪਣੀਆਂ ਰੀਲਸ ਵਗੈਰਾ ਸਕਰੋਲ ਕਰਨੀਆਂ ਸ਼ੁਰੂ ਕਰ ਦੇਣੀਆਂ। ਉਸਨੇ ਉਲਟਾ ਕੀਤਾ, ਉਸਨੇ ਕੀ ਕੀਤਾ, ਉਸ ਸਮੇਂ ਆਪਣੀ ਕਿਸੇ ਸਹੇਲੀ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਮੋਬਾਈਲ ਦੇ ਉੱਪਰ, ਜਾਂ ਉਸਦੇ ਘਰ ਚਲੇ ਜਾਣਾ, ਆਂਢ ਗੁਆਂਢ ਦੇ ਵਿੱਚ ਚਲੇ ਜਾਣਾ, ਅਤੇ ਉਸਨੇ ਸੋਚਣਾ ਵਿਚਾਰਨਾ ਕਿ ਨਹੀਂ, ਇਸ ਸਮਾਂ ਜਿਹੜਾ ਹੈ ਇਹ ਮੇਰੇ ਹਸਬੈਂਡ ਤਾਂ ਬਿਜ਼ੀ ਨੇ ਆਪਣੇ ਫੋਨ ਦੇ ਵਿੱਚ, ਤਾਂ ਮੈਂ ਚਲੇ ਜਾਣਾ। ਅਤੇ ਇਹ ਚੀਜ਼ ਜਦੋਂ ਉਸਦੇ ਹਸਬੈਂਡ ਦੇ ਦਿਮਾਗ ਦੇ ਵਿੱਚ ਆਈ ਕਿ ਮੇਰੀ ਵਾਈਫ ਤਾਂ ਆਸ ਪਾਸ ਨਹੀਂ ਹੈ, ਕੁਝ ਦਿਨਾਂ ਦੇ ਬਾਅਦ ਉਸਨੇ ਉਸਨੂੰ ਪੁੱਛਿਆ ਕਿ ਤੂੰ ਕੀ ਕਰਦੀ ਹੈ, ਉਹ ਕਹਿੰਦੀ ਕਿ ਮੈਂ ਆਹ ਵਾਲੀਆਂ ਸਾਰੀਆਂ ਕਾਰਗੁਜ਼ਾਰੀਆਂ ਮਤਲਬ ਕਰਨੀ ਸ਼ੁਰੂ ਕਰਤੀ, ਤੈਨੂੰ ਨਹੀਂ ਕਹਿੰਦੇ ਫਿਕਰ ਮੈਂ ਕੰਮ ਤੋਂ ਆਇਆ, ਮੈਂ ਇਹ ਕਰਨਾ, ਮੈਂ ਉਹ ਕਰਨਾ। ਅਤੇ ਉਸ ਵਾਈਫ ਨੇ ਅੱਗੇ ਸਵਾਲ ਪੁੱਛਿਆ ਕਿ ਤੁਹਾਨੂੰ ਨਹੀਂ ਸੀ ਫਿਕਰ ਇੰਨੇ ਸਾਲ ਪਹਿਲਾਂ, ਮੈਂ ਇੰਨੇ ਸਾਲ ਇਸ ਚੀਜ਼ ਨੂੰ ਬਰਦਾਸ਼ਤ ਕੀਤਾ, ਸੁਣਿਆ ਕਿ ਤੁਸੀਂ ਜਿਹੜਾ ਹੈ ਡੇਲੀ ਆਪਣਾ ਕੰਮ ਜਿਹੜਾ ਹੈ ਆਪਣੇ ਹਿਸਾਬ ਨਾਲ ਕਰ ਰਹੇ ਸੀ, ਮੈਂ ਤਾਂ ਵਿਹਲੇ ਬੈਠਦੀ ਸੀ, ਜੇਕਰ ਉਸੇ ਸਮੇਂ ਨੂੰ ਮੈਂ ਹੁਣ ਆਪਣੇ ਨੂੰ ਯੂਟੀਲਾਈਜ਼ ਕਰਨਾ, ਪਾਰਕ ਜਾਣਾ, ਆਪਣੀ ਸਹੇਲੀ ਕੋਲ ਜਾਣਾ, ਜਾਂ ਕੋਈ ਵੀ ਕੰਮ 8-9 ਵਜੇ ਕਰਨਾ ਸ਼ੁਰੂ ਕੀਤਾ, ਅਤੇ ਹੁਣ ਇਹ ਕੁਐਸਚਨ ਮਾਰਕ ਮੇਰੇ ਉੱਪਰ ਕਿਉਂ ਲਗਾਇਆ ਜਾ ਰਿਹਾ?
1: ਬਿਲਕੁਲ ਸਹੀ ਗੱਲ ਹੈ, ਇਹ ਸਾਰੀ ਚੀਜ਼ਾਂ ਡਿਸਟਰਬ ਕਰਦੀਆਂ ਨੇ ਹੁਣ, ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਘਰ ਦੇ ਵਿੱਚ ਬਜ਼ੁਰਗ ਨੇ, ਉਹਨਾਂ ਨੇ ਉਹਨਾਂ ਦੇ ਹੱਥ ਦੇ ਵਿੱਚ ਵੀ ਫੋਨ ਨਹੀਂ ਸੋਹਣਾ ਲੱਗਦਾ, ਕਿਉਂਕਿ ਜੇ ਉਹ ਫੋਨ ਚੁੱਕਣਗੇ ਤਾਂ ਬੱਚਿਆਂ ਨੂੰ ਕੌਣ ਸਿਖਾਏਗਾ? ਕਿਉਂਕਿ ਮੈਂ ਕਹਿੰਦੀ ਹਾਂ ਕਿ ਅਧਿਆਤਮ ਵੱਲ ਨਾਲ ਜ਼ਿਆਦਾਤਰ ਬਜ਼ੁਰਗ ਤੁਰਦੇ ਹੁੰਦੇ ਨੇ, ਔਰ ਉਹਨਾਂ ਉਹ ਜਿਵੇਂ ਸਿਖਾਉਂਦੇ ਹੁੰਦੇ ਨੇ ਬੱਚੇ ਉੱਦਾਂ ਸਿੱਖਦੇ ਨੇ। ਔਰ ਦਾਦਾ ਦਾਦੀ ਦਾ ਫਰਜ਼ ਜ਼ਰੂਰ ਬਣਦਾ ਹੈ ਕਿ ਫੋਨ ਨੂੰ ਸਾਈਡ 'ਤੇ ਰੱਖ ਕੇ ਨਾ, ਜਦੋਂ ਬੱਚਾ ਆਪਣੀ ਗੋਦੀ ਦੇ ਵਿੱਚ ਆ ਗਿਆ ਅਤੇ ਫਿਰ ਉਹਦੇ ਨਾਲ ਗੱਲਬਾਤ ਕੀਤੀ ਜਾਵੇ। ਔਰ ਮੈਂ ਕਹਿੰਦੀ ਹਾਂ ਕਿ ਗੁਰਪ੍ਰੀਤ, ਇਹ ਸਾਰੀਆਂ ਚੀਜ਼ਾਂ ਦੂਰ ਹੋ ਸਕਦੀਆਂ ਨੇ, ਪੁੱਛੋ ਕਿਵੇਂ?
0: ਬਿਲਕੁਲ ਦੂਰ ਹੋ ਸਕਦੀਆਂ ਨੇ, ਸਵਾਲ ਤਾਂ ਜ਼ਰੂਰ ਮੇਰੇ ਜ਼ਹਿਨ 'ਚ ਵੀ ਆ ਰਿਹਾ ਅਤੇ ਸਰੋਤਿਆਂ ਦੇ ਮਨ 'ਚ ਵੀ ਆ ਰਿਹਾ ਹੋਏਗਾ, ਜ਼ਰੂਰ ਦੱਸੋ ਤੁਸੀਂ।
1: ਬਿਲਕੁਲ, ਇਹ ਸਭ ਚੀਜ਼ਾਂ ਹੋ ਸਕਦੀਆਂ ਨੇ ਜੇ ਅਸੀਂ ਘਰ ਦੀਆਂ ਜ਼ਿੰਮੇਵਾਰੀਆਂ ਹਰ ਇਨਸਾਨ ਦੀਆਂ ਵੰਡ ਦਿੱਤੀਆਂ ਜਾਣ। ਹਸਬੈਂਡ ਆਏ ਨੇ, ਉਹਨਾਂ ਦੀ ਵੀ ਇੱਕ ਜ਼ਿੰਮੇਦਾਰੀ ਬਣ ਜਾਵੇ, ਬੱਚੇ ਦੀ ਵੀ ਇੱਕ ਜ਼ਿੰਮੇਦਾਰੀ ਬਣ ਜਾਵੇ, ਦਾਦਾ ਦਾਦੀ ਦੀ ਵੀ ਇੱਕ ਜ਼ਿੰਮੇਦਾਰੀ ਬਣ ਜਾਵੇ, ਔਰਤ ਤਾਂ ਸਾਰਾ ਦਿਨ ਹੀ ਜ਼ਿੰਮੇਵਾਰੀ ਨਿਭਾਉਂਦੀ ਹੈ।
0: ਬਿਲਕੁਲ, ਜਦੋਂ ਅਸੀਂ ਕਾਗਜ਼ੀ ਕਾਰਵਾਈ ਦੀ ਗੱਲ ਕਰਦੇ ਹਾਂ, ਸਿਰਫ ਅਤੇ ਸਿਰਫ ਦਫ਼ਤਰਾਂ ਦੇ ਵਿੱਚ ਹੀ ਨਹੀਂ, ਤੁਹਾਡੇ ਕਹਿਣ ਦਾ ਮਤਲਬ ਹੈ ਘਰਾਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ, ਜੇਕਰ ਇਸ ਨੂੰ ਲਿਖਤੀ ਰੂਪ ਦੇ ਦਿੱਤਾ ਜਾਵੇ ਤਾਂ ਹੋਰ ਜ਼ਿਆਦਾ ਸੋਹਣਾ ਹੋਵੇ, ਕਿਉਂਕਿ ਜਦੋਂ ਅਸੀਂ ਟਾਈਮ ਟੇਬਲਸ ਦੀ ਗੱਲ ਕਰਦੇ ਹਾਂ, ਸਾਰੇ ਦਫ਼ਤਰ ਸਾਰੀਆਂ ਕਾਰਗੁਜ਼ਾਰੀਆਂ ਇਸੇ ਤਰੀਕੇ ਨਾਲ ਕਰਦੇ ਨੇ, ਅਤੇ ਜੇ ਥੋੜ੍ਹਾ ਜਿਹਾ ਜ਼ਿਆਦਾ ਫਾਰਮਲ ਹੋ ਕੇ ਘਰ ਦੇ ਵਿੱਚ ਵੀ ਚੱਲਿਆ ਜਾਏ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਅਤੇ ਸਵਾਣੀਆਂ 'ਤੇ ਵੀ ਭਾਰ ਘਟੇਗਾ, ਅਤੇ ਨਾਲ ਦੀ ਨਾਲ ਜਿਹੜੀ ਹਰ ਕੋਈ ਆਪਣੇ ਇਨਸਾਨ ਜਿਹੜਾ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝੇਗਾ,

0: क्या बात है जी। सच्ची जदों असीं गल करदे हाँ ना एक दूसरे वल हस के देखण दी, हर रिश्ते दे विच जदों असीं सड़क ते भी जा रहे हुन्ने आ, असीं वैसे ही किसी बच्चे वाले किसी वल देख के स्माइल पास कर दीए ना, उहदे ओह कुछ पल जिहड़े ने इन्ने सोहणे हो जांदे ने कि उहनूं लगदा हुंदा कि शायद इस नूं मेरे कपड़े पसंद आए होणगे, मेरी लुक पसंद आई होएगी, या इंसान मैनूं जाणदा होएगा। अगर ओह बहुत परेशान जा रहा ना, तो उहदे कुछ पल साडी इक छोटी जी स्माइल दे नाल बदल सकदे ने।
1: ਮੈਨੂੰ ਪਤਾ ਗੁਰਪ੍ਰੀਤ, ਤੁਸੀਂ ਮੈਨੂੰ ਇਹ ਗੱਲ ਇਸ ਕਰਕੇ ਕਹਿ ਰਹੇ ਹੋ, ਮੈਂ ਤੁਹਾਨੂੰ ਹੱਸ ਕੇ ਦੇਖ ਰਹੀ ਸੀ
0: ਜੀ ਬਿਲਕੁਲ। ਔਰ ਜਦੋਂ ਹੱਸਣਾ ਜਿਹੜਾ ਹੈਗਾ ਨਾ, ਉਹ ਸਾਡੀ ਰੂਹ ਦੀ ਖੁਰਾਕ ਹੈ ਜ਼ਰੂਰੀ।
1: ਬਿਲਕੁਲ
0: ਸਮਾਈਲ
1: ਸਹੀ
0: ਵੀ
1: ਕਹਿ
0: ਅਤੇ
1: ਰਹੇ ਹੋ।
0: ਲਾਫ ਵੀ ਦੋਨੋਂ ਹੀ ਜ਼ਰੂਰ ਹੋਣੇ ਚਾਹੀਦੇ ਨੇ। ਇੱਕ ਚੀਜ਼ ਇਹ ਹੈ ਕਿ ਦੂਸਰਿਆਂ 'ਤੇ ਹੱਸਣਾ ਸਾਨੂੰ ਜਿਹੜਾ ਹੈ ਉਹ ਬੰਦ ਜ਼ਰੂਰ ਕਰਨਾ ਚਾਹੀਦਾ। ਜ਼ਿੰਦਗੀ ਦੇ ਵਿੱਚ ਹੱਸਣਾ, ਖੁਸ਼ੀਆਂ ਖੇੜੇ ਜਿਹੜਾ ਮਾਨਣਾ, ਉਹ ਸੱਚੀ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ
1: ਕਹਿਣ ਦਾ ਮਤਲਬ ਮਨ ਤੋਂ ਖੁਸ਼ ਹੋਵੋ, ਹੈ ਨਾ,
0: ਜੀ।
1: ਕਿਸੇ ਦੇ ਉੱਤੇ ਹੱਸੋ ਨਾ। ਅੱਛਾ, ਇਹ ਇੱਕ ਗੱਲ ਹੋਰ ਮੈਂ ਤੁਹਾਨੂੰ ਸਹੀ ਦੱਸਾਂ, ਮਤਲਬ ਮੈਂ ਕੀ ਕਰਦੀ ਹੁੰਦੀ ਹਾਂ, ਜਦੋਂ ਵੀ ਮੈਂ ਬਾਜ਼ਾਰ ਨਿਕਲਦੀ ਹੁੰਦੀ ਹਾਂ ਨਾ, ਜਾਂ ਸਕੂਟੀ ਦੇ ਉੱਤੇ, ਐਕਟਿਵਾ ਦੇ ਉੱਤੇ, ਮੈਂ ਜ਼ਰੂਰ ਕੋਸ਼ਿਸ਼ ਕਰਦੀ ਮੇਰਾ ਫੇਸ ਨਾ ਸਮਾਈਲਿੰਗ ਵਾਲਾ ਰਹੇ, ਹੈ ਨਾ,
0: ਹੋਵੇ।
1: ਕਿਉਂਕਿ ਮੈਂ ਹਮੇਸ਼ਾ ਹਰੇਕ ਨੂੰ, ਹਰੇਕ ਦਾ ਫੇਸ ਦੇਖਦੀ ਹੁੰਦੀ ਹਾਂ ਕਿ ਕਿਹੜਾ, ਮੈਂ ਸਭ ਦੇ ਮੱਥੇ ਤਿਉੜੀਆਂ, ਕਿਉਂਕਿ
0: ਹਾਂਜੀ
1: ਜ਼ਿੰਦਗੀ ਦੀ ਦੌੜ ਭੱਜ ਤੋਂ ਨਾ ਹਰ ਕੋਈ ਪਰੇਸ਼ਾਨ ਹੈ,
0: ਪਰੇਸ਼ਾਨ
1: ਪਰ
0: ਹੈ।
1: ਇਸ ਪਰੇਸ਼ਾਨੀ ਦਾ ਹੱਲ ਦੇਖੋ, ਪਰੇਸ਼ਾਨ ਰਹਿ ਕੇ ਤਾਂ ਹੋ ਹੀ ਨਹੀਂ ਸਕਦਾ, ਹੈ ਨਾ। ਹਰ
0: ਬਿਲਕੁਲ
1: ਜੇ ਪ੍ਰਮਾਤਮਾ ਨੇ ਸਮੱਸਿਆ ਦਿੱਤੀ ਹੈ ਤਾਂ ਉਸਦਾ ਹੱਲ ਵੀ ਨਾਲ ਹੀ ਦਿੰਦਾ ਹੁੰਦਾ ਹੈ।
0: ਜੀ
1: ਬਸ ਇਹ ਹੈ ਕਿ ਥੋੜ੍ਹਾ ਜਿਹਾ ਸਮਾਂ ਲੱਗ ਸਕਦਾ ਹੈ, ਹੋ ਸਕਦਾ ਹੈ ਕਿ ਉਹ ਪਰੇਸ਼ਾਨੀ ਸਾਨੂੰ ਹੱਲ ਕਰਨੀ ਨਾ ਆ ਰਹੀ ਹੋਵੇ। ਇਹ ਵੀ ਗੱਲ ਹੋ ਸਕਦੀ ਹੈ ਕਿ ਅਸੀਂ ਪਰੇਸ਼ਾਨੀ ਵੱਲ ਜ਼ਿਆਦਾ ਦੇਖਦੇ ਹਾਂ, ਜਿਹੜਾ ਉਸਦਾ ਹੱਲ ਹੈ ਉਸ ਵੱਲ ਘੱਟ ਦੇਖਦੇ
0: ਘੱਟ
1: ਹਾਂ।
0: ਦੇਖਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਅਗਲੇ ਸਿਲਸਿਲੇ ਵੱਲ ਜਾਈਏ, ਇੱਕ ਛੋਟਾ ਜਿਹਾ ਟਿਪ, ਖਾਸ ਕਰਕੇ ਜਿਹੜੇ 20-30 ਕ੍ਰੋਸ ਕਰ ਚੁੱਕੇ ਨੇ ਜਾਂ ਫਿਰ ਜਿਹੜੇ 60 ਤੋਂ ਪਹਿਲਾਂ ਵਾਲੇ ਨੇ, ਉਹਨਾਂ ਲਈ ਜ਼ਰੂਰ ਹੈ ਅਜ਼ਮਾਉਣਾ ਜਿਹੜਾ ਹੈ, ਤੁਹਾਡੀ ਆਪਣੀ ਖੁਸ਼ੀ ਹੈ। ਉਹ ਇਹ ਹੈ ਕਿ ਤੁਸੀਂ ਬਜ਼ੁਰਗਾਂ ਵੱਲ ਦੇਖਣਾ ਸ਼ੁਰੂ ਕਰ ਦਿਓ ਅੱਜ ਤੋਂ, ਖਾਸ ਕਰਕੇ ਉਹਨਾਂ ਦੇ ਚਿਹਰੇ ਦੇ ਉੱਪਰ ਜੇਕਰ ਬਹੁਤ ਜ਼ਿਆਦਾ ਝੁਰੜੀਆਂ ਨੇ, ਬਹੁਤ ਜ਼ਿਆਦਾ ਤਿਉੜੀਆਂ ਨੇ, ਬਹੁਤ
1: ਜੀ
0: ਜ਼ਿਆਦਾ ਪਰੇਸ਼ਾਨੀ ਝਲਕ ਰਹੀ ਹੈ, ਇਹਦਾ ਮਤਲਬ ਉਹਨਾਂ ਨੇ ਜ਼ਿੰਦਗੀ ਨੂੰ ਮਾਣਿਆ ਨਹੀਂ। ਅਤੇ ਆਪਣੀ ਸਮਾਈਲ ਜਿਹੜੀ ਤੁਸੀਂ ਕਿਹਾ ਨਾ, ਸਮਾਈਲ ਬਹੁਤ ਚੰਗੀ ਗੱਲ ਕੀਤੀ ਹੈ ਕਿ ਸਾਡੇ ਫੇਸ 'ਤੇ ਹੋਣੀ ਚਾਹੀਦੀ ਹੈ। ਔਰ ਸੱਚੀ ਹੀ ਤੁਸੀਂ ਅਜ਼ਮਾ ਕੇ ਦੇਖੋਗੇ, ਤੁਹਾਨੂੰ ਬਜ਼ੁਰਗਾਂ ਨੂੰ ਕੈਟੇਗਰਾਈਜ਼ ਕਰਨਾ ਆ ਜਾਏਗਾ ਕਿ ਕਿਹੜਾ ਬਜ਼ੁਰਗ ਜਿਹੜਾ ਹੈ ਉਹਨਾਂ ਦੇ ਬਾਰੇ ਬਿਨਾਂ ਜਾਣਿਆ ਉਹਨਾਂ ਦੇ ਫੇਸ ਤੋਂ ਕਿ ਇਹਦਾ ਫੇਸ ਕਿਸ ਤਰੀਕੇ ਦਾ ਰਿਹਾ ਹੋਏਗਾ, ਕਿਉਂਕਿ ਉਹ ਜਿਹੀ ਸ਼ੇਪ ਸਾਡੀ ਫੇਸ ਦੀ ਬਣ ਜਾਂਦੀ
1: ਸੱਚੀ
0: ਹੈ।
1: ਸੱਚੀ ਗੱਲ
0: ਅਤੇ
1: ਹੈ
0: ਅੱਜ
1: ਨਾ।
0: ਤੋਂ ਇਹ ਚੀਜ਼
1: ਹਾਂਜੀ,
0: ਅਸੀਂ ਕਰੀਏ ਅਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਅਸੀਂ ਤੁਰੇ ਜਾਂਦੇ ਹਾਂ ਖਿਜੇ ਹੋਏ, ਤਾਂ ਇੱਕਦਮ ਸਾਡੇ ਫੇਸ 'ਤੇ ਉਹ ਗੱਲ ਨੂੰ ਯਾਦ ਕਰਕੇ ਸਮਾਈਲ ਆ ਜਾਏਗੀ ਕਿ ਜਦੋਂ ਬਜ਼ੁਰਗ ਹੋਵਾਂਗੇ ਅਤੇ ਸੋਹਣੇ ਲੱਗਣਾ ਚਾਹੀਦਾ ਉਦੋਂ ਵੀ
1: ਤੇ
0: ਸਾਨੂੰ।
1: ਗੁਰਪ੍ਰੀਤ, ਦੇਖੋ ਗੱਲ ਤਾਂ ਬਹੁਤ ਸੋਹਣੀ ਕਹੀ ਹੈ ਕਿ ਜਦੋਂ ਅਸੀਂ ਨਾਰਾਜ਼ ਹੁੰਦੇ ਹਾਂ ਨਾ,
0: ਹਾਂ
1: ਤਾਂ 113 ਮਾਸਪੇਸ਼ੀਆਂ,

0: ਕੰਮ ਕਰਦੀਆਂ ਨੇ
1: ਜੀ,
0: ਮਤਲਬ ਉਹ ਪਰੇਸ਼ਾਨੀ ਚ ਆ ਜਾਂਦੀਆਂ ਨੇ ਸਾਨੂੰ ਪ੍ਰਸੰਦ ਖਾਣ ਵਾਸਤੇ,
1: ਬਿਲਕੁਲ,
0: ਔਰ 13 ਮਾਸਪੇਸ਼ੀਆਂ ਕੰਮ ਆਉਂਦੀਆਂ ਨੇ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਹੈ ਨਾ। ਸੋ ਇਸ ਕਰਕੇ ਉਹਨਾਂ 13 ਮਾਸਪੇਸ਼ੀਆਂ ਦਾ ਹੀ ਕੰਮ ਲਈਏ, ਖੁਸ਼ੀ ਰਹੀਏ, ਤਾਂ ਕਿ ਹਰ ਇਨਸਾਨ
1: ਸਾਈਡ ਤੇ ਰੱਖੀਏ। ਤੇ ਹੁਣ ਅਸੀਂ ਆਪਣੀ ਗੱਲਾਂ ਬਾਤਾਂ ਨੂੰ ਕੁਝ ਸਮੇਂ ਲਈ ਸਾਈਡ ਤੇ ਰੱਖਦੇ ਹਾਂ, ਕਿਉਂਕਿ ਸਿਲਸਿਲਾ ਅਗਲਾ ਜਿਹੜਾ ਹੈ ਖਾਸ ਕਰਕੇ ਇੰਤਜ਼ਾਰ ਕਰ ਰਿਹਾ। ਉਡਾਰੀਆਂ ਦੇ ਤਹਿਤ ਕਮਲਪ੍ਰੀਤ ਕੌਰ ਜੀ ਦੇ ਨਾਲ ਗੱਲਬਾਤ ਕੀਤੀ ਹੋਈ ਹੈ ਸਿਕਜੀਤ ਕੌਰ ਜੀ ਨੇ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ
0: ਜੀ।
2: ਉਡਾਰੀਆਂ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੀ ਉਡਾਰੀ ਅਸੀਂ ਮਾਪਣੀ ਹੈ ਨਾ, ਜਿਨ੍ਹਾਂ ਨਾਲ ਮੁਲਾਕਾਤ ਕਰਨੀ ਹੈ, ਉਹ ਨੇ ਕਮਲਪ੍ਰੀਤ ਕੌਰ। ਕਮਲਪ੍ਰੀਤ ਕੌਰ ਜਿਹੜੇ ਕਿ ਸਾਇੰਸ ਦੇ ਨਾਲ ਜੁੜੇ ਹੋਏ ਨੇ, ਖਾਸ ਤੌਰ 'ਤੇ ਕੰਪਿਊਟਰ ਸਾਇੰਸ ਦੇ ਨਾਲ, ਆਓ ਮਾਰਦੇ ਹਾਂ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਝਾਤ। ਕਮਲਪ੍ਰੀਤ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
0: ਥੈਂਕ ਯੂ ਮੈਮ।
2: ਕਮਲਪ੍ਰੀਤ, ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਪੁੱਛਾਂਗੇ, ਵਿਗਿਆਨੀ ਕਿਉਂ, ਸਾਇੰਸ ਹੀ ਕਿਉਂ?
0: ਦੇਖੋ, ਸਾਇੰਸ ਕਿਸੇ ਨੇ ਲੈਣਾ ਜਾਂ ਨਹੀਂ ਲੈਣਾ, ਇਹ ਉਹਦੀ ਆਪ ਦੀ ਚੋਇਸ 'ਤੇ ਨਿਰਭਰ ਹੁੰਦਾ ਹੈਗਾ। ਸਾਇੰਸ ਨੇ ਬਹੁਤ ਸਾਰੀਆਂ ਇਨਵੈਂਸ਼ਨਸ ਕੀਤੀਆਂ ਨੇ ਜਿਹਦੇ ਕਰਕੇ ਅੱਜ ਨੂੰ ਆਪਾਂ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਸੌਖੀ ਹੋਈ ਹੋਈ ਹੈ
2: ਜੀ।
0: ਜੇ ਆਪਾਂ ਇਹਨੂੰ ਪੜ੍ਹਾਂਗੇ ਨਹੀਂ, ਇਸ ਬਾਰੇ ਦੇ ਵਿੱਚੋਂ ਤੱਤ ਨਹੀਂ ਲੱਭਾਂਗੇ, ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਹੀ ਔਖੇ ਤਰੀਕੇ ਨਾਲ ਚੱਲੂਗੀ। ਆਪਣੀ ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਬਣਾਉਣ ਵਾਸਤੇ ਆਪਾਂ ਨੂੰ ਇਸ ਦੀ ਖੋਜ ਕਰਨੀ ਪੈਂਦੀ ਆ। ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਇੰਟਰਸਟ ਕਿਸ ਤਰ੍ਹਾਂ ਦਾ ਹੈ। ਸਾਡਾ ਇੰਟਰਸਟ ਆਪਣੀ ਜਿਹੜੇ ਆਪ ਦੇ ਲਿੱਤੇ ਹੋਏ ਸਬਜੈਕਟਸ ਦੇ ਵੀ ਮੈਟਰ ਕਰਦਾ ਹੈਗਾ। ਇੱਕ ਬੜਾ ਹੀ ਬਿਹਤਰੀਨ ਪੜਾਅ ਆਉਂਦਾ ਹੈ ਜ਼ਿੰਦਗੀ ਦੇ ਵਿੱਚ, ਜਿਹੜਾ 12ਵੀਂ ਤੋਂ ਬਾਅਦ ਹੁੰਦਾ ਹੈ। 12ਵੀਂ ਤੋਂ ਬਾਅਦ ਬੱਚਿਆਂ ਨੇ ਆਪਣੀ ਡਾਇਰੈਕਸ਼ਨਸ ਨੂੰ ਡਿਸਾਈਡ ਕਰਨਾ ਹੁੰਦਾ ਹੈ, ਉਹ ਮੇਨ ਡਾਇਰੈਕਸ਼ਨ ਹੁੰਦੀ ਹੈ, ਉਹਨਾਂ ਦੀ ਲਾਈਫ ਚੇਂਜਿੰਗ ਇੱਕ ਸਟੈਪ ਹੁੰਦਾ ਹੈਗਾ। ਜੇ ਉਹ ਸਾਇੰਸ ਵੱਲ ਜਾਂਦੇ ਆ ਅਤੇ ਉਹ ਕਿਤੇ ਡਾਕਟਰ, ਕੋਈ ਇੰਜੀਨੀਅਰ ਕੁਛ ਬਣ ਜਾਂਦੇ ਆ। ਜੇ ਉਹ ਸਾਇੰਸ ਨਹੀਂ ਵੀ ਲੈਂਦੇ ਤਦ ਵੀ ਉਹ ਖੋਜ ਕਰ ਸਕਦੇ ਆ। ਵਿਗਿਆਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਖੇਤਰ ਆ ਜਿਨ੍ਹਾਂ 'ਚ ਆਪਾਂ ਆਪਣੀ ਰਿਸਰਚ ਨੂੰ ਲੈ ਕੇ ਜਾ ਸਕਦੇ ਹਾਂ।
2: ਅਰੇ ਵਾਹ, ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਕਮਲਪ੍ਰੀਤ ਦਾ ਜਨਮ ਕਿੱਥੇ ਹੋਇਆ ਸੀ?
0: ਮੇਰਾ ਜਨਮ ਪਟਿਆਲਾ ਸ਼ਹਿਰ ਦੇ ਵਿੱਚ ਹੋਇਆ
2: ਜੀ। ਸ਼ਾਹੀ ਸ਼ਹਿਰ ਆ ਪਟਿਆਲਾ ਵੈਸੇ?
0: ਹਾਂਜੀ
2: ਜੀ। ਫਾਦਰ ਮਦਰ ਦੀ ਜੌਬ ਸੀ ਉੱਥੇ?
0: ਹਾਂਜੀ, ਮੇਰੇ ਫਾਦਰ ਮਦਰ ਦੀ ਜੌਬ ਸੀਗੀ। ਫਿਰ ਉਹਨਾਂ ਨਾਲ ਅਸੀਂ ਉੱਥੇ ਰਹੇ ਕਾਫੀ ਚਿਰ ਪਟਿਆਲਾ। ਫਿਰ ਉੱਥੋਂ ਅਸੀਂ ਮੂਵ ਕੀਤੇ ਰਾਜਪੁਰਾ, ਰਾਜਪੁਰੇ ਤੋਂ ਬਾਅਦ ਜਲੰਧਰ ਆ ਗਏ। ਜਲੰਧਰ ਹੁਣ ਕਾਫੀ ਸਾਲ ਹੋ ਗਏ ਅਸੀਂ ਜਲੰਧਰ ਰਹਿ ਰਹੇ
2: ਜੀ। ਅੱਛਾ ਕਮਲਪ੍ਰੀਤ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ, ਸਿੰਪਲ ਬੀ ਏ ਕਰ ਲਈ, ਕਹਿੰਦੇ ਆਫਟਰ ਡੂਇੰਗ ਬੀ ਏ ਗਰਲਸ ਗੋਜ਼ ਟੂ ਹਰ ਇਨ ਲਾਜ਼ ਹਾਊਸ ਵੇਅਰ ਸ਼ੀ ਹੈਜ਼ ਨਥਿੰਗ ਟੂ ਡੂ ਵਿਦ ਮਹਾਰਾਜਾ ਰਣਜੀਤ ਸਿੰਘ ਸਟੇਟ ਪੋਲਿਸੀ, ਅਕਬਰਜ਼ ਸਟੇਟ ਪੋਲਿਸੀ। ਯਾਨੀ ਕਿ ਵਿਆਹ ਤੋਂ ਬਾਅਦ ਕੁੜੀਆਂ ਸਹੁਰੇ ਘਰ ਚਲੀਆਂ ਜਾਂਦੀਆਂ ਨੇ, ਪਰ ਹੁਣ ਸਮਾਂ ਬਦਲ ਗਿਆ। ਹੁਣ ਕੁੜੀਆਂ 10ਵੀਂ ਤੋਂ ਬਾਅਦ, ਪਲੱਸ 2 ਤੋਂ ਬਾਅਦ ਹੀ ਆਪਣਾ ਕਰੀਅਰ ਬਣਾਉਣ ਬਾਰੇ ਸੋਚਣ ਲੱਗ ਪੈਂਦੀਆਂ ਨੇ। ਔਰ ਜਦੋਂ ਤੁਸੀਂ ਵਿਗਿਆਨ ਦੇ ਵਿਸ਼ੇ ਚੁਣੇ, ਹੈ ਨਾ, 9 ਤੋਂ ਬਾਅਦ ਬੰਦਾ ਕਹਿੰਦਾ ਕਿ ਮੈਂ ਹੁਣ ਇਸ ਸਟ੍ਰੀਮ 'ਚ ਜਾਣਾ, ਅਤੇ ਤੁਹਾਡੇ ਨਾਲ ਦੀਆਂ ਕੁੜੀਆਂ ਦਾ ਕੀ ਰੁਝਾਨ ਸੀ?
0: ਮੇਰੇ ਨਾਲ ਦੀਆਂ ਕੁੜੀਆਂ ਦਾ ਰੁਝਾਨ ਸਾਇੰਸ ਨੂੰ ਲੈ ਕੇ ਬਹੁਤ ਤੇਜ਼ ਸੀਗਾ। ਕਹਿੰਦੇ ਕੰਪਨੀ ਇਫੈਕਟ ਕਰਦੀ ਆ। ਮੇਰੇ ਨਾਲ ਦੀਆਂ, ਅਸੀਂ 4 ਜਾਣੀਆਂ ਦਾ ਗਰੁੱਪ ਹੁੰਦਾ ਸੀਗਾ, ਅਤੇ 2 ਜਾਣੀਆਂ ਅਸੀਂ ਮੈਡੀਕਲ 'ਚ MBBS 'ਚ ਕਲੀਅਰ ਕਰ ਗਈਆਂ, 2 ਅਸੀਂ ਇੱਧਰ ਨੂੰ ਨੋਨ ਮੈਡੀਕਲ ਸਟਾਈਲ ਸਾਈਡ ਨੂੰ ਆ ਗਈਆਂ ਸੀਗੀਆਂ। ਬਸ ਇੱਕ ਦੂਜੇ ਨਾਲ ਜਦੋਂ 10ਵੀਂ ਤੱਕ ਆਪਣਾ ਜਰਨੀ ਅਸੀਂ ਮੇਨਟੇਨ ਕੀਤੀ, ਫਿਰ ਸਾਡਾ ਜ਼ਿਆਦਾ ਇੰਟਰਸਟ ਸਾਇੰਸ ਵੱਲ, ਸਾਡੀ ਜਿਹੜੀ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਉਹ ਵੀ ਸਾਇੰਸ ਨੂੰ ਲੈ ਕੇ ਹੀ ਹੁੰਦੀਆਂ ਸੀਗੀਆਂ। ਹੌਲੀ ਹੌਲੀ ਅਸੀਂ ਕੁਛ ਨਾ ਕੁਛ ਮੈਗਜ਼ੀਨਸ ਸਾਇੰਸ ਰਿਲੇਟਡ ਪੜ੍ਹਨ ਲੱਗ ਗਈਆਂ, ਫਿਰ ਕੁਛ ਨੈਸ਼ਨਲ ਲੈਵਲ ਦੇ ਕੰਪੀਟੀਸ਼ਨਸ ਓਲੰਪੀਆਡ ਹੁੰਦੇ ਸੀ ਜਿਨ੍ਹਾਂ 'ਚ ਪਾਰਟੀਸਪੇਟ ਕਰਦੇ ਸੀਗੇ। ਇਹਨਾਂ ਤੋਂ ਸਾਡਾ ਇੰਟਰਸਟ ਅੱਗੇ ਇਸ ਫੀਲਡ ਦੇ ਵਿੱਚ ਰਿਸਰਚ ਕਰਨ ਨੂੰ ਵੱਧ ਗਿਆ ਸੀਗਾ।
2: ਅੱਛਾ,
0: ਫਿਰ ਅਸੀਂ ਫਾਈਨਲੀ ਡਿਸਾਈਡ ਕਰ ਲਿਆ, ਸਾਡਾ ਸਕੋਰ ਵੀ ਬਹੁਤ ਚੰਗੇ ਆਏ ਸੀਗੇ। ਅਤੇ ਜਿੱਥੋਂ ਤੱਕ ਮੈਨੂੰ ਯਾਦ ਆ, ਉਸ ਸਮੇਂ 'ਤੇ ਐਂਟਰੈਂਸ ਟੈਸਟ ਹੁੰਦੇ ਸੀਗੇ, AI EEE ਹੁੰਦਾ ਸੀਗਾ, ਜਿਹਦੇ ਵਿੱਚ ਮੇਰਾ ਵਿਦ ਗੋਡ ਗ੍ਰੇਸ ਮੇਰਾ ਵਧੀਆ ਰੈਂਕ ਸੀਗਾ, ਜਿਹਦੇ ਕਰਕੇ ਮੇਰੇ ਕੁਛ ਵਧੀਆ ਟੋਪ ਯੂਨੀਵਰਸਿਟੀ 'ਚ ਮੈਨੂੰ ਸੀਟ ਮਿਲ ਗਈ ਸੀ। ਫਿਰ ਉਸ ਫੀਲਡ 'ਚ ਵੱਧਦੀ ਗਈ, ਫਿਰ ਮੈਂ ਗ੍ਰੈਜੂਏਸ਼ਨ ਕੀਤੀ, ਫਿਰ ਮੇਰਾ ਹੋਰ ਇੰਟਰਸਟ ਹੋਰ ਵੱਧ ਗਿਆ ਇਸ ਵਿੱਚ। ਫਿਰ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ, ਮਾਸਟਰਸ ਕੀਤੀ ਆਪਣੀ। ਹਜੇ ਵੀ ਮੈਨੂੰ ਲੱਗਿਆ ਵੀ ਹਜੇ ਮੇਰੀ ਖੋਜ ਘੱਟ ਨਹੀਂ ਰਹੀ, ਹਜੇ ਮੇਰਾ ਡਿਜ਼ਾਇਰ ਹੋਰ ਵੱਧ ਰਿਹਾ,
2: ਮੇਰਾ ਪੜ੍ਹ ਵਧੇ ਹਨੇਰ ਕੁੜੇ। ਯਾਨੀ ਕਿ ਮੈਂ ਜਿੰਨਾ ਪੜ੍ਹੀ ਹਾਂ ਮੈਨੂੰ ਓਨਾ ਲੱਗਦਾ ਕਿ ਹਾਲੇ ਮੈਨੂੰ ਹੋਰ ਗਿਆਨ ਦੇ ਅਥਾਹ ਸਾਗਰ 'ਚ ਇੱਕ ਡੁਬਕੀ ਲਾਉਣੀ ਪੈਣੀ ਹੈ।
0: ਪਰ ਜਦੋਂ ਮੈਂ PhD ਕੀਤੀ ਅਤੇ ਉਸ ਤੋਂ ਬਾਅਦ 2024 'ਚ ਉਹਨੂੰ ਮੈਂ ਵਾਇੰਡ ਅਪ ਕੀਤਾ, ਅਤੇ ਉਸ ਤੋਂ ਬਾਅਦ ਹਜੇ ਵੀ ਮੈਨੂੰ ਲੱਗਦਾ ਹੈ ਕਈ ਵਰਗ ਉਸ ਰਿਸਰਚ ਦੇ ਵਿੱਚ ਹਜੇ ਅਧੂਰੇ ਰਹਿ ਗਏ। ਸ਼ੁਰੂ ਮੈਂ ਕਿੱਥੋਂ ਨੋਨ ਮੈਡੀਕਲ ਤੋਂ ਕੀਤਾ ਸੀ, ਜਿਸ 'ਚ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੈਂ ਪੜ੍ਹਦੀ ਅੱਜ ਨੂੰ ਬੱਚਿਆਂ ਦੇ ਵਿੱਚ ਜੈਨੇਟਿਕ ਅਬਨੋਰਮੈਲਿਟੀਜ਼ ਦੀ ਸਟੱਡੀ ਨੂੰ ਡੈਪਥ ਨਾਲ ਪੜ੍ਹ ਲਵਾਂਗੀ।

0: ਇਹ ਕਰਦੀ ਕਰਦੀ ਅੱਗੇ ਵੀ ਵੱਧ ਰਹੀ ਹਾਂ, ਹੁਣ ਮੈਂ ਪੋਸਟ ਡੋਕ ਦਾ ਸੋਚਦੀ ਪਈ ਹਾਂ।
1: ਪੀਐਚਡੀ ਦਾ ਵਿਸ਼ਾ ਕੀ ਸੀ ਤੁਹਾਡਾ?
0: ਮੇਰਾ ਪੀਐਚਡੀ ਦਾ ਬੱਚਿਆਂ ਦੇ ਵਿੱਚ ਫੀਟਸ ਜਿਹੜੇ ਹੁੰਦੇ ਵੋਮ ਇਹਨਾਂ ਪ੍ਰੈਗਨੈਂਟ ਵੂਮੈਨ ਦੇ ਵਿੱਚ, ਉਹਨਾਂ ਦੇ ਵਿੱਚ ਜੈਨੇਟਿਕ ਅਬਨੋਰਮੈਲਿਟੀਜ਼ ਨੂੰ ਫਾਇੰਡ ਆਊਟ ਕਰਨਾ। ਇਹ ਸਟੱਡੀ ਬਹੁਤ ਹੀ ਵਾਸਟ ਹੈਗੀ ਆ, ਮੈਂ ਉਹਦਾ ਇੱਕ ਵਰਗ ਲੈ ਕੇ ਸਟੱਡੀ ਕੀਤੀ ਸੀ, ਜਿਸ ਦੇ ਨਾਲ ਮੈਂ ਇਸ ਸਟੱਡੀ ਨੂੰ ਵਧਾਉਣ ਵਾਸਤੇ ਬਹੁਤ ਸਾਰੇ ਲਗਭਗ 300-400 ਪੇਪਰ ਪੜ੍ਹੇ ਸੀਗੇ, ਸਾਲ ਡੇਢ ਸਾਲ ਬੜਾ ਉਹਨੂੰ ਡੀਪਲੀ ਪੜ੍ਹਿਆ, ਜਿਹਦੇ ਵਿੱਚ ਮੈਂ ਬਾਇਓ ਮੈਡੀਕਲ ਦਾ ਵੀ ਵਰਗ ਵਿੱਚ ਪੜ੍ਹਿਆ ਗਿਆ ਅਤੇ ਨੋਨ ਮੈਡੀਕਲ ਦਾ ਵੀ। ਅਤੇ ਇਸ ਨੂੰ ਲੈ ਕੇ ਫਿਰ ਮੈਂ ਇੱਕ ਕਲੱਬ ਸਟੱਡੀ ਕੀਤੀ ਸੀਗੀ, ਜਿਸ ਤੋਂ ਮੈਂ ਇਹ ਕੱਢਿਆ ਕਿ ਫੀਟਸ ਦੇ ਵਿੱਚ ਕੁਛ ਕ੍ਰੋਮੋਸੋਮਸ ਹੁੰਦੇ ਆ ਜਿਹੜੇ ਆਪਣੇ ਹਰ ਇਨਸਾਨ ਦੇ ਵਿੱਚ ਹੁੰਦੇ ਆ, ਉਹਨਾਂ 'ਚ ਕੁਛ ਸਟਰਕਚਰ ਅਤੇ ਕੁਛ ਨੰਬਰ ਦੇ ਵਿੱਚ ਵੇਰੀਏਸ਼ਨਸ ਆਉਂਦੀਆਂ, ਜਿਹਦੇ ਕਰਕੇ ਬੱਚਿਆਂ ਦੇ ਵਿੱਚ
1: ਕੋਈ ਵਿਗਾੜ ਆਉਂਦਾ।
0: ਵਿਗਾੜ
1: ਅਸੀਂ ਸਿੱਧੀ ਸਾਦੀ ਭਾਸ਼ਾ 'ਚ ਸੁਣਨ ਵਾਲਿਆਂ ਨੂੰ ਸਮਝਾਉਣਾ ਚਾਹਾਂਗੇ ਕਿ ਕੁੱਖ ਵਿੱਚ ਪਲ ਰਿਹਾ ਬੱਚਾ ਠੀਕ ਠਾਕ ਹੈ
0: ਕਿ ਨਹੀਂ ਹੈ,
1: ਕਿ ਨਹੀਂ ਹੈ, ਜੇ ਉਹਦੇ 'ਚ ਕੋਈ ਵਿਗਾੜ ਹੈ, ਕੋਈ ਉਸਨੂੰ ਸਮੱਸਿਆ ਹੈ, ਤਾਂ ਉਹ ਕਿਉਂ ਹੈ? ਤੁਹਾਡੀ ਇਹ ਸਟੱਡੀ ਸੀ ਕਿਸ ਵੱਲ?
0: ਦੇਖੋ, ਸਾਇੰਸ ਨੇ ਇਹ ਚੀਜ਼ ਬਹੁਤ ਜ਼ਿਆਦਾ ਹੁਣ ਵਾਸਟ ਕਰਤੀ ਹੈਗੀ ਆ, ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ, ਹੁਣ ਜੇ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ, ਡਿਟੈਕਟ ਹੋ ਜਾਂਦੀ ਆ। ਮਸ਼ੀਨ ਲਰਨਿੰਗ ਇੱਕ ਇਹੋ ਜਿਹੀ ਟੈਕਨੀਕ ਆ ਗਈ ਹੈ ਜਿਹੜੀ ਕੁਛ ਵੈਲਿਊਜ਼ ਨੂੰ ਲੈ ਕੇ ਪ੍ਰਿਡਿਕਟ ਕਰ ਸਕਦੀ ਹੈ ਕਿ ਇਸ ਚੀਜ਼ 'ਚ ਇਹ ਪੋਸੀਬਿਲਿਟੀ ਐਗਜ਼ਿਸਟ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਅਤੇ ਤੁਸੀਂ ਦੇਖੋ, ਅੱਜ ਦਾ ਦੌਰ ਆਰਟੀਫਿਸ਼ਲ ਇੰਟੈਲੀਜੈਂਸ ਦਾ ਹੈ, ਆਰਟੀਫਿਸ਼ਲ ਇੰਟੈਲੀਜੈਂਸ ਨੇ ਇਹ ਚੀਜ਼ਾਂ ਸਾਰੀਆਂ ਮੈਡੀਕਲ ਦੇ ਵਰਗ ਨੂੰ ਵੀ ਲੈ ਕੇ ਹੋਰ ਵੀ ਬਹੁਤ ਵਰਗ ਹੈਗੇ ਜਿਨ੍ਹਾਂ ਨੂੰ ਸੌਖਾ ਕਰਤਾ ਹੈਗਾ। ਬੜਾ ਹੀ ਇੱਕ ਬਜ਼ ਵਰਡ ਯੂਜ਼ ਕਰਨਾ ਨਾ, AI ਦਾ ਦੌਰ ਆ ਗਿਆ।
1: ਪਰ ਇਹ AI ਦਾ ਦੌਰ ਕਦੇ ਕਦੇ ਨੁਕਸਾਨਦਾਇਕ ਉਸ ਵੇਲੇ ਸਾਬਤ ਹੋ ਜਾਂਦਾ ਜਦੋਂ ਕਿਸੇ ਦੀ ਸੋਹਣੀ ਜਿਹੀ ਵੀਡੀਓ ਦੇ ਉੱਤੇ AI ਨਕਲੀ ਆਵਾਜ਼ ਭਰ ਦਿੰਦੀ ਹੈ।
0: ਦੇਖੋ, ਹਰ ਚੀਜ਼ ਦੇ ਪੋਜ਼ਿਟਿਵ ਨੈਗੇਟਿਵ ਹੁੰਦੇ ਆ, ਜੇ ਆਪਾਂ ਉਹਨੂੰ ਚੰਗੀ ਡਾਇਰੈਕਸ਼ਨ 'ਚ ਯੂਜ਼ ਕਰਾਂਗੇ ਤਾਂ ਉਹ ਚੀਜ਼ ਨੂੰ ਵਧੀਆ ਰਿਜ਼ਲਟ ਦਊਗੇ।
1: ਯਾਨੀ ਕਿ ਆਪਾਂ AI ਦੀ ਗੱਲ ਕਰੀਏ ਤਾਂ ਇਹ ਵੀ ਇੱਕ ਸਾਇੰਸ ਦਾ ਹੀ ਹਿੱਸਾ ਹੈ,
0: ਇਹ ਵੀ ਤਾਂ ਹਿਊਮਨ ਬੀਇੰਗ ਨੇ ਬਣਾਇਆ।
1: ਹਿਊਮਨ ਬੀਇੰਗ ਨੇ ਬਣਾਇਆ,
0: ਲੌਜਿਕਸ ਹੈ, ਲੌਜਿਕਸ ਕੌਣ ਕ੍ਰੀਏਟ ਕਰਦਾ ਹੈ?
1: ਬਿਲਕੁਲ। ਤੇ ਜੇ ਆਪਾਂ AI ਦੇ ਬੈਨੀਫਿਟਸ ਗਣਾਉਣ ਲੱਗ ਪਈਏ ਤਾਂ ਕਿਸ ਤਰੀਕੇ ਗਣਾਵਾਂਗੇ? ਇੱਕ ਤਾਂ ਤੁਸੀਂ ਹੁਣੇ ਦੱਸ ਦਿੱਤਾ ਕਿ ਫਿਟਿਸਾਈਡ ਜਿਹੜਾ ਕਿ ਸਾਡੇ ਵਰਮ ਦੇ ਵਿੱਚ, ਸਾਡੀ ਕੁੱਖ ਦੇ ਵਿੱਚ ਪਲ ਰਿਹਾ ਬੱਚਾ, ਉਹਦੇ ਬਾਰੇ ਜਾਣਕਾਰੀ ਹਾਸਲ ਕਰਵਾਉਣ ਦੇ ਲਈ ਕੋਈ ਵਿਗਾੜ ਹੈ ਜਾਂ ਨਹੀਂ, ਉਹਦੇ 'ਚ ਕਾਫੀ ਕਾਰਗਰ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ,
0: ਤੁਹਾਡੀ ਲਾਈਫ ਨੂੰ ਸੌਖਾ ਕਰ ਰਿਹਾ। ਹੁਣ ਛੋਟੀ ਜਿਹੀ ਐਗਜ਼ਾਮਪਲ ਲਈਏ, ਘਰ 'ਚ ਵਾਸ਼ਿੰਗ ਮਸ਼ੀਨਸ ਪਹਿਲਾਂ ਨਹੀਂ ਹੁੰਦੇ, ਹੁਣ ਆਟੋਮੈਟਿਕ ਵਾਸ਼ਿੰਗ ਮਸ਼ੀਨਸ ਹੈਗੀਆਂ, ਰਿਮੋਟ ਕੰਟਰੋਲ ਦੇ ਨਾਲ ਤੁਹਾਡੇ ਫੈਨਸ, AC ਚੱਲਦੇ ਆ, ਇਹ ਵੀ ਤਾਂ AI ਦਾ ਹੀ ਆ। ਠੀਕ ਹੈ, ਬਹੁਤ ਹੀ ਇਹ ਤਾਂ ਐਵਰੀ ਡੇ ਦੇ ਵਿੱਚ ਯੂਜ਼ ਕਰਨ ਵਾਲੀ ਐਗਜ਼ਾਮਪਲਸ ਹੈਗੀਆਂ। ਅੱਜ ਕੱਲ੍ਹ ਮੋਬਿੰਗ ਵਾਸਤੇ ਵੀ ਤੁਹਾਨੂੰ ਰੋਬੋਟਸ ਮਿਲ ਰਹੇ ਹੈਗੇ ਆ, ਲਾਈਫ ਨੂੰ ਈਜ਼ੀ ਕੀਤਾ ਜਾ ਰਿਹਾ ਵਾਸ਼ਿੰਗ ਵਾਸਤੇ। ਇਹ ਤਾਂ ਜਸਟ ਡੇਲੀ ਕਿਓਸ ਦਾ ਇੱਕ ਆਪਣਾ ਐਗਜ਼ਾਮਪਲ ਹੈਗੀ ਆ। ਬਟ ਜੇ ਆਪਾਂ ਦੇਖਿਆ ਜਾਵੇ ਮੈਡੀਕਲ ਦੇ ਖੇਤਰ ਵਿੱਚ, AI ਨੇ ਤਾਂ ਬਹੁਤ ਵੱਡਾ ਹੀ ਰੋਲ ਪਲੇ ਕੀਤਾ ਹੈਗਾ, ਕਿਉਂਕਿ ਇੱਕ ਹਿਊਮਨ ਐਰਰਸ ਨੂੰ ਅਵੋਇਡ ਕਰਨ ਵਾਸਤੇ ਇੱਕ ਮਸ਼ੀਨ ਟ੍ਰੇਨ ਕੀਤੀ ਜਾ ਰਹੀ ਹੈ।
1: ਜੀ ਜੀ,
0: ਮਸ਼ੀਨ ਨੂੰ ਟ੍ਰੇਨ ਕਰਨਾ ਸੋ ਦੈਟ ਕਈ ਵਾਰੀ ਇਨਸਾਨ ਦਾ ਮੂਡ ਨਹੀਂ ਹੁੰਦਾ ਉਸ ਕੰਮ ਕਰਨ ਨੂੰ, ਤੇ ਉਹ ਗਲਤੀ ਦਾ ਪਾਤਰ ਬਣ ਸਕਦਾ ਹੈਗਾ। ਕਈ ਵਾਰੀ ਉਹਦੀ ਰਿਸਰਚ ਕੀਤੀ ਉਹ ਭੁੱਲ ਸਕਦਾ ਹੈਗਾ, ਬਟ ਜੋ ਫਾਈਂਡਿੰਗਸ ਆਪਾਂ ਇੱਕ ਵਾਰੀ ਲੱਭ ਲਵਾਂਗੇ ਉਹ ਆਪਾਂ ਮਸ਼ੀਨ ਨੂੰ ਦੱਸ ਦਾਂਗੇ, ਮਸ਼ੀਨ ਉਸ ਤਰ੍ਹਾਂ ਹੀ ਕੰਮ ਕਰੂਗੀ, ਉਹਦਾ ਕੋਈ ਪ੍ਰੋਸੀਜਰ ਜਾਂ ਪ੍ਰੋਟੋਕੋਲ ਸੈੱਟ ਕੀਤੇ ਜਾਊਗੇ।
1: ਯਾਨੀ ਕਿ ਜਿਹੜੀ AI ਹੈ ਇਹ ਬਣਾਈ ਵੀ ਇਨਸਾਨ ਨਹੀਂ ਹੈ, ਠੀਕ ਹੈ ਜੀ, ਔਰ ਇਹਨੂੰ ਸੈੱਟ ਵੀ ਇਨਸਾਨ ਹੀ ਕਰਦਾ, ਔਰ ਕਿਸ ਤਰੀਕੇ ਅਸੀਂ ਇਸ ਤੋਂ ਬੈਨੀਫਿਟਸ ਲੈਣੇ ਨੇ, ਫਾਇਦੇ ਲੈਣੇ ਨੇ, ਇਹ ਵੀ ਅਸੀਂ ਹੀ ਕਰਦੇ ਹਾਂ, ਔਰ ਇਹਦੇ ਨਾਲ ਜ਼ਿੰਦਗੀ ਆਸਾਨ ਹੋ ਗਈ ਹੈ। ਪਰ ਹਾਂ, ਇਹ ਗੱਲ ਵੱਖਰੀ ਹੈ ਕਿ ਕੋਈ ਇਸ ਦਾ ਗਲਤ ਤਰੀਕੇ ਦੇ ਨਾਲ ਫਾਇਦਾ ਉਠਾਵੇ ਤਾਂ ਉਹ ਗਲਤ ਗੱਲ ਹੈ। ਅੱਛਾ ਕਮਲਪ੍ਰੀਤ, ਰਸੋਈ 'ਚ ਜਾਣ ਦੇ ਕਿੰਨੇ ਕੁ ਸ਼ੌਕੀਨ ਹੋ?
0: ਰਸੋਈ ਦਾ ਅਕਸਰ ਮੈਨੂੰ ਪਹਿਲਾਂ ਨਹੀਂ ਸ਼ੌਂਕ ਸੀਗਾ, ਬਟ ਹੌਲੀ ਹੌਲੀ ਜਦੋਂ ਜ਼ਿੰਮੇਵਾਰੀਆਂ ਚੱਕਣੀਆਂ ਸ਼ੁਰੂ ਕੀਤੀਆਂ ਫਿਰ ਇਸ ਚੀਜ਼ 'ਚ ਰੁਝਾਨ ਬਣਦੇ। ਅੱਜ ਕੱਲ੍ਹ ਤਾਂ ਵੈਸੇ ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਖਾਣ ਪੀਣ ਦੀਆਂ ਰੀਲਾਂ ਚੱਲਦੀਆਂ ਰਹਿੰਦੀਆਂ, ਉਹਨੂੰ ਦੇਖ ਕੇ ਮੈਂ ਬੜਾ ਕੁਛ ਸਿੱਖ ਲਿਆ।
1: ਅੱਛਾ,
0: ਬਾਕੀ ਮੇਰੀ ਮਾਂ ਦਾ ਯੋਗਦਾਨ ਬਹੁਤ ਸੀਗਾ
1: ਜੀ,
0: ਉਹਨਾਂ ਨੇ ਮੈਨੂੰ ਕੋਚਿੰਗ ਦਿੰਦੇ ਸੀਗੇ ਵੀ ਤੂੰ ਹਾਂ ਕੁੜੀਏ ਕੁਛ ਰੋਟੀ ਬਣਾਉਣੀ ਸਿੱਖ ਲਾ, ਅਤੇ ਬਸ ਉਹਨਾਂ ਨੂੰ ਦੇਖਦੇ ਦੇਖਦੇ ਮੈਂ ਕਾਫੀ ਕੁਛ ਸਿੱਖ ਲਿਆ
1: ਅੱਛਾ ਕਮਲਪ੍ਰੀਤ, ਅੱਜ ਕੱਲ੍ਹ ਦੀਆਂ ਕੁੜੀਆਂ ਵੀ ਤੁਸੀਂ ਦੇਖਦੇ ਹੋ, ਪਿੱਧੀਆਂ ਪਿੱਧੀਆਂ ਜਿਹੀਆਂ ਕੁੜੀਆਂ, ਛੋਟੀ ਛੋਟੀਆਂ ਜਿਹੀਆਂ ਕੁੜੀਆਂ ਬੜੀ ਔਖੀ ਔਖੀ ਪੜ੍ਹਾਈ ਕਰ ਰਹੀਆਂ ਨੇ, ਵਿਗਿਆਨ ਦੇ ਪ੍ਰਤੀ ਉਹਨਾਂ ਦਾ ਕਿਹੋ ਜਿਹਾ ਰੁਝਾਨ ਹੈ, ਖਾਸ ਤੌਰ 'ਤੇ ਅੱਜ ਕੱਲ੍ਹ ਦੇ ਯੁੱਗ 'ਚ ਜੇ ਆਪਾਂ ਕਹੀਏ, ਔਰਤਾਂ ਦੀ ਕੀ ਭੂਮਿਕਾ ਹੈ ਵਿਗਿਆਨ ਦੇ ਖੇਤਰ 'ਚ?
0: ਦੇਖੋ, ਔਰਤਾਂ ਦੀ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀ ਭੂਮਿਕਾ ਰਹਿ ਰਹੀ ਹੈ। ਤੁਸੀਂ ਦੇਖੋਗੇ ਬਹੁਤ ਸਾਰੀਆਂ ਸਾਇੰਟਿਸਟ ਵੀ ਵੂਮੈਨ ਰਹੀਆਂ ਹੈਗੀਆਂ। ਮੈਂ ਰੀਸੈਂਟਲੀ ਇੱਥੇ LPU ਜੁਆਇਨ ਕੀਤਾ, ਸਾਲ ਹੋ ਗਿਆ ਮੈਨੂੰ, ਅਤੇ ਮੈਨੂੰ ਇੱਥੋਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਮੈਂ ਪਰਖਿਆ,

0: ਅਤੇ ਦੇਖਿਆ ਨਾ ਅੱਜ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਕੁੜੀਆਂ ਦੇ ਵਿੱਚ, ਬਹੁਤ ਸਾਰੀ ਕੁੜੀਆਂ ਕੋਈ ਨਾ ਕੋਈ ਕਲੱਬ ਦਾ ਮੈਂਬਰ ਹੈ। ਇੱਥੋਂ ਦੇ ਇੱਕ ਪ੍ਰੋਫੈਸਰ ਡਾਕਟਰ ਰਚਿਤ ਗਰਗ ਜੀ ਨੇ, ਉਹਨਾਂ ਨੇ ਮੈਨੂੰ ਦਿਸ਼ਾ ਦਿੱਤੀ ਕਿ ਐਲ ਪੀ ਯੂ ਦੇ ਵਿੱਚ ਕਮਲ ਤੂੰ ਇੱਕ ਵੂਮੈਨਸ ਕਲੱਬ ਬਣਾ। ਉਹਨਾਂ ਦੀ ਦਿਸ਼ਾ ਦੇ ਕਾਰਨ ਮੈਂ ਇੱਕ ਵੀ ਇਨੋਵੇਟ ਦੀ ਕਮਿਊਨਿਟੀ ਬਣਾਈ ਐਲ ਪੀ ਯੂ ਦੇ ਵਿੱਚ, ਜਿਸ ਵਿੱਚ ਅਕਤੂਬਰ 21, 2024 ਤੋਂ ਲੈ ਕੇ ਹੁਣ ਤੱਕ ਮੇਰੇ ਨਾਲ 30 ਕੁੜੀਆਂ ਨਾਲ ਜੁੜੀਆਂ ਨੇ।
1: ਅੱਛਾ,
0: ਹਾਂਜੀ। ਮੇਰਾ ਟਾਰਗੇਟ ਹੈ ਇਸ ਕਲੱਬ ਦੇ ਵਿੱਚ ਮੈਂ 100 ਕੁੜੀਆਂ ਦਾ ਲੈ ਕੇ ਜਾਵਾਂ, ਅਤੇ ਬਹੁਤ ਸਾਰੀਆਂ ਹੋਰ ਵੀ ਟੀਚਰਸ ਹੈਗੀਆਂ ਜਿਹੜੇ ਸਾਡੇ ਨਾਲ ਸਹਿਯੋਗੀ ਬਣਨ ਦੀ ਇੱਛਾ ਰੱਖਦੀਆਂ ਨੇ।
1: ਕੀ ਬਾਤ ਹੈ, ਉਹ ਵੀ ਪੱਕਾ ਬਣ ਜਾਣਗੇ ਜੀ, ਸਿਰਫ ਇੱਛਾ ਹੀ ਨਹੀਂ ਰੱਖਣਗੇ, ਉਹਨਾਂ ਦੀ ਇੱਛਾ ਪੂਰੀ ਵੀ ਹੋਏਗੀ
0: ਜੀ।
1: ਅੱਛਾ, ਕੁੜੀਆਂ ਨੂੰ ਤੁਸੀਂ ਟਾਰਗੇਟ ਦਿੰਦੇ ਹੋ ਕੋਈ, ਅਤੇ ਜਾਂ ਫਿਰ ਕੁੜੀਆਂ ਆਪਣਾ ਟਾਰਗੇਟ ਲੈ ਕੇ ਚੱਲਦੀਆਂ ਨੇ, ਅਤੇ ਜਾਂ ਕੋਈ ਪ੍ਰਯੋਗ ਵਗੈਰਾ ਕਰਦੀਆਂ ਨੇ ਇਸ ਕਲੱਬ ਦੇ ਵਿੱਚ ਆ ਕੇ?
0: ਇਹ ਕਲੱਬ ਦਾ ਇੱਕ ਮੋਟਿਵ ਹੈਗਾ ਕਿ ਇਹ ਟੈਕਨੋਲੋਜੀ ਦੇ ਬੇਸਿਸ 'ਤੇ ਵਰਕਸ਼ਾਪਸ ਜਾਂ ਐਕਸਪਰਟ ਟਾਕਸ ਕਰਵਾਉਣੀਆਂ
1: ਜੀ ਜੀ,
0: ਤਾਂ ਜੋ ਜਿਹੜਾ ਮੇਲ ਅਤੇ ਫੀਮੇਲ ਦਾ ਵਿਚਲਾ ਗੈਪ ਹੈਗਾ ਉਹ ਕਵਰ ਅਪ ਕੀਤਾ ਜਾਵੇ। ਜ਼ਰੂਰੀ ਨਹੀਂ ਹੈ ਕਿ ਅਸੀਂ ਕੁੜੀਆਂ ਐਲ ਪੀ ਯੂ ਤੋਂ ਹੀ ਜੋੜ ਰਹੇ ਹਾਂ, ਇਹ ਵਰਕਸ਼ਾਪਸ ਜਿਹੜੇ ਕੰਡਕਟ ਕੀਤੇ ਜਾਊਗੇ, ਟੈਕਨੀਕਲ ਸੈਸ਼ਨਸ ਲਿੱਤੇ ਜਾਊਗੇ, ਇਹ ਐਲ ਪੀ ਯੂ ਤੋਂ ਆਊਟਸਾਈਡ ਸਟੂਡੈਂਟਸ ਵਾਸਤੇ ਹੈ। ਕੁਛ ਜਿਹੜੀ ਆਪਣੇ ਸਟੂਡੈਂਟਸ ਹੁੰਦੇ ਹੈਗੇ 9ਵੀਂ 10ਵੀਂ 11ਵੀਂ 12ਵੀਂ, ਇਹਨਾਂ ਦਾ ਬੜਾ ਇਹ ਕਰੂਸ਼ਲ ਪੀਰੀਅਡ ਹੁੰਦਾ ਇਹਨਾਂ ਦਾ ਇੰਟਰਸਟ ਡਿਵੈਲਪ ਕਰਨ ਵਾਸਤੇ, ਕਿ ਕੰਪਿਊਟਰ ਸਾਇੰਸ ਵੀ ਬਹੁਤ ਵੱਡੀ ਇੱਕ ਫੀਲਡ ਹੈਗੀ ਆ, ਅਤੇ ਉਹਨਾਂ ਬਾਰੇ ਜਾਗਰੂਕ ਕਰਾਉਣ ਵਾਸਤੇ ਆਊਟਸਾਈਡ ਦਾ ਐਲ ਪੀ ਯੂ ਅਤੇ ਇਨਸਾਈਡ ਦਾ ਐਲ ਪੀ ਯੂ ਬੱਚਿਆਂ ਨੂੰ ਇਨਵਾਈਟ ਕੀਤਾ ਜਾਊਗਾ ਇਸ ਵਰਕਸ਼ਾਪਸ ਨੂੰ ਅਟੈਂਡ ਕਰਨ ਵਾਸਤੇ। ਇਸ ਨੂੰ ਚਲਾਉਣ ਵਿੱਚ ਮੈਂ ਬਹੁਤ ਮਿਹਨਤ ਕੀਤੀ ਹੈ, ਅਤੇ ਅੱਜ ਤੱਕ ਇਹਨੂੰ ਮੈਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਹਿਲਾ ਈਵੈਂਟ ਜਿਹੜਾ ਮੈਂ ਇਸ ਕਲੱਬ ਦੇ ਵਿੱਚ ਕੀਤਾ ਸੀਗਾ ਉਹ ਸਟਾਰਟਅਪ ਸਟ੍ਰੈਟੇਜੀਜ਼ 'ਤੇ ਸੀਗਾ,
1: ਕੀ ਬਾਤ ਹੈ,
0: ਜਿਹਦੇ ਵਿੱਚ ਅਨੁਰਾਧਾ ਚਾਵਲਾ ਜੀ ਸਾਡੇ ਕੋਲ ਆਏ ਸੀਗੇ, ਚੰਡੀਗੜ੍ਹ ਤੋਂ ਆਏ ਸੀਗੇ ਮੈਡਮ। ਉਹਨਾਂ ਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਕਿੱਦਾਂ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਅੱਗੇ ਵਧਿਆ ਜਾ ਸਕਦਾ। ਉਹਨਾਂ ਨੇ ਇੱਕ ਦਿਨ ਦਾ ਪੂਰਾ ਸੈਸ਼ਨ ਲਿੱਤਾ। ਹੁਣ ਆਉਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਵਰਕਸ਼ਾਪਸ ਹੈਗੀਆਂ ਜਿਹੜੀਆਂ, ਜਿੱਦਾਂ ਕਿ ਮੈਂ ਇੱਕ ਛੋਟੀ ਜਿਹੀ ਇਗਜ਼ਾਮਪਲ ਲਵਾਂਗੀ, ਫੁੱਲ ਸਟੈਕ ਡਿਵੈਲਪਮੈਂਟ ਦੀ ਵਰਕਸ਼ਾਪ ਹੈ। ਇਸ ਵਰਕਸ਼ਾਪ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਦੀ ਵੈਬਸਾਈਟ ਬਣਾਉਣ ਦੀ ਟੈਕਨੀਕ ਦੱਸੂਗੇ। ਮੈਡਮ ਆ ਰਹੇ ਨੇ, ਹੈਦਰਾਬਾਦ ਤੋਂ ਆ ਰਹੇ ਨੇ, ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਵੀ ਈਵੈਂਟ ਕੀਤੇ ਜਾਊਗੇ।
1: ਦੇਖੋ, ਕਹਿੰਦੇ ਨੇ ਨਾ ਕਿ ਕਿਸੇ ਕੋਲੋਂ ਕੰਪਿਊਟਰ ਦੀ ਇੱਕ ਵੈਬਸਾਈਟ ਬਣਵਾਉਣੀ ਹੋਵੇ ਬੜਾ ਖਰਚਾ ਆ ਜਾਂਦਾ, ਔਰ ਬੜਾ ਔਖਾ ਜਿਹਾ ਕੰਮ ਲੱਗਦਾ, ਪਰ ਜਦ ਤੁਸੀਂ ਵਿਗਿਆਨ ਦੇ ਨਾਲ ਜੁੜ ਗਏ, ਤੁਸੀਂ ਸਟੱਡੀ ਇਹਦੀ ਕਰਨ ਲੱਗ ਪਏ, ਤਾਂ ਸਾਰਾ ਕੁਝ ਤੁਹਾਨੂੰ ਸੌਖਾ ਸੌਖਾ ਜਾਪਦਾ
0: ਜੀ,
1: ਹੈ ਨਾ, ਅਤੇ ਬਹੁਤ ਸਾਰਾ ਖਰਚਾ ਤੁਸੀਂ ਆਪ ਹੀ ਬਚਾ ਲੈਂਦੇ ਹੋ
0: ਜੀ।
1: ਔਰ ਆਉਣ ਵਾਲੇ ਸਮੇਂ 'ਚ ਵਿਗਿਆਨ ਦਾ ਯੁੱਗ ਹੈ
0: ਜੀ,
1: ਆਰਟੀਫਿਸ਼ਲ ਇੰਟੈਲੀਜੈਂਸ ਦਾ ਯੁੱਗ ਹੈ
0: ਜੀ,
1: ਕੁੜੀਆਂ ਦਾ ਕੀ ਰੁਝਾਨ ਦੇਖਦੇ ਹੋ ਕਿ ਕੁੜੀਆਂ ਜ਼ਿਆਦਾ ਤੋਂ ਜ਼ਿਆਦਾ ਇੱਧਰ ਜੁੜਨਗੀਆਂ?
0: ਇੱਕ ਨਾ ਕੁੜੀਆਂ ਦੇ ਵਿੱਚ ਬਹੁਤ ਹੀ ਗੁਣ ਹੁੰਦਾ ਹੈ ਕ੍ਰੀਏਟੀਵਿਟੀ ਦਾ। ਪਹਿਲਾ ਜ਼ਮਾਨਾ ਸੀਗਾ ਜਦੋਂ ਕੁੜੀਆਂ ਸਿਲਾਈ ਕਢਾਈ ਦਾ ਕੰਮ ਕਰਦੀਆਂ ਸੀ, ਉਹ ਆਪਣੀ ਕ੍ਰੀਏਟੀਵਿਟੀ ਉਸ 'ਚ ਦੱਸਦੀ ਸੀ। ਹੁਣ ਕੁੜੀਆਂ ਕੀ ਕਰਦੀਆਂ ਨੇ, ਹੁਣ ਵੈਬਸਾਈਟ ਨੂੰ ਕ੍ਰੀਏਟ ਕਰਦੀਆਂ, ਅਤੇ ਕ੍ਰੀਏਟ ਕਰਦੇ ਕਰਦੇ ਉਹਨਾਂ ਨੂੰ ਬਹੁਤ ਹੀ ਬਿਊਟੀਫੁੱਲ ਔਰ ਬਿਊਟੀਫਾਈ ਕਰਦੀਆਂ। ਜਿੱਥੋਂ ਤੱਕ ਜੇ ਮੈਂ ਜਦੋਂ ਕਲਾਸ ਵੀ ਲੈਂਦੀ ਹੋਵਾਂ, ਅਤੇ ਉਦੋਂ ਮੈਂ ਦੇਖਿਆ ਕਿ ਕੁੜੀਆਂ ਜ਼ਿਆਦਾ ਵਧੀਆ ਡਿਜ਼ਾਇਨਿੰਗ ਕਰਦੀਆਂ, ਅਤੇ ਉਹ ਅੱਗੇ ਵੱਧਦੀਆਂ ਹੈਗੀਆਂ। ਬਸ ਉਹਨਾਂ ਨੂੰ ਇੱਕ ਸਪੋਰਟ ਦੀ ਅਤੇ ਇੱਕ ਡਾਇਰੈਕਸ਼ਨ ਦੀ ਲੋੜ ਹੁੰਦੀ ਆ। ਜਿੱਥੋਂ ਤੱਕ ਮੈਂ ਉਹਨਾਂ ਨੂੰ ਇਹ ਚੀਜ਼ ਪ੍ਰੋਵਾਈਡ ਕਰ ਸਕਦੀ ਹਾਂ, ਅਪਾਰਟ ਫਰੋਮ ਮਾਈ ਜੋਬ ਆਲਸੋ, ਮੈਂ ਉਹਨਾਂ ਦੀ ਬਹੁਤ ਹੈਲਪ ਕਰਦੀ ਹਾਂ
1: ਜੀ ਜੀ ਜੀ ਜੀ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕੁੜੀਆਂ ਨਿਰਮਲਾ ਸੀਤਾਰਮਨ ਵੀ ਬਣ ਸਕਦੀਆਂ ਨੇ,
0: ਹੈ
1: ਨਾ, ਅਤੇ ਕੁੜੀਆਂ ਕਲਪਨਾ ਚਾਵਲਾ ਵੀ ਬਣ ਸਕਦੀਆਂ ਨੇ, ਕੁੜੀਆਂ ਸੁਨੀਤਾ ਵਿਲੀਅਮਸ ਵੀ ਬਣ ਸਕਦੀਆਂ ਨੇ। ਬਸ ਉਹਨਾਂ ਨੂੰ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ। ਘਰ ਬੈਠੀਆਂ ਬਹੁਤ ਸਾਰੀਆਂ ਬੱਚੀਆਂ, ਧੀਆਂ, ਧਿਆਣੀਆਂ ਤੁਹਾਨੂੰ ਸੁਣ ਰਹੀਆਂ ਨੇ, ਕਹਿੰਦੀਆਂ ਨੇ ਕਮਲਪ੍ਰੀਤ ਨੂੰ ਤਾਂ ਮਾਂ ਬਾਪ ਦਾ ਸਹਿਯੋਗ ਮਿਲ ਗਿਆ ਅਤੇ ਇਹ ਸਾਇੰਸ ਵੱਲ ਅੱਗੇ ਤੁਰ ਪਈ। ਪੀ ਐੱਚ ਡੀ ਤੋਂ ਬਾਅਦ ਇਹਨੇ ਅੱਗੇ ਹੋਰ ਪੜ੍ਹਾਈ ਕਰਨ ਦੀ ਇੱਛਾ ਰੱਖੀ ਹੋਈ ਹੈ, ਪਰ ਸਾਨੂੰ ਤਾਂ ਮੌਕਾ ਨਹੀਂ ਮਿਲਦਾ, ਅਸੀਂ ਕੀ ਕਰੀਏ, ਕੀ ਕਰਨ ਜੀ ਉਹ ਧੀਆਂ ਧਿਆਣੀਆਂ ਬੱਚੀਆਂ।
0: ਅੱਜ ਕੱਲ੍ਹ ਔਨਲਾਈਨ ਬੜੇ ਹੀ ਪਲੇਟਫਾਰਮ ਹੈਗੇ ਆ ਜਿਨ੍ਹਾਂ ਵਿੱਚ ਜਿਹੜੇ ਬੱਚੀਆਂ ਕਿਤੇ ਜਾ ਕੇ ਜਾਂ ਫੀਸ ਨਹੀਂ ਅਫੋਰਡ ਕਰ ਪਾਉਂਦੀਆਂ ਜਾਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਮਿਲਦੀਆਂ, ਜਿੱਦਾਂ ਹੀ ਮੈਂ ਇੱਕ ਫ੍ਰੀ ਲਾਂਸਿੰਗ ਦੀ ਗੱਲ ਕਰਾਂ, ਘਰੇ ਬੈਠੇ ਜੇ ਉਹਨਾਂ 'ਚ ਸਕਿੱਲਸ ਹੈਗੇ ਆ ਤਾਂ ਉਹ ਇਨ ਫ੍ਰੀ ਲਾਂਸਿੰਗ ਦੀ ਵੈਬਸਾਈਟ 'ਤੇ ਜਾ ਕੇ ਬਹੁਤ ਸਾਰੇ ਪ੍ਰੋਜੈਕਟਸ ਨੂੰ ਕਰਕੇ ਉਹ ਸਿੱਖ ਸਕਦੀਆਂ ਨੇ। ਬਹੁਤ ਸਾਰੀ ਔਨਲਾਈਨ ਕੋਚਿੰਗਸ ਹੈਗੀਆਂ ਹੁਣ, ਜਿਸ ਤਰ੍ਹਾਂ ਕਿ ਮੈਂ ਵੀ ਇਨੋਵੇਟ ਕਲੱਬ ਦੇ ਵਿੱਚ ਔਨਲਾਈਨ ਵਰਕਸ਼ਾਪਸ ਵੀ ਕਰਾਉਣੀਆਂ ਹੈਗੀਆਂ, ਅਤੇ ਜਿਨ੍ਹਾਂ ਬੱਚਿਆਂ ਕੋਲ ਆ ਨਹੀਂ ਹੁੰਦਾ ਟਰੈਵਲ ਨਹੀਂ, ਉਹ ਘਰੇ ਬੈਠੇ ਵੀ ਉਹ ਸੈਸ਼ਨਸ ਲਗਾ ਸਕਦੀਆਂ ਨੇ
1: ਜੀ। ਅੱਛਾ, ਇੱਕ ਗੱਲ ਦੇ ਵਿੱਚ ਗੱਲ ਨਿਕਲਦੀ ਪਈ ਹੈ ਕੁੜੀਆਂ ਦਾ ਰੁਝਾਨ, ਤਾਂ ਚਲੋ ਮੰਨ ਲਿਆ ਵਿਗਿਆਨ ਵੱਲ ਹੋ ਗਿਆ, ਮੁੰਡਿਆਂ ਦਾ ਕਿੰਨਾ ਕੁ ਹੈ ਫਰਕ?
0: ਮੁੰਡੇ ਵੀ ਵਧੀਆ ਨੇ ਹੈਗੇ, ਮੁੰਡੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ,

0: ਮੁੰਡਿਆਂ 'ਚ ਬਸ ਇਹ ਹੁੰਦਾ ਹੈ ਕਿ ਉਹ ਆਪਣੇ ਲਿੰਕ ਟੂ ਲਿੰਕ ਜਾ ਕੇ ਕੋਈ ਨਾ ਕੋਈ ਵੇ ਆਊਟ ਲੱਭ ਲੈਂਦੀਆਂ, ਕੁੜੀਆਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ।
1: ਤੁਸੀਂ ਕਹਿੰਦੇ ਕਿ ਤੁਸੀਂ ਜਿਹੜਾ ਕਲੱਬ ਬਣਾਇਆ ਉਹਦੇ 'ਚ 30 ਦੇ ਕਰੀਬ ਕੁੜੀਆਂ ਨੇ,
0: 30 ਦੇ ਕਰੀਬ
1: ਕੀ ਉਹਦੇ 'ਚ ਲੜਕੇ ਵੀ ਨੇ ਕਿ ਜਾਂ ਕਲੱਬ ਸਿਰਫ ਲੜਕੀਆਂ ਦਾ ਹੀ ਹੈ?
0: ਕਲੱਬ ਲੜਕੀਆਂ ਦਾ ਹੀ ਹੈ ਇਹ। ਮੈਂ ਕੁੜੀਆਂ ਦਾ ਜਿਹੜਾ ਉਹ ਨੰਬਰ ਮੁੰਡਿਆਂ ਤੋਂ ਥੋੜਾ ਪਿੱਛੇ ਰਹਿ ਗਿਆ ਉਹਨੂੰ ਮੈਂ ਅੱਗੇ ਵਧਾਉਣਾ ਚਾਹੁੰਦੀ ਹਾਂ
1: ਜੀ।
0: ਇਹਦੇ ਵਾਸਤੇ ਉਹਨਾਂ ਨੂੰ ਅਵੇਅਰਨੈਸ ਦੀ ਲੋੜ ਹੈ, ਜਿਸ ਅਵੇਅਰਨੈਸ ਕਰਕੇ ਮੈਂ ਇਹ ਕਲੱਬ ਸ਼ੁਰੂ ਕੀਤਾ ਸੀਗਾ। ਇਹਦਾ ਬਹੁਤ ਸਾਰੇ ਮੋਟਿਵ ਹੈ। ਪਹਿਲਾਂ ਤਾਂ ਅਸੀਂ LPU ਟਾਰਗੇਟ ਕਰ ਰਹੇ ਹਾਂ, ਫਿਰ ਇਸ ਤੋਂ ਬਾਅਦ ਆਊਟਸਾਈਡ LPU ਵੀ ਜਾਵਾਂਗੇ, ਫਿਰ ਇਸ ਤਰ੍ਹਾਂ ਕਰਦੇ ਕਰਦੇ ਘਰ ਬੈਠੀਆਂ ਕੁੜੀਆਂ ਔਨਲਾਈਨ ਵਰਕਸ਼ਾਪਸ ਲਗਾ ਸਕਦੀਆਂ ਜੇ ਉਹ ਇੱਥੇ ਨਹੀਂ ਆ ਸਕਦੀਆਂ ਸਾਡੇ ਕੋਲ, ਹੋਰ ਬਹੁਤ ਸਾਰੀ ਆਪਸ਼ਨਸ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਬਸ ਇਹ ਬਸ ਇੱਕ ਵਾਰੀ ਸਾਡੇ ਕਲੱਬ ਦਾ ਉਹ ਮੈਂਬਰ ਬਣਨ ਅਤੇ ਵੀ ਇਨੋਵੇਟ, ਨਾਮ ਹੀ ਦੇਖੋ ਕਿੰਨਾ ਸੋਹਣਾ ਹੈਗਾ,
1: ਜੀ ਜੀ ਜੀ ਜੀ,
0: ਵੀ ਅਸੀਂ ਇਕੱਠੇ ਹੋਵਾਂਗੇ ਅਤੇ ਕੁਛ ਇਨੋਵੇਟ ਕਰਾਂਗੇ।
1: ਬਿਲਕੁਲ, ਕੋਈ ਐਡਵੈਂਚਰ ਤਾਂ ਹੋਏਗਾ ਹੀ ਹੋਏਗਾ ਵਿਗਿਆਨ ਦੇ ਖੇਤਰ ਦੇ ਵਿੱਚ। ਸੋ ਕਮਲਪ੍ਰੀਤ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ। ਉਡਾਰੀਆਂ ਪ੍ਰੋਗਰਾਮ 'ਚ ਤੁਸੀਂ ਸਾਡੇ ਅੱਜ ਦੇ ਮਹਿਮਾਨ ਬਣੇ। ਦੁਆ ਕਰਦੇ ਹਾਂ ਤੁਹਾਡੀ ਉਡਾਰੀ ਹੋਰ ਉੱਚੀ ਹੋਰ ਉੱਚੀ ਜਾਵੇ, ਔਰ ਸਿਰਫ ਖੰਭਾਂ 'ਤੇ ਨਿਰਭਰ ਨਹੀਂ ਰਹਿਣਾ ਪੈਂਦਾ, ਮਨ ਦੇ ਵਿੱਚ ਵੀ ਇੱਕ ਵਲਵਲਾ ਇੱਕ ਉਡਾਨ ਹੋਣੀ ਚਾਹੀਦੀ ਹੈ ਜਿਸ ਨਾਲ ਖੰਭਾਂ ਨੂੰ ਜੋਸ਼ ਮਿਲਦਾ। ਬਹੁਤ ਬਹੁਤ ਸ਼ੁਕਰੀਆ ਉਡਾਰੀਆਂ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਬਣਨ ਦੇ ਲਈ।
0: ਥੈਂਕ ਯੂ ਮੈਮ। ਜੀ ਕਿਆ ਬਾਤ ਹੈ, ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਗਰਾਮ ਖਾਸ ਕਰਕੇ ਉਡਾਰੀਆਂ ਦੀ, ਇਸ ਸਿਲਸਿਲੇ ਦੇ ਵਿੱਚ ਗੱਲਬਾਤ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ, ਸਾਨੂੰ ਬਹੁਤ ਸਾਰੀਆਂ ਗਾਈਡਲਾਈਨਸ ਮਿਲਦੀਆਂ ਨੇ, ਔਰ ਕਈ ਵਾਰ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਵੀ ਮਿਲ ਜਾਂਦਾ ਹੈ। ਸਾਨੂੰ ਪਤਾ ਚੱਲ ਜਾਂਦਾ ਹੈ ਕਿ ਕਿਸੇ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਇਹ ਕੀਤਾ ਅਤੇ ਇਹ ਮੈਂ ਵੀ ਕਰ ਸਕਦਾ। ਇੱਕ ਚੀਜ਼ ਹੋਰ ਹੈ, ਇਹ ਵੀ ਹੋ ਸਕਦਾ ਹੈ ਕਿ ਉਹ ਚੀਜ਼ਾਂ ਤੁਸੀਂ ਪਹਿਲਾਂ ਹੀ ਕੀਤੀਆਂ ਹੋਣ, ਤੁਸੀਂ ਆਪਣੇ ਆਪ ਨੂੰ ਐਪਰੀਸ਼ੀਏਟ ਨਹੀਂ ਕਰ ਰਹੇ।
2: ਬਿਲਕੁਲ ਸਹੀ ਗੱਲ ਗਈ ਤੁਸੀਂ। ਅੱਜ ਜਿਹੜੀ ਉਡਾਰੀਆਂ ਦਾ ਸਿਲਸਿਲਾ ਸੀ ਸੁਣਿਆ, ਕਮਲਪ੍ਰੀਤ ਕੌਰ ਨਾਲ ਗੱਲਬਾਤ ਕਰ ਰਹੇ ਸੀ, ਸੁਖਜੀਤ ਕੌਰ, ਅਤੇ ਬੜੀ ਸੋਹਣੀ ਗੱਲਬਾਤ ਸੀ। ਇੰਨੇ ਅਸੀਂ ਰੁੱਝ ਗਏ, ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਪ੍ਰੋਗਰਾਮ ਖਤਮ ਹੋ ਗਿਆ।
0: ਜੀ ਬਿਲਕੁਲ, ਕਿਉਂਕਿ ਜਦੋਂ ਆਪਣੀ ਜ਼ਿੰਦਗੀ ਦੇ ਤਜਰਬੇ ਅਸੀਂ ਸਾਂਝੇ ਕਰਨੇ ਹੁੰਦੇ ਨੇ, ਬਹੁਤ ਸਾਰੇ ਇਨਸਾਨ ਹੁੰਦੇ ਨੇ ਜਿਹੜੇ ਜੀਵਨੀਆਂ, ਸਵੈ ਜੀਵਨੀਆਂ ਲਿਖਦੇ ਨੇ, ਕਿੰਨੇ ਪੰਨੇ ਹੁੰਦੇ ਨੇ, ਕਿੰਨੀਆਂ ਚੀਜ਼ਾਂ ਹੁੰਦੀਆਂ ਨੇ, ਔਰ ਅਕਸ ਛੱਡਦੇ ਹਾਂ ਅਸੀਂ, ਇੱਕ ਇਹੋ ਜਿਹੀ ਛਾਪ ਸਾਰਿਆਂ ਦੇ ਉੱਪਰ ਛੱਡਦੇ ਹਾਂ ਕਿ ਮਨਾਂ ਨੂੰ ਮੋਹ ਜਾਂਦੀਆਂ ਨੇ ਕੁਝ ਜੀਵਨੀਆਂ, ਸਵੈ ਜੀਵਨੀਆਂ, ਅਤੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਰੇ ਸਾਂਝ ਪੁਆਈ ਹੈ। ਤਾਂ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਲੱਗਿਆ ਗੱਲਬਾਤ ਸੁਣ ਕੇ। ਆਸ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਵੀ ਜਿਹੜੀਆਂ ਹੋਰ ਜ਼ਿਆਦਾ ਰੋਸ਼ਨੀ ਦੀਆਂ ਕਿਰਨਾਂ ਹਮੇਸ਼ਾ ਦੇ ਲਈ ਬਣੀਆਂ ਰਹਿਣਗੀਆਂ, ਔਰ ਆਪਣੀ ਜ਼ਿੰਦਗੀ 'ਚ ਕੁਝ ਕਾਰਗੁਜ਼ਾਰੀਆਂ ਕਰਨ ਦੇ ਲਈ ਇਹ ਉਡਾਰੀਆਂ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਉਡਾਰੀਆਂ ਜ਼ਰੂਰ ਤੇ ਜ਼ਰੂਰ ਭਰੀਆਂ ਜਾਣਗੀਆਂ।
2: ਜੀ ਗੁਰਪ੍ਰੀਤ, ਦੇਖੋ ਜਿਵੇਂ ਤੁਸੀਂ ਕਿਹਾ ਕਿ ਅਸੀਂ ਕਿਸੇ ਨਾ ਕਿਸੇ ਇਨਸਾਨ ਦੇ ਵਿੱਚ ਆਪਣਾ ਅਕਸ਼ ਛੱਡ ਦਿੰਦੇ ਹਾਂ, ਯਾਨੀ ਕਹਿ ਸਕਦੇ ਹੋ ਛਾਪ ਛੱਡ ਦਿੰਦੇ ਹਾਂ, ਅਤੇ ਇਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਇੱਕ ਸਵਾਣੀ ਘਰ ਦੇ ਵਿੱਚ ਹੁੰਦੀ ਹੈ ਨਾ, ਅਤੇ ਸਾਰਾ ਕੁਛ ਘਰ ਨੂੰ ਮੈਨੇਜ ਕਰਦੀ ਹੈ, ਕੰਮ ਕਰਦੀ ਹੈ, ਉਸਦੇ ਕੰਮ ਕਰਨ ਦੇ ਤਰੀਕੇ, ਹੈ ਨਾ। ਹੁਣ ਅਸੀਂ ਗੱਲਬਾਤ ਵੀ ਇਹ ਕਰ ਰਹੇ ਸੀਗੇ ਕਿ ਜਦੋਂ ਕੋਈ ਚੀਜ਼ ਘਰ ਦੇ ਵਿੱਚ ਗੁੰਮ ਜਾਂਦੀ ਹੈ ਤਾਂ ਅਸੀਂ ਕਿੰਨਾ ਹੋ ਹੱਲਾ ਕਰਦੇ ਹਾਂ ਕਿ ਕਿੱਥੇ ਗਈ, ਕਿਵੇਂ ਗਈ, ਟੁੱਟ ਗਈ, ਹੈ ਨਾ। ਸੋ ਇੱਕ ਸਵਾਣੀ ਜਿਹੜੀ ਸਾਰੀ ਚੀਜ਼ਾਂ ਨੂੰ ਸਾਂਭ ਰਹੀ ਹੁੰਦੀ ਹੈ, ਉਹ ਵਿਚਾਰੀ ਇਹਨਾਂ ਚੀਜ਼ਾਂ ਦੇ ਵਿੱਚ ਹੋਰ ਮਤਲਬ ਪਰੇਸ਼ਾਨ ਹੋ ਜਾਂਦੀ ਹੈ ਕਿ ਸਾਹਮਣੇ ਵਾਲਾ ਚੀਕ ਚਲਾ ਰਿਹਾ ਅਤੇ ਮੈਂ ਕੀ ਕਰਾਂ।
0: ਅਸੀਂ ਉਹਨਾਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਹੋਣ ਦੇਣਾ, ਕਿਉਂਕਿ ਜਿਹੜਾ ਮਿਊਜ਼ਿਕ ਹੈ ਨਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਆਨੰਦ ਭਰ ਦਿੰਦਾ ਹੈ। ਸੋ ਤੁਹਾਡੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਤੁਹਾਨੂੰ ਜ਼ਰੂਰ ਤੇ ਜ਼ਰੂਰ ਇੱਕ ਗੀਤ ਸੁਣਾਉਂਦੇ ਹਾਂ। ਥੋੜ੍ਹੀ ਦੇਰ ਲਈ ਇੰਜੋਏ ਕਰੋ, ਫਿਰ ਵਾਪਸ ਆਉਂਦੇ ਹਾਂ ਔਰ
2: ਗੱਲਬਾਤ
0: ਕਰਦੇ ਹਾਂ। ਜੀ ਬਿਲਕੁਲ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
2: हेलो,
3: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
4: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਜੀ, ਪ੍ਰੋਗਰਾਮ ਵੱਜਦੇ ਵੇੜੇ ਸੁਣ ਰਹੇ ਹੋ ਤੁਸੀਂ ਤੇ ਗੁਰਪ੍ਰੀਤ, ਅਸੀਂ ਗੱਲਬਾਤ ਕਰ ਰਹੇ ਸੀ। ਵੈਸੇ ਤਾਂ ਤੁਸੀਂ ਮਿਊਜ਼ਿਕ ਦਾ ਮੋਡ ਦੇ ਕੇ ਨਾ ਗਾਣੇ ਵੱਲ ਲੈ ਗਏ ਸੀ।
6: ਜੀ ਜੀ,
5: ਪਰ ਮੈਂ ਤੁਹਾਨੂੰ ਜ਼ਰੂਰ ਪੁੱਛਾਂਗੀ, ਮੰਨ ਲਓ ਘਰ ਦੇ ਵਿੱਚ ਕੋਈ ਚੀਜ਼ ਗੁੰਮ ਜਾਂਦੀ ਹੈ ਜਾਂ ਟੁੱਟ ਜਾਂਦੀ ਹੈ, ਤੇ ਜ਼ਿਆਦਾਤਰ ਰਿਐਕਸ਼ਨ ਜਦੋਂ ਸਾਹਮਣੇ ਵਾਲੇ ਦਾ ਹੁੰਦਾ ਨਾ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਖੁਸ਼ੀ ਦਿੰਦਾ, ਜ਼ਿਆਦਾਤਰ ਪਰੇਸ਼ਾਨ ਕਰ ਦਿੰਦਾ।
6: ਪਰੇਸ਼ਾਨ ਕਰਦਾ, ਬਿਲਕੁਲ ਪਰੇਸ਼ਾਨ ਕਰਦਾ, ਕਿਉਂਕਿ ਉਹ ਸਵਾਲ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਹੁੰਦਾ, ਕਿੰਨੇ ਕੀਤਾ, ਕਿਉਂ ਕੀਤਾ ਅਤੇ ਹੁਣ ਇਹਦੀ ਭਰਪਾਈ ਕੌਣ ਕਰੇਗਾ। ਇਹ ਮੁਸ਼ਕਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਪੈਦਾ ਤਾਂ ਹੁੰਦੀਆਂ ਨੇ ਕਿਉਂਕਿ ਅਸੀਂ ਮੁਸ਼ਕਿਲਾਂ ਵੱਲ ਨੂੰ ਰੁੱਖ ਕਰਦੇ ਹਾਂ, ਅਸੀਂ ਹੱਲ ਵੱਲ ਨੂੰ ਜਿਹੜਾ ਹੈ ਨਹੀਂ ਜਾਂਦੇ। ਦੂਰ ਅੰਦੇਸ਼ੀ ਸੋਚ ਦੇ ਨਾਲ ਅੱਗੇ ਵਧਾਂਗੇ ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਜ਼ਰੂਰ ਅਤੇ ਜ਼ਰੂਰ ਆ ਜਾਂਦੇ ਨੇ। ਔਰ ਜਦੋਂ ਅਸੀਂ ਪੁਰਾਣੇ ਸਮਿਆਂ ਦੀ ਗੱਲ ਕਰਦੇ ਹਾਂ, ਜਿਸ ਅਸੀਂ ਪਿਛਲੇ ਸਮਿਆਂ ਵੱਲ ਝਾਤ ਮਾਰਦੇ ਹਾਂ ਅਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ, ਕਿੰਨੇ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਬਸਰ ਕੀਤਾ ਜਾਂਦਾ ਸੀ, ਜ਼ਿੰਦਗੀ ਨੂੰ ਮਾਣਿਆ ਜਾਂਦਾ ਸੀ, ਪਰਿਵਾਰਾਂ 'ਚ ਇਕੱਠਿਆਂ ਰਿਹਾ ਜਾਂਦਾ ਸੀ, ਔਰ ਇਹ ਚੀਜ਼ਾਂ ਸੋਚੀਆਂ ਵਿਚਾਰੀਆਂ ਜਾਂਦੀਆਂ ਸਨ ਕਿ ਅਸੀਂ ਸਾਰੇ ਇੱਕ ਹਾਂ, ਸਿਰਫ ਪਰਿਵਾਰ ਵਿੱਚ ਨਹੀਂ, ਪਿੰਡਾਂ ਤੱਕ ਵੀ ਜਿਹੜਾ ਹੈ ਪੂਰੇ ਦਾ ਪੂਰਾ ਪਿੰਡ ਜਿਹੜਾ ਹੈ ਉਹ ਆਪਣੇ ਆਪ ਨੂੰ ਆਪਣਾ ਆਪ ਕਹਾਉਂਦਾ ਸੀ। ਇਹ ਨਹੀਂ ਸੀ ਕਹਿੰਦਾ ਇਹ ਤੇਰਾ ਹੈ ਅਤੇ ਇਹ ਮੇਰਾ।
5: ਬਿਲਕੁਲ ਸਹੀ ਗੱਲ ਹੈ। ਮੈਂ ਕਹਿੰਦੀ ਹਾਂ ਕਿ ਜੇ ਇੱਦਾਂ ਦੀ ਪਰੇਸ਼ਾਨੀ ਆ ਵੀ ਜਾਂਦੀ ਹੈ ਨਾ, ਤਾਂ ਇਹ ਦਿਮਾਗ ਦੇ ਵਿੱਚ ਸੋਚ ਲੈਣਾ ਚਾਹੀਦਾ ਹੈ ਕਿ ਚੀਜ਼ ਤੋੜਨ ਵਾਲਾ ਜ਼ਰੂਰੀ ਹੈ ਜਾਂ ਚੀਜ਼ ਜ਼ਰੂਰੀ ਸੀ। ਅਤੇ ਚਲੋ, ਇਹ ਮਜ਼ਾਕ ਦੀ ਗੱਲ ਸੀ। ਅਤੇ ਮੈਨੂੰ ਪਤਾ ਕਿ ਤੁਸੀਂ ਹੁਣ ਜਿਹੜਾ ਇਸ਼ਾਰਾ ਕਰ ਰਹੇ ਹੋ ਕਿੱਧਰ ਕਰ ਰਹੇ ਹੋ?
6: ਜੀ ਬਿਲਕੁਲ, ਇਸ਼ਾਰਾ ਤਾਂ ਜ਼ਰੂਰ ਕਰ ਰਹੇ ਹਾਂ। ਜਦੋਂ ਅਸੀਂ ਖਾਸ ਕਰਕੇ ਆਪਣੇ ਸਿਲਸਿਲਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਸਾਡਾ ਵਿਰਸਾ ਇੱਕ ਸਿਲਸਿਲਾ ਹੈ, ਖਾਸ ਤੌਰ 'ਤੇ ਉਲੀਕਿਆ ਗਿਆ ਜਿਸ ਦੇ ਲਈ, ਜਿਸ ਦੇ ਵਿੱਚ ਖਾਸ ਕਰਕੇ ਅਸੀਂ ਝਾਤ ਮਾਰਦੇ ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸਨ ਜਿਹੜੀਆਂ ਹੁਣ ਨਹੀਂ ਨੇ।
5: ਬਿਲਕੁਲ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜੋ ਸਾਨੂੰ ਸ਼ਾਇਦ ਢਾਬਿਆਂ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ ਜਾਂ ਉੱਥੇ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਟਿਕਟਾਂ ਲੱਗੀਆਂ ਹੋਈਆਂ ਨੇ ਕਿ ਫਲਾਣੀ ਚੀਜ਼ ਅੰਦਰ ਦੇਖੋ, ਮੇਰਾ ਪਿੰਡ ਦੇਖੋ, ਮੇਰਾ ਖੇਤ ਦੇਖੋ, ਮੇਰਾ ਘਰ ਦੇਖੋ, ਮੇਰਾ ਪੁਰਾਣਾ ਵਿਰਸਾ ਦੇਖੋ, ਹੈ ਨਾ। ਇਸ ਤਰ੍ਹਾਂ ਦੇ ਕੁਛ ਨਾ ਕੁਛ ਦੇਖਣ ਵਾਸਤੇ ਲੋਕਾਂ ਨੇ ਚੀਜ਼ਾਂ ਤਿਆਰ ਕੀਤੀਆਂ ਹੁੰਦੀਆਂ ਨੇ, ਥਾਵਾਂ ਤਿਆਰ ਕੀਤੀਆਂ ਹੁੰਦੀਆਂ ਨੇ, ਉੱਥੇ ਵੱਖਰੀਆਂ ਵੱਖਰੀਆਂ ਚੀਜ਼ਾਂ ਲਾਈਆਂ ਹੋਈਆਂ ਨੇ ਔਰ ਜੋ ਪੁਰਾਣੇ ਵਿਰਸੇ ਨੂੰ ਮਤਲਬ ਕਹਿ ਸਕਦੇ ਹੋ ਕਿ ਪ੍ਰੈਜ਼ੈਂਟ ਕਰਦੀਆਂ ਨੇ। ਸੋ ਆਪਣੇ ਬੱਚਿਆਂ ਨੂੰ ਦਿਖਾਉਣ ਵਾਸਤੇ ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਟਿਕਟਾਂ ਦੇ ਕੇ ਜਾਂਦੇ ਹਾਂ, ਔਰ ਮੈਨੂੰ ਲੱਗਦਾ ਕਿ ਕਦੀ ਉਹ ਦੌਰ ਸੀਗਾ, ਕਦੀ ਉਹ ਸਮਾਂ ਸੀਗਾ ਕਿ ਟਿਕਟਾਂ ਨਹੀਂ ਲੱਗਦੀਆਂ ਸੀ, ਅਸੀਂ ਨਹੀਂ ਉਹਨਾਂ ਚੀਜ਼ਾਂ ਨੂੰ ਸਾਂਭਿਆ।
6: ਬਿਲਕੁਲ, ਅਸੀਂ ਉਹਨਾਂ ਦੇ ਨਾਲ ਹੀ ਰਹਿੰਦੇ ਸਨ। ਸੋ ਅੱਜ ਜਿਹੜੇ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਕਰਨੀ ਹੈ ਉਹ ਹੈ ਜੀ ਪੰਜਾਬੀ ਹੱਥ ਕਲਾਵਾਂ। ਔਰ ਪੰਜਾਬੀ ਹੱਥ ਕਲਾਵਾਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀ ਕਲਾ ਆ ਜਾਂਦੀ ਹੈ ਜਿਹੜੀ ਕਿ ਘਰਾਂ ਦੇ ਵਿੱਚ ਆਮ ਸੀ। ਉਹ ਸਿਰਫ ਤੇ ਸਿਰਫ ਘਰ ਦੇ ਵਿੱਚ ਇਹ ਨਹੀਂ ਸੀਗਾ ਕਿ ਇਸ ਨੂੰ ਰੱਖਣਾ, ਉਸ ਨੂੰ ਸਜਾਵਟ ਦਾ

0: ਸਾ ਵੀ ਮੰਨਿਆ ਜਾਂਦਾ ਸੀ। ਔਰ ਉਹਨਾਂ ਨੂੰ ਖਾਸ ਤੌਰ ਤੇ ਸੁਆਣੀਆਂ ਜਿਹੜੀਆਂ ਨੇ ਉਹ ਵੀ ਬਿਜ਼ੀ ਰਹਿੰਦੀਆਂ ਸਨ, ਬਹੁਤ ਸਾਰੇ ਇਨਸਾਨ ਜਿਹੜੇ ਨੇ ਬਿਜ਼ੀ ਰਹਿੰਦੇ ਸਨ ਤਾਂ ਕਿ ਉਹਨਾਂ ਦਾ ਇਸਤੇਮਾਲ, ਢੁਕਵਾਂ ਇਸਤੇਮਾਲ ਜਿਹੜਾ ਹੈ ਉਹ ਕੀਤਾ ਜਾ ਸਕੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਲੱਕੜ ਦੀ ਨਿਕਾਸ਼ੀ ਦੀ।
1: ਜੀ, ਲੱਕੜ ਦੀ ਨਿਕਾਸ਼ੀ ਤੁਸੀਂ ਕਹਿ ਲਓ ਕਿ ਇੱਕ ਲੱਕੜ ਉੱਤੇ ਸੁੰਦਰ ਡਿਜ਼ਾਇਨ, ਕਲਾਕ੍ਰਿਤੀਆਂ ਅਤੇ ਨਮੂਨੇ ਉਕੇਰਨ ਦੀ ਇੱਕ ਪ੍ਰਾਚੀਨ ਕਲਾ ਹੈ। ਪੰਜਾਬ ਵਿੱਚ ਇਸ ਕਲਾ ਦਾ ਬਹੁਤ ਅਮੀਰ ਵਿਰਸਾ ਰਿਹਾ ਹੈ।
0: ਜੀ
1: ਇਸ ਕਲਾ ਬਾਰੇ ਕੁਛ ਮੁੱਖ ਜਾਣਕਾਰੀ ਜੇ ਮੈਂ ਤੁਹਾਨੂੰ ਦਵਾਂ, ਤਾਂ ਇੱਥੇ ਵਰਤੀ ਜਾਣ ਵਾਲੀ ਜਿਹੜੀ ਲੱਕੜ ਹੁੰਦੀ ਸੀ ਨਾ, ਉਹ ਹੁੰਦੀ ਸੀ ਟਾਹਲੀ ਦੀ, ਕਿੱਕਰ ਦੀ, ਸਾਗਵਾਨ ਦੀ ਅਤੇ ਅਖਰੋਟ ਦੀ ਲੱਕੜ, ਹੈ ਨਾ। ਅਤੇ ਇੱਥੇ ਪੰਜਾਬੀ ਸੱਭਿਆਚਾਰ ਵਿੱਚ ਲੱਕੜ ਦੀ ਨਿਕਾਸ਼ੀ ਦੀ ਵਰਤੋਂ ਘਰਾਂ ਦੇ ਸ਼ਿੰਗਾਰ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਸੀ।
0: ਜੀ
1: ਦਰਵਾਜ਼ੇ, ਖਿੜਕੀਆਂ, ਹੈ ਨਾ, ਘਰਾਂ ਦੀ ਮੁੱਖ ਦਰਵਾਜ਼ਿਆਂ, ਫਾਟਕਾਂ ਦੇ ਉੱਤੇ ਡਿਜ਼ਾਈਨ ਕੀਤੇ ਜਾਂਦੇ ਸੀ। ਫਰਨੀਚਰ ਹੈ ਜਿਹੜਾ ਨਿਕਾਸ਼ੀ ਵਾਲੀਆਂ ਪੀੜ੍ਹੀਆਂ, ਮੰਜੇ, ਸੋਫੇ ਅਤੇ ਡਰੈਸਿੰਗ ਟੇਬਲ ਤਿਆਰ ਕੀਤੇ ਜਾਂਦੇ ਸੀ।
0: ਜੀ
1: ਦੇ ਦਿਹਾਤੀ ਵਸਤੂਆਂ ਦੀ ਗੱਲ ਕਰੀਏ ਤਾਂ ਦਾਜ ਦੇ ਸੰਦੂਕ, ਚਰਖੇ ਅਤੇ ਪੀੜ੍ਹੀਆਂ, ਇਹ ਨਕਾਸ਼ੀ ਦੇ ਨਾਲ ਤਿਆਰ ਕੀਤੀਆਂ ਜਾਂਦੀਆਂ ਸੀ। ਅਤੇ ਇਹਦੇ ਉੱਤੇ ਕਹਿ ਸਕਦੇ ਹੋ ਤੁਸੀਂ, ਨਕਾਸ਼ੀ ਦੀਆਂ ਕਿਹੜੀ ਕਿਹੜੀ ਕਿਸਮਾਂ ਹੁੰਦੀਆਂ ਸੀ? ਉੱਭਰੀ ਹੋਈ ਨਕਾਸ਼ੀ ਹੁੰਦੀ ਸੀ ਇੱਕ, ਹੈ ਨਾ,
0: ਹਾਂਜੀ
1: ਅਤੇ ਦੂਜੀ ਹੁੰਦੀ ਸੀ ਡੂੰਘੀ ਨਕਾਸ਼ੀ, ਇੱਕ ਜਾਲੀ ਦਾ ਕੰਮ ਕਰਦੀ ਸੀ ਨਕਾਸ਼ੀ। ਸੋ ਇਸ ਤਰ੍ਹਾਂ ਦੀ ਨਕਾਸ਼ੀ ਕੀਤੀਆਂ ਜਾਂਦੀਆਂ ਸੀ ਕਿ ਇਸ ਵਿੱਚ ਡਿਜ਼ਾਇਨ ਬਾਕੀ ਲੱਕੜ ਤੋਂ ਉੱਪਰ ਉੱਠਿਆ ਹੁੰਦਾ ਸੀ, ਜਿਹੜੀ ਉੱਭਰੀ ਹੋਈ ਨਕਾਸ਼ੀ ਹੁੰਦੀ ਸੀ।
0: ਜੀ
1: ਅਤੇ ਜਿਹੜੀ ਡੂੰਘੀ ਨਕਾਸ਼ੀ ਸੀ, ਇਸ ਵਿੱਚ ਲੱਕੜ ਨੂੰ ਕੱਟ ਕੱਟ ਕੇ ਡੂੰਘੇ ਡਿਜ਼ਾਇਨ ਬਣਾਏ ਜਾਂਦੇ ਸੀ। ਅਤੇ ਜਿਹੜਾ ਜਾਲੀ ਦਾ ਕੰਮ ਹੈ, ਉਹ ਬਰੀਕੀ ਨਾਲ ਲੱਕੜ ਨੂੰ ਕੱਟ ਕੇ ਜਾਲੀ ਵਰਗਾ ਡਿਜ਼ਾਇਨ ਤਿਆਰ ਕੀਤਾ ਜਾਂਦਾ ਸੀ। ਅਤੇ ਬਹੁਤੇ ਲੋਕ ਤਾਂ ਬਹੁਤ ਆਕਰਸ਼ਕ ਲੱਗਦੇ ਹੁੰਦੇ ਸੀ ਕਿ ਇਹ ਚੀਜ਼ ਤਿਆਰ ਕਿਵੇਂ ਕਰ ਦਿੱਤੀ, ਕਿਉਂਕਿ ਬੜਾ ਹੀ ਬਰੀਕੀ ਦਾ ਕੰਮ ਔਰ ਧਿਆਨ ਦੇ ਨਾਲ ਕੀਤਾ ਜਾਣ ਵਾਲਾ ਕੰਮ ਸੀ। ਅਤੇ ਤੁਹਾਨੂੰ ਪਤਾ ਇਹਦੇ ਵਾਸਤੇ ਕਿਹੜੇ ਸੰਦ ਯੂਜ਼ ਹੁੰਦੇ ਸੀ? ਇਹਦੇ ਵਾਸਤੇ ਵੱਖ ਵੱਖ ਕਿਸਮਾਂ ਦੇ ਸੰਦ ਯੂਜ਼ ਹੁੰਦੇ ਸੀ। ਰੰਬੀਆਂ, ਛੈਣੀਆਂ, ਆਰੀਆਂ ਦੀ ਵਰਤੋਂ ਇਹਦੇ ਵਿੱਚ ਕੀਤੀ ਜਾਂਦੀ ਸੀ।
0: ਜੀ ਬਿਲਕੁਲ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸਨ, ਔਰ ਇਹ ਸੋਚਿਆ ਵਿਚਾਰਿਆ ਜਾਂਦਾ ਸੀਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਇਸਤੇਮਾਲ ਵੀ ਹੁੰਦਾ ਅਤੇ ਸੋਹਣਾ ਵੀ ਬਣਾਉਂਦਾ ਸਾਡੇ ਆਸ ਪਾਸ ਨੂੰ। ਜਦੋਂ ਅਸੀਂ ਗੱਲ ਕਰਦੇ ਹਾਂ ਅਗਲੇ ਟੋਪਿਕ ਦੀ, ਅਗਲੇ ਵਿਸ਼ੇ ਦੀ, ਜਾਂ ਫਿਰ ਅਗਲਾ ਉਹ ਖਾਸ ਕਰਕੇ ਤਰੀਕਾ ਜਿਸ ਦੇ ਨਾਲ ਆਪਣੇ ਘਰ ਨੂੰ ਸਜਾਇਆ ਜਾਂਦਾ ਸੀ ਔਰ ਜਾਂ ਫਿਰ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ, ਉਹ ਹੈ ਜੀ ਬਾਂਸ ਅਤੇ ਸਰਕੰਡੇ ਦੀ ਕਲਾ। ਸੋ ਬਾਂਸ ਅਤੇ ਸਰਕੰਡੇ ਦੀ ਕਲਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਟੋਕਰੀਆਂ, ਚਟਾਈਆਂ, ਮੂੜੇ, ਹੋਰ ਵੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਅਤੇ ਜ਼ਰੂਰ ਬਣਾਈਆਂ ਜਾਂਦੀਆਂ ਸਨ। ਔਰ ਬਾਂਸ ਅਤੇ ਸਰਕੰਡਾ ਜਿਹੜਾ ਹੈ ਨਾ, ਇਹ ਦੋਨੋਂ ਹੀ ਕੁਦਰਤੀ ਪੌਦੇ ਨੇ। ਬਾਂਸ ਇੱਕ ਮਜ਼ਬੂਤ ਅਤੇ ਲਚਕਦਾਰ ਘਾਹ ਹੈ, ਜਦਕਿ ਸਰਕੰਡੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਵਾਲੇ ਇਲਾਕਿਆਂ ਦੇ ਵਿੱਚ ਜਾਂ ਦਰਿਆਵਾਂ ਦੇ ਕਿਨਾਰਿਆਂ ਦੇ ਵਿੱਚ ਉੱਗਣ ਵਾਲਾ ਪੌਦਾ ਹੈ।
1: ਅੱਛਾ।
0: ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਦੋਨੋਂ ਹੀ ਇਹ ਆਸਾਨੀ ਨਾਲ ਮਿਲ ਜਾਂਦੇ ਸਨ। ਔਰ ਜਦੋਂ ਅਸੀਂ ਇਤਿਹਾਸ ਵੱਲ ਝਾਤ ਮਾਰਦੇ ਹਾਂ ਨਾ, ਤਾਂ ਸੈਂਕੜੇ ਸਾਲ ਪਹਿਲਾਂ ਪਲਾਸਟਿਕ ਅਤੇ ਲੋਹੇ ਆਦਿ ਦੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਹੁੰਦੀਆਂ ਸਨ, ਅਤੇ ਉਦੋਂ ਬਾਂਸ ਅਤੇ ਸਰਕੰਡਾ ਜਿਹੜਾ ਹੈ ਇਹੀ ਜ਼ਰੂਰਤਾਂ ਨੂੰ ਪੂਰਾ ਕਰਦਾ ਸੀ। ਔਰ ਪਿੰਡਾਂ ਦੇ ਕਾਰੀਗਰ ਆਪਣੇ ਹੁਨਰ ਦੇ ਨਾਲ, ਆਪਣੇ ਤਜ਼ੁਰਬੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਬਣਾਉਂਦੇ ਸਨ, ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਲੰਬੇ ਸਮੇਂ ਤੱਕ ਇਸਤੇਮਾਲ ਕੀਤੀਆਂ ਜਾਂਦੀਆਂ ਸਨ, ਚਿਰ ਸਥਾਈ ਹੁੰਦੀਆਂ ਸਨ। ਸੋ ਸੋਹਣੀਆਂ ਸੋਹਣੀਆਂ ਟੋਕਰੀਆਂ ਬੈਠਣ ਲਈ, ਮੂੜੇ, ਚਟਾਈਆਂ, ਛਾਬੇ, ਰੋਟੀ ਰੱਖਣ ਲਈ ਟੋਕਰੀਆਂ, ਫਲ ਤੇ ਸਬਜ਼ੀਆਂ ਵਾਲੀਆਂ ਟੋਕਰੀਆਂ ਅਲੱਗ ਤਰੀਕੇ ਨਾਲ, ਉਹਨਾਂ ਦਾ ਸਾਈਜ਼, ਉਹਨਾਂ ਦਾ ਸ਼ੇਪ ਅਲੱਗ ਹੁੰਦੀ ਸੀ। ਫਿਰ ਪੰਛੀਆਂ ਦੇ ਪਿੰਜਰੇ ਹੋ ਗਏ, ਫਿਰ ਹੱਥ ਦੇ ਪੱਖੇ ਹੋ ਗਏ, ਔਰ ਸਜਾਵਟੀ ਲੈਂਪਾਂ ਅਤੇ ਨਾਲ ਦੀ ਨਾਲ ਕੰਧਾਂ ਦੀ ਸਜਾਵਟ ਲਈ ਵੱਖ ਵੱਖ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸਨ। ਔਰ ਇਹ ਕਲਾ ਪਰਿਵਾਰਾਂ ਦੇ ਵਿੱਚ ਆਮ ਕਰਕੇ ਵਿਚਰਦੀ ਸੀ, ਪਰਿਵਾਰ ਵੀ ਬਣਾਉਂਦੇ ਸਨ ਅਤੇ ਪਿੰਡਾਂ ਦੇ ਵਿੱਚ ਖਾਸ ਕਰਕੇ ਇਨਸਾਨ ਵੀ ਹੁੰਦੇ ਸਨ ਜਿਹੜੇ ਇਹਨਾਂ ਕਲਾਕ੍ਰਿਤੀਆਂ ਨੂੰ ਸਾਰਿਆਂ ਤੱਕ ਜਿਹੜਾ ਹੈ ਉਹ ਜ਼ਰੂਰ ਅਤੇ ਜ਼ਰੂਰ ਲੈ ਕੇ ਜਾਂਦੇ ਸਨ। ਔਰ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਹੈ ਫਲ ਅਤੇ ਸਬਜ਼ੀਆਂ ਲਿਜਾਣ ਦੀ ਜਦੋਂ ਗੱਲ ਕੀਤੀ ਤਾਂ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਅਨਾਜ ਨੂੰ ਸਾਫ਼ ਕਰਨ ਲਈ, ਘਰ ਵਿੱਚ ਬੈਠਣ ਲਈ, ਜਦੋਂ ਅਸੀਂ ਛੱਜ ਦੀ ਵੀ ਗੱਲ ਕਰਦੇ ਹਾਂ ਨਾ, ਅਨਾਜ ਨੂੰ ਸਾਫ਼ ਕਰਨਾ, ਰਸੋਈ ਦੇ ਵਿੱਚ ਰੋਟੀਆਂ ਅਤੇ ਫਲ ਰੱਖਣ ਦੇ ਲਈ, ਔਰ ਵਿਆਹਾਂ ਤੇ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਜਿਹੜਾ ਹੈ ਖਾਸ ਕਰਕੇ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ।
1: ਗੁਰਪ੍ਰੀਤ, ਮੈਂ ਨਾ ਦਿਮਾਗ ਦੇ ਵਿੱਚ ਸਾਰਿਆਂ ਦੀ ਤਸਵੀਰ ਬਣਾਈ ਜਾ ਰਹੀ ਸੀ, ਕਿਉਂਕਿ ਸਾਡੇ ਨਾ ਇੱਕ ਜਿਵੇਂ ਤੁਸੀਂ ਕਿਹਾ ਕਿ ਰੋਟੀ ਰੱਖਣ ਵਾਸਤੇ ਕੀਤਾ ਜਾਂਦਾ ਸੀ ਯੂਜ਼, ਹੈ ਨਾ, ਅਤੇ ਉਸਨੂੰ ਨਾ ਬੋਈਆ ਕਹਿੰਦੇ ਹੁੰਦੇ ਸੀਗੇ,
0: ਹਾਂਜੀ,
1: ਅਤੇ ਉਹ ਬਾਂਸ ਦਾ ਬਣਿਆ ਹੁੰਦਾ ਸੀਗਾ, ਜਿਵੇਂ ਤੁਸੀਂ ਗੱਲ ਦੱਸੀ ਕਿ ਕਿਵੇਂ ਬੁਣਿਆ ਜਾਂਦਾ ਸੀ, ਉਹਨੂੰ ਗੋਲਾਈ ਦਾ ਆਕਾਰ ਦਿੱਤਾ ਜਾਂਦਾ ਸੀ। ਸੋ ਇਸ ਤਰ੍ਹਾਂ ਹੀ ਇੱਕ ਹੱਥ ਕਲਾ ਹੁੰਦੀ ਸੀ ਜਿਹੜੀ ਸਵਾਣੀਆਂ ਨੂੰ ਬਿਜ਼ੀ ਰੱਖਦੀ ਸੀ, ਉਹ ਹੈ ਬੁਣਾਈ।
0: ਬੁਣਾਈ, ਬਿਲਕੁਲ।
1: ਅਤੇ ਜ਼ਿਆਦਾਤਰ ਕੀ ਦੇਖੋਗੇ ਤੁਸੀਂ, ਜਿਹੜੀ ਸਵਾਣੀਆਂ ਆਰਾਮ ਦੇ ਨਾਲ ਘਰ ਦੇ ਵਿੱਚ ਕੰਮ ਕੁੰਮ ਨਿਪਟਾ ਲੈਂਦੀਆਂ ਸੀ, ਫਿਰ ਉਹ ਬੁਣਾਈ ਵੱਲ ਜਾਂਦੀਆਂ ਹੁੰਦੀਆਂ ਸੀ।
0: ਬਿਲਕੁਲ।
1: ਧਾਗੇ ਜਾਂ ਸੂਤ ਨਾਲ ਕੱਪੜਾ ਬਣਾਉਣਾ, ਉਹਦਾ ਸਵੈਟਰ ਤਿਆਰ ਕਰਨਾ ਬੁਣਾਈ ਨਾਲ, ਹੈ ਨਾ, ਅਤੇ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਨਿਟਿੰਗ ਕਹਿ ਦਿੰਦੇ ਹਾਂ ਅਤੇ ਬੁਣਾਈ ਕਹਿ ਦਿੰਦੇ। ਇਹ ਇੱਕ ਮਤਲਬ ਇੱਕ ਫੰਦੇ ਨੂੰ ਲਗਾ ਕੇ ਉਹਦੇ ਵਿੱਚੋਂ ਕਈ ਫੰਦੇ ਉਕੇਰ ਕੇ ਔਰ ਫਿਰ ਮਤਲਬ ਸਿਲਾਈਆਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਸੀ ਬੁਣਾਈ। ਅਤੇ ਬੁਣਾਈ ਦੇ ਨਾਂ ਵਾਸਤੇ ਨਾ ਤੁਸੀਂ ਕਈ ਐਸੀ ਚੀਜ਼ਾਂ ਵੀ ਯੂਜ਼ ਕਰਦੇ ਸੀ ਜਿੱਦਾਂ

0: ਤੁਸੀਂ ਕਹਿ ਲਓ ਕਿ ਉਹ ਅੱਡੇ ਲਾਏ ਜਾਂਦੇ ਸੀਗੇ,
1: ਹਾਂਜੀ
0: ਹੈ ਨਾ, ਅਤੇ ਦਰੀਆਂ ਬੁਣੀਆਂ ਜਾਂਦੀਆਂ ਸੀ, ਦਰੀਆਂ ਵਾਸਤੇ ਸੂਤ ਕੱਤਿਆ ਜਾਂਦਾ ਸੀ, ਸੂਤ ਨੂੰ ਫਿਰ ਰੰਗਾਈ ਕੀਤੀ ਜਾਂਦੀ ਸੀ, ਔਰ ਉਸ ਤੋਂ ਬਾਅਦ ਜਿਹੜੀਆਂ ਦਰੀਆਂ ਬੁਣੀਆਂ ਜਾਂਦੀਆਂ ਸੀ, ਮੈਂ ਆਪਣੀ ਦਾਦੀ ਨੂੰ ਬੁਣਦੇ ਹੋਏ ਦੇਖਿਆ, ਇੰਨੀ ਸ਼ਾਨਦਾਰ ਦਰੀਆਂ ਬੁਣਦੇ ਹੁੰਦੇ ਸੀ, ਉਹਨਾਂ ਦੇ ਉੱਤੇ ਮੋਰ, ਤਿੱਤਰ, ਫੁੱਲ, ਗੁਲਾਬ, ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਕਿੱਦਾਂ ਕਿੱਦਾਂ ਉਹ ਬਣਾਉਂਦੇ ਹੁੰਦੇ ਸੀ, ਔਰ ਇਹ ਚੀਜ਼ਾਂ ਇੰਨੀਆਂ ਆਕਰਸ਼ਕ ਲੱਗਦੀਆਂ ਸੀਗੀਆਂ, ਮੈਨੂੰ ਲੱਗਦਾ ਕਿ ਬਾਹਰੋਂ ਬਹੁਤ ਘੱਟ ਚੀਜ਼ਾਂ ਖਰੀਦੀਆਂ ਜਾਂਦੀਆਂ ਸੀ।
1: ਬਿਲਕੁਲ, ਘਰਾਂ ਦੇ ਵਿੱਚ ਹੀ ਚੀਜ਼ਾਂ ਬਣਾਈਆਂ ਜਾਂਦੀਆਂ ਸਨ, ਔਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਧਾਤੂ ਕਲਾ ਦੀ, ਤਾਂ ਇਹ ਵੀ ਬਹੁਤ ਹੀ ਜ਼ਿਆਦਾ ਜਿਹੜਾ ਹੈ ਧਾਤੂ ਦੀਆਂ ਚੀਜ਼ਾਂ ਅਸੀਂ ਗੱਲ ਕਰਦੇ ਹਾਂ, ਤਾਂਬਾ, ਪਿੱਤਲ, ਕਾਂਸਿਆ, ਲੋਹਾ, ਚਾਂਦੀ, ਔਰ ਇਹਨਾਂ ਸਾਰੀਆਂ ਧਾਤਾਂ ਨੂੰ ਪਿਘਲਾ ਕੇ ਵੱਖ ਵੱਖ ਆਕਾਰ ਦੇ ਕੇ, ਉਹਨਾਂ ਦੇ ਵੱਖ ਵੱਖ ਰੂਪ ਦੇ ਕੇ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ, ਨਕਾਸ਼ੀ ਕੀਤੀ ਜਾਂਦੀ ਸੀ ਘਰ ਦੇ ਇਸਤੇਮਾਲ ਦੇ ਲਈ ਵੀ, ਔਰ ਘਰ ਦੀ ਸਜਾਵਟ ਦੇ ਲਈ ਵੀ
0: ਬਿਲਕੁਲ
1: ਸਮਾਨ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਬਣਾਇਆ ਜਾਂਦਾ ਸੀ। ਔਰ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਵੱਲ ਝਾਤ ਮਾਰਦੇ ਹਾਂ, ਤਾਂ ਧਾਤੂ ਕਲਾ ਜਿਹੜੀ ਹੈ ਇਹ ਹਜ਼ਾਰਾਂ ਸਾਲ ਪੁਰਾਣੀ ਹੈ, ਔਰ ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੱਭਿਅਤਾਵਾਂ ਸੀ ਜਿਸ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਸਾਡੇ, ਔਰ ਪਿੰਡ ਦੇ ਵਿੱਚ ਹੀ ਲੁਹਾਰ ਜਾਂ ਠਠੇਰੇ ਜਿਹੜੇ ਸੀ ਉਹ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਸਨ, ਔਰ ਇਹ ਬਹੁਤ ਹੀ ਮਹੱਤਵਪੂਰਨ ਹਿੱਸਾ ਸਾਡੇ ਘਰਾਂ ਦਾ ਮੰਨਿਆ ਜਾਂਦਾ ਸੀ, ਔਰ ਕਿਸਾਨ ਜਿਹੜੇ ਸੀਗੇ ਕਿਸਾਨਾਂ ਦੇ ਖੇਤੀ ਦੇ ਸੰਦਾਂ ਤੋਂ ਲੈ ਕੇ ਘਰਾਂ ਦੇ ਬਰਤਨ ਔਰ ਹੋਰ ਵੀ ਬਹੁਤ ਸਾਰੀਆਂ ਹੁਨਰਮੰਦ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਸਨ। ਜਦੋਂ ਅਸੀਂ ਗੱਲ ਕਰਦੇ ਹਾਂ ਘਰੇਲੂ ਵਸਤੂ ਦੀਆਂ ਜਦੋਂ ਅਸੀਂ ਗੱਲ ਕਰਦੇ ਹਾਂ ਘਰੇਲੂ ਵਰਤੋਂ ਦੀਆਂ ਚੀਜ਼ਾਂ, ਤੇ ਤਾਂਬੇ ਦੇ ਲੋਟੇ, ਪਿੱਤਲ ਦੀਆਂ ਥਾਲੀਆਂ,
0: ਬਿਲਕੁਲ
1: ਗਿਲਾਸ, ਦੇਗਾਂ, ਪਰਾਤਾਂ, ਕੜਛੀਆਂ ਤੇ ਹਾਂਡੀਆਂ, ਤੇ ਖੇਤੀਬਾੜੀ ਦੇ ਸੰਦਾਂ ਦੀ ਗੱਲ ਕਰਦੇ ਹਾਂ ਤੇ ਹਲ ਜਿਹੜੇ ਕਿ ਲੋਹੇ ਦੇ ਵਿੱਚ ਵਾਲੇ
0: ਬਿਲਕੁਲ
1: ਹਿੱਸੇ ਉਹਦੇ, ਜਿਹੜੇ ਕੁਹਾੜੀ, ਦਾਤਰ ਤੇ ਫਾੜਾ ਤੇ ਨਾਲ ਦੀ ਨਾਲ ਗੈਂਤੀ, ਧਾਰਮਿਕ ਵਸਤਾਂ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਬਣਾਈਆਂ ਜਾਂਦੀਆਂ ਸਨ। ਸਜਾਵਟੀ ਸਮਾਨ ਜਿਹੜਾ ਹੈ ਉਹ ਵੀ ਵੱਖ ਵੱਖ ਤਰੀਕੇ ਦਾ ਬਣਾਇਆ ਜਾਂਦਾ ਸੀ, ਤੇ ਬਹੁਤ ਸਾਰੀਆਂ ਚੀਜ਼ਾਂ ਤੇ ਅਸੀਂ ਅੱਜ ਵੀ ਦੇਖ ਸਕਦੇ ਹਾਂ ਕਿ ਬਣਾਈਆਂ ਜਾਂਦੀਆਂ ਨੇ, ਲੇਕਿਨ ਇਸ ਕਲਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਕਲਾ ਵੀ ਬਹੁਤ ਹੀ ਸੋਹਣੇ ਸੁਹਿਰਦ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਕੀਤੀ ਜਾਂਦੀ ਸੀ, ਤੇ ਕਿਤੇ ਨਾ ਕਿਤੇ ਇਹਦਾ ਅਕਸ ਅਸੀਂ ਅੱਜ ਦੇ ਸਮੇਂ 'ਚ ਵੀ ਦੇਖ ਸਕਦੇ ਹਾਂ।
0: ਬਿਲਕੁਲ ਬਿਲਕੁਲ ਗੁਰਪ੍ਰੀਤ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ ਨੇ ਜੋ ਸਾਡੇ ਵਾਸਤੇ ਇਸ ਵੇਲੇ ਲਗਜ਼ਰੀ ਨੇ,
1: ਜੀ
0: ਹੈ ਨਾ,
1: ਬਿਲਕੁਲ,
0: ਜਿੰਨਾ ਮਰਜ਼ੀ ਵੱਡਾ ਬ੍ਰਾਂਡ ਪਾ ਲਓ, ਇਹ ਚੀਜ਼ਾਂ ਲੱਭਣੀਆਂ ਬੜੀਆਂ ਔਖੀਆਂ, ਕਿਉਂਕਿ
1: ਔਖੀਆਂ ਨੇ
0: ਇਹ ਹਸਤਕਲਾ ਸੀ, ਹੱਥਾਂ ਨਾਲ ਕੀਤੀ ਜਾਂਦੀ ਸੀ, ਇਸ ਕਰਕੇ ਜ਼ਿਆਦਾ ਕੀਮਤੀ ਹੈ। ਹੁਣ ਤੁਸੀਂ ਦੇਖ ਲਓ ਮਿੱਟੀ ਦੇ ਭਾਂਡੇ, ਹੈ ਨਾ,
1: ਬਿਲਕੁਲ,
0: ਸਾਡੀ ਪੁਰਾਣੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਨਿੱਖੜਵਾਂ ਤੁਸੀਂ ਅੰਗ ਕਹਿ ਸਕਦੇ ਹੋ, ਪੰਜਾਬੀ ਸੱਭਿਆਚਾਰ ਵਿੱਚ ਇਹਨਾਂ ਦੀ ਬਹੁਤ ਮਹੱਤਤਾ ਰਹੀ ਹੈ। ਇਹ ਬਰਤਨ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੇ ਸੀ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਸੀ।
1: ਜੀ,
0: ਪੰਜਾਬ ਵਿੱਚ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ। ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਦੁੱਧ ਰਿੜਕਣ ਲਈ ਚਾਟੀ, ਹੈ ਨਾ, ਪਾਣੀ ਲਈ ਘੜਾ, ਸੁਰਾਹੀ ਤੇ ਖਾਣਾ ਬਣਾਉਣ ਲਈ ਕਈ ਤਰ੍ਹਾਂ ਦੇ ਕੁੱਜੇ ਤੇ ਹਾਂਡੀਆਂ ਵਰਤੀਆਂ ਜਾਂਦੀਆਂ ਸੀ।
1: ਬਿਲਕੁਲ,
0: ਸੋ ਇਹ ਚੀਜ਼ਾਂ ਯਾਦ ਕਰਾਉਂਦੀਆਂ ਨੇ ਕਿ ਸੱਚੀ ਸਾਡਾ ਵਿਰਸਾ ਬਹੁਤ ਰਿਚ ਸੀ।
1: ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕੌਣ ਇਹ ਕੰਮ ਕਰਦਾ ਸੀ, ਘਰਾਂ ਦੇ ਵਿੱਚ ਤਾਂ ਹੁੰਦੇ ਸੀ, ਲੇਕਿਨ ਖਾਸ ਕਰਕੇ ਕਾਰੀਗਰ, ਦਸਤਕਾਰ, ਘੁਮਿਆਰ, ਤਰਖਾਣ, ਲੁਹਾਰ ਤੇ ਬੁਣਕਰ ਪਰਿਵਾਰ ਜਿਹੜੇ ਨੇ ਇਹ ਸਾਰੇ ਇਹ ਕੰਮ ਕਰਦੇ ਸਨ, ਔਰ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਚੱਲਦਾ ਰਹਿੰਦਾ ਸੀ, ਔਰ ਵਰਤੋਂ ਇਹਨਾਂ ਦੀ ਕੀਤੀ ਜਾਂਦੀ ਸੀ ਘਰਾਂ ਦੀ ਸਜਾਵਟ ਦੇ ਲਈ, ਵਿਆਹ ਦੇ ਲਈ, ਤਿਉਹਾਰਾਂ ਦੇ ਵਿੱਚ, ਧਾਰਮਿਕ ਸਮਾਗਮਾਂ ਦੇ ਲਈ, ਰੋਜ਼ਾਨਾ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇ ਲਈ, ਤੋਹਫ਼ਿਆਂ ਦੇ ਲਈ, ਸੈਰ ਸਪਾਟੇ ਦੇ ਲਈ ਤੇ ਨਿਰਯਾਤ ਦੇ ਲਈ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਹੋਰ ਦੁਰਲੱਭ ਗੱਲਾਂ ਜਿਹੜੀਆਂ ਨੇ ਖਾਸ ਕਰਕੇ ਤੁਹਾਡੇ ਨਾਲ ਕਰੀਏ, ਜਿਹੜੇ ਕਿ ਦਿਲਚਸਪ ਤੱਥ ਨੇ ਇਸ ਖਾਸ ਵਿਸ਼ੇ ਦੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਅਤੇ ਮਿਊਜ਼ਿਕ ਦੀ ਦੁਨੀਆ ਦੇ ਵੱਲ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲਦੇ ਹਾਂ ਅਤੇ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।
0: ਜੀ।

0: ਜੀ
1: ਜੀ
0: ਬਿਲਕੁਲ, ਜਦੋਂ ਅਸੀਂ ਉਹਨਾਂ ਦਿਲਚਸਪ ਤੱਥਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਖਾਸ ਕਰਕੇ ਮਿੱਟੀ ਦੇ ਘੜੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਉਸ ਦੇ ਵਿੱਚ ਜਿਹੜਾ ਪਾਣੀ ਰੱਖਿਆ ਜਾਂਦਾ ਹੈ ਉਹ ਕੁਦਰਤੀ ਤੌਰ 'ਤੇ ਠੰਡਾ ਰਹਿੰਦਾ ਹੈ। ਔਰ ਜਿਹੜੇ ਸਮਿਆਂ ਦੇ ਵਿੱਚ ਫਰਿੱਜਾਂ ਨਹੀਂ ਹੁੰਦੀਆਂ ਸਨ ਅਤੇ ਉਦੋਂ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਤਾਂ ਕਿ ਪਾਣੀ ਨੂੰ ਠੰਡਾ ਰੱਖਿਆ ਜਾ ਸਕੇ। ਔਰ ਅੱਜ ਦੇ ਸਮੇਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਅਸੀਂ ਬਹੁਤ ਸਾਰੇ ਵਧੀਆ ਵਧੀਆ ਸੋਹਣੇ ਸੋਹਣੇ ਬਣੇ ਹੋਏ ਪਾਣੀ ਦੇ ਘੜੇ ਸੱਚਿਓਂ ਦੁਬਾਰਾ ਦੇਖ ਸਕਦੇ ਹਾਂ।
1: ਗੁਰਪ੍ਰੀਤ, ਪਹਿਲਾਂ ਪੰਜਾਬ ਦੇ ਲਗਭਗ ਹਰ ਪਿੰਡ ਦੇ ਵਿੱਚ ਘੁਮਿਆਰ, ਤਰਖਾਣ, ਲੁਹਾਰ, ਜੁੱਤੀ ਬਣਾਉਣ ਵਾਲੇ ਕਾਰੀਗਰ ਹੁੰਦੇ ਸੀ। ਪਿੰਡ ਆਪਣੀਆਂ ਜ਼ਿਆਦਾਤਰ ਲੋੜਾਂ ਆਪਣੇ ਹੀ ਕਾਰੀਗਰਾਂ ਰਾਹੀਂ ਪੂਰੀ ਕਰਵਾ ਲੈਂਦੇ ਸੀ, ਹੈ ਨਾ?
0: ਜੀ ਬਿਲਕੁਲ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਪੰਜਾਬੀ ਹੱਥ ਕਲਾਵਾਂ ਦੀ ਗੱਲ ਕਰਦੇ ਹਾਂ ਤਾਂ ਸਿਰਫ ਅਤੇ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਔਰ ਇਹ ਸਿਰਫ ਅਤੇ ਸਿਰਫ ਭਾਰਤ 'ਚ ਨਹੀਂ ਬਾਕੀ ਦੇਸ਼ਾਂ ਦੇ ਵਿੱਚ ਵੀ ਇਸ ਦਾ ਨਿਰਯਾਤ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਔਰ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
1: ਗੁਰਪ੍ਰੀਤ, ਪਹਿਲਾਂ ਘਰਾਂ ਦੀਆਂ ਕੰਧਾਂ, ਚੌਂਕ ਅਤੇ ਵਿਹੜੇ ਦੀ ਹੱਥਾਂ ਨਾਲ ਰੰਗੋਲੀ ਅਤੇ ਰਵਾਇਤੀ ਨਮੂਨਿਆਂ ਨਾਲ ਸਜਾਏ ਜਾਂਦੇ ਸੀ
0: ਜੀ,
1: ਜੋ ਘਰ ਦੀ ਰੌਣਕ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੁੰਦੇ ਸੀ। ਉਹ ਉਸ ਵੇਲੇ ਇਹ ਨਹੀਂ ਹੁੰਦਾ ਸੀਗਾ ਕਿ ਜੀ ਅਸੀਂ ਵਾਲਪੇਪਰ ਲਾਣੇ ਆ,
0: ਬਿਲਕੁਲ
1: ਹੱਥਾਂ ਨਾਲ ਹੀ ਵਾਲਪੇਪਰ ਬਣਾਉਂਦੇ ਸੀ।
0: ਹੱਥਾਂ ਨਾਲ ਹੀ ਵਾਲਪੇਪਰ, ਸੀਰੀਅਸਲੀ ਜਦੋਂ ਅਸੀਂ ਗੱਲ ਕਰਦੇ ਹਾਂ ਹੱਥ ਨਾਲ ਬਣੀਆਂ ਹੋਈਆਂ ਕਲਾਕ੍ਰਿਤੀਆਂ ਦੀ ਤਾਂ ਇਹ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਨ, ਇਹ ਬਹੁਤ ਹੀ ਵਿਲੱਖਣ ਗੱਲ ਹੈ ਕਿ ਇਹ ਇਸ ਦੀ ਖਾਸ ਸ਼ਖਸੀਅਤ ਹੈ ਕਿ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਇਸ ਨੂੰ ਪ੍ਰੈਜੈਂਟ ਕੀਤਾ ਜਾਂਦਾ ਸੀ ਔਰ ਆਕ੍ਰਿਤੀਆਂ ਇੰਨੀਆਂ ਸੋਹਣੀਆਂ ਬਣਾਈਆਂ ਜਾਂਦੀਆਂ ਸਨ, ਕਲਾਕ੍ਰਿਤੀਆਂ ਇੰਨੀਆਂ ਸੋਹਣੀਆਂ ਕੀਤੀਆਂ ਜਾਂਦੀਆਂ ਸਨ ਕਿ ਹਰ ਚੀਜ਼ ਆਪਣੇ ਆਪ ਦੇ ਵਿੱਚ ਵਿਲੱਖਣ ਹੁੰਦੀ ਸੀ।
1: ਸੋਹਣੀ ਗੱਲ ਇਹ ਕਿ ਅੱਜ ਦੇ ਬਹੁਤ ਸਾਰੇ ਨੌਜਵਾਨ ਡਿਜ਼ਾਈਨਰ ਰਿਵਾਇਤੀ ਪੰਜਾਬੀ ਹੱਥ ਕਲਾਵਾਂ ਨੂੰ ਆਧੁਨਿਕ ਫੈਸ਼ਨ ਘਰਾਂ ਦੀ ਸਜਾਵਟ ਅਤੇ ਤੋਹਫ਼ਿਆਂ ਨਾਲ ਜੋੜ ਕੇ ਦੁਨੀਆ ਤੱਕ ਪਹੁੰਚਾ ਰਹੇ ਨੇ, ਜੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ, ਸਾਨੂੰ ਵੀ ਸਾਂਭਣਾ ਚਾਹੀਦਾ।
0: ਬਿਲਕੁਲ। ਔਰ ਜਦੋਂ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਕਾਰੀਗਰਾਂ ਕੋਲੋਂ ਜਾਂਦੇ ਹਾਂ, ਜਦੋਂ ਅਸੀਂ ਉਹਨਾਂ ਕੋਲ ਜਾਂਦੇ ਹਾਂ ਜਿਹੜੇ ਹੱਥਾਂ ਦੀ ਕਲਾ ਦੇ ਨਾਲ ਕੁਝ ਨਾ ਕੁਝ ਚੀਜ਼ਾਂ ਬਣਾਉਂਦੇ ਨੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਤਾਂ ਲੱਗਦਾ ਹੀ ਹੈ, ਲੇਕਿਨ ਇਸ ਦੇ ਨਾਲ ਨਾਲ ਅਸੀਂ ਉਹਨਾਂ ਦੀ ਰੋਜ਼ੀ ਰੋਟੀ ਦੇ ਵਿੱਚ ਵੀ ਮਦਦ ਕਰ ਰਹੇ ਹੁੰਦੇ ਹਾਂ। ਜਦੋਂ ਅਸੀਂ ਉਹਨਾਂ ਕੋਲੋਂ ਚੀਜ਼ਾਂ ਖਰੀਦ ਕੇ ਲੈ ਕੇ ਆਉਂਦੇ ਹਾਂ, ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਹੋਰ ਜ਼ਿਆਦਾ ਆਰਡਰਸ ਮਿਲਦੇ ਨੇ, ਉਹਨਾਂ ਦੇ ਪਰਿਵਾਰ ਖੁਸ਼ ਰਹਿੰਦੇ ਨੇ ਔਰ ਇਸ ਹੁਨਰ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਵੀ ਉਹਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਆਉਂਦੀ ਹੈ ਔਰ ਇਹ ਖਾਸ ਕਰਕੇ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਮਿਹਨਤ ਦੇ ਨਾਲ ਉਹ ਕੰਮ ਕਰ ਰਹੇ ਨੇ, ਮਸ਼ੀਨਾਂ ਤੋਂ ਪਰੇ ਹੋ ਕੇ ਉਹ ਕੰਮ ਕਰ ਰਹੇ ਨੇ ਔਰ ਪੰਜਾਬ ਦੇ ਅਨਮੋਲ ਵਿਰਸੇ ਨੂੰ ਅੱਜ ਵੀ ਸੰਭਾਲ ਕੇ ਰੱਖ ਰਹੇ ਨੇ।
1: ਅਤੇ ਮੈਂ ਆਪਣੇ ਸਰੋਤਿਆਂ ਨੂੰ ਜ਼ਰੂਰ ਕਹਾਂਗੀ, ਜਿਹਨਾਂ ਨੂੰ ਹੱਥ ਕੋਈ ਕਲਾ ਆਉਂਦੀ, ਹੱਥੀਂ ਕਲਾ ਆਉਂਦੀ ਹੈ, ਉਹ ਘਰ ਬੈਠ ਕੇ ਬਿਜ਼ਨਸ ਕਰ ਸਕਦੇ ਨੇ, ਆਪਣੇ ਆਪ ਦੀ ਆਮਦਨ ਵਧਾ ਸਕਦੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਸੁਣਨ ਵਾਲੇ ਇਸ ਦੇ ਉੱਤੇ ਗੌਰ ਜ਼ਰੂਰ ਕਰਨਗੇ।
0: ਬਿਲਕੁਲ। ਔਰ ਖਾਸ ਕਰਕੇ ਜਦੋਂ ਅਸੀਂ ਸਵਾਣੀਆਂ ਦੀ ਗੱਲ ਕਰਦੇ ਹਾਂ, ਆਪਣੇ ਬੱਚਿਆਂ ਤੱਕ ਵੀ ਜਿਨ੍ਹਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਕਾਰਗੁਜ਼ਾਰੀਆਂ ਕਰਨੀਆਂ ਆਉਂਦੀਆਂ ਨੇ, ਉਹ ਆਪਣੀ ਅਗਲੀ ਜਨਰੇਸ਼ਨ ਤੱਕ ਹੀ ਲੈ ਕੇ ਜਾ ਸਕਦੀਆਂ ਨੇ। ਜਿਵੇਂ ਅਸੀਂ ਕੁਝ ਵੀ ਸਮਾਂ ਹੈ, ਪੰਜ ਦਸ ਮਿੰਟ ਕੁਝ ਵੀ ਟਾਈਮ ਜਿਹੜਾ ਹੈ ਸਾਡੇ ਕੋਲ ਹੁੰਦਾ ਹੈ, ਉਸ ਸਮੇਂ ਦੇ ਵਿੱਚ ਬੱਚਿਆਂ ਦੇ ਮੋਬਾਈਲ ਨੂੰ ਸਾਈਡ 'ਤੇ ਰੱਖ ਕੇ ਹੋਰ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਦੇ ਨਾਲ ਨਾਲ ਇਹੋ ਜਿਹੀਆਂ ਹੱਥ ਕਲਾਵਾਂ ਤੁਸੀਂ ਆਪਣੀਆਂ ਸਿੱਖੀਆਂ ਹੋਈਆਂ ਆਪਣੇ ਪੜਦਾਦਿਆਂ ਕੋਲੋਂ, ਦਾਦਿਆਂ ਕੋਲੋਂ, ਨਾਨੀਆਂ ਦਾਦੀਆਂ ਕੋਲੋਂ ਆਪਣੀ ਅਗਲੀ ਜਨਰੇਸ਼ਨ ਤੱਕ ਲੈ ਕੇ ਜਾ ਸਕਦੇ ਨੇ। ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਸਾਨੂੰ ਆਪਣੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਦੇ ਕੋਲੋਂ ਇਜਾਜ਼ਤ ਲੈਣੀ ਜ਼ਰੂਰ ਪਏਗੀ ਅਤੇ ਚੱਲਦੇ ਹਾਂ ਫਿਰ।
1: ਬਿਲਕੁਲ ਜੀ, ਗੁਰਪ੍ਰੀਤ ਤੁਹਾਡੇ ਤੋਂ ਵੀ ਇਜਾਜ਼ਤ ਚਾਹੁੰਦੀ ਹਾਂ, ਨਮਸਕਾਰ, ਅਤੇ ਆਪਣੇ ਸਰੋਤਿਆਂ ਤੋਂ ਵੀ ਲਈਏ ਇਜਾਜ਼ਤ।
0: ਜੀ ਬਿਲਕੁਲ, ਨਮਸਕਾਰ।
2: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।

ਹੁਣ ਤੋਂ ਕੁਝ ਦੇਰ ਬਾਅਦ 1:15 ਤੇ ਹੋਵੇਗਾ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਪ੍ਰੋਗਰਾਮ ਹੋਵੇਗਾ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਰਾਜਕੁਮਾਰ ਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ ਸੁਣੋਗੇ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ 5:30 ਵਜੇ ਸਰਵਣ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਤੇ 5:30 ਵਜੇ ਸਰਵਨ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿੱਚ।

ਸ਼ਾਮ 6:30 ਵਜੇ ਹੋਵੇਗਾ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਤੁਸੀਂ ਝੋਨੇ ਦੀ ਦੇਖਭਾਲ ਸੰਬੰਧੀ ਡਾਕਟਰ ਮਨਿੰਦਰ ਸਿੰਘ ਤੋਂ ਜਾਣਕਾਰੀ ਹਾਸਲ ਕਰ ਸਕੋਗੇ।

7:40 ਤੇ ਸੁਣਨਾ ਰੋਲ ਆਫ ਮਦਰ ਟੰਗ ਇਨ ਐਜੂਕੇਸ਼ਨ ਤੇ ਪ੍ਰਿਯੰਕਾ ਅਗਨੀਹੋਤਰੀ ਦੀ ਅੰਗਰੇਜ਼ੀ ਵਾਰਤਾ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਸੁਣੋ। ਭਾਰਤ ਦਾ ਸਭ ਤੋਂ ਵੱਡਾ ਆਲਮੀ ਟੈਕਸਟਾਈਲ ਪ੍ਰੋਗਰਾਮ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਕੇਂਦਰੀ ਟੈਕਸਟਾਈਲ ਮੰਤਰੀ ਗਿਰੀਰਾਜ ਸਿੰਘ ਨੇ ਇਸ 4 ਦਿਨਾਂ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਹ ਪ੍ਰੋਗਰਾਮ ਟੈਕਸਟਾਈਲ, ਫੈਸ਼ਨ, ਨਿਰੰਤਰ ਰਹਿਣ ਯੋਗਤਾ, ਤਕਨਾਲੋਜੀ, ਨਵੀਨਤਾ, ਨਿਵੇਸ਼ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਭਾਰਤ ਦੀ ਵਧਦੀ ਆਲਮੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਇਸ 'ਤੇ ਨਿਰਮਾਤਾਵਾਂ, ਬਰਾਮਦਕਾਰਾਂ, ਆਲਮੀ ਖਰੀਦਦਾਰਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਕਾਰੀਗਰਾਂ, ਸਟਾਰਟਅਪਸ ਅਤੇ ਤਕਨਾਲੋਜੀ ਮੁਹੱਈਆ ਕਰਨ ਵਾਲਿਆਂ ਨੂੰ ਇੱਕ ਥਾਂ ਲਿਆਂਦਾ ਹੈ। ਭਾਰਤ ਟੈਕਸ 2026 ਦੇ ਤੀਜੇ ਐਡੀਸ਼ਨ ਵਿੱਚ ਕਰੀਬ 7,000 ਖਰੀਦਦਾਰ ਅਤੇ 20,000 ਤੋਂ ਵੱਧ ਟੈਕਸਟਾਈਲ ਉਤਪਾਦਾਂ ਦੀ ਹਿੱਸੇਦਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਗਰਾਮ ਵਿੱਚ 14 ਦੇਸ਼ਾਂ ਦੇ ਅੰਤਰਰਾਸ਼ਟਰੀ ਨੁਮਾਇਸ਼ਕਾਰ ਹਿੱਸਾ ਲੈ ਰਹੇ ਨੇ।

0: ਪੰਜਾਬ ਦੇ ਜਲ ਸਰੋਤ ਮੰਤਰੀ ਵੀਰੇਂਦਰ ਕੁਮਾਰ ਗੋਇਲ ਨੇ ਅੱਜ ਦੋਹਾ ਖੇਤਰ ਦੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਏ। ਕੈਬਨਿਟ ਮੰਤਰੀ ਨੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨਾਲ ਬਲਾਚੌਰ ਉਪਮੰਡਲ ਵਿੱਚ ਸਤਲੁਜ ਦਰਿਆ ਕੰਢੇ ਪੈਂਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਅਤੇ 2 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਹਾਲ ਹੀ ਵਿੱਚ ਮੁਕੰਮਲ ਹੋਏ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ। ਇਸ ਪ੍ਰੋਜੈਕਟ ਤਹਿਤ ਬੰਨ 'ਤੇ 910 ਫੁੱਟ ਲੰਮਾ ਹੜ੍ਹ ਰੋਕੂ ਰਿਵੈਟਮੈਂਟ ਅਤੇ 8 ਸਟੱਡ ਬਣਾਏ ਗਏ ਨੇ ਤਾਂ ਜੋ ਦਰਿਆ ਦੇ ਕਿਨਾਰੇ 'ਤੇ ਕਟਾਅ ਨੂੰ ਰੋਕਿਆ ਜਾ ਸਕੇ ਅਤੇ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ। ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਹੜ੍ਹ ਰੋਕੂ ਉਪਾਵਾਂ 'ਤੇ 450 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਨੇ। ਇਹਨਾਂ ਦਰਿਆਵਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਏ। ਮੰਤਰੀ ਨੇ ਇਹ ਵੀ ਦੱਸਿਆ ਕਿ ਹੜ੍ਹ ਰੋਕੂ ਕੰਮਾਂ ਵਿੱਚ 101 ਬੋਲਡਰ ਅਤੇ ਹਾਈਬ੍ਰਿਡ ਰੋਕੂ ਕੰਮ, 17 ਬੰਨਾਂ ਨੂੰ ਉੱਚਾ ਚੁੱਕਣ ਦੇ ਕੰਮ, 22 ਬੰਨਾਂ ਨੂੰ ਮਜ਼ਬੂਤ ਕਰਨ ਦੇ ਕੰਮ, 188 ਨਾਲੇ ਦੀ ਸਫਾਈ ਅਤੇ 5 ਹੜ੍ਹ ਕੰਟਰੋਲ ਗੇਟ ਚਲਾਉਣ ਦੇ ਕੰਮ ਲਈ ਸ਼ਾਮਿਲ ਨੇ। ਇਹਨਾਂ ਸਾਰਿਆਂ 'ਤੇ ਕਰੀਬ 450 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਥ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 62 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਇਮ ਕੀਤੇ ਜਾ ਰਹੇ ਸੈਰ ਸਪਾਟਾ ਅਤੇ ਵਿਰਾਸਤੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਕਾਰਜਕਾਰੀ ਏਜੰਸੀਆਂ ਨੂੰ ਉੱਚ ਗੁਣਵੱਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਦਿਆਂ ਇਹਨਾਂ ਪ੍ਰੋਜੈਕਟਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਨਾਲ ਸੈਲਾਨੀਆਂ ਲਈ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਹੋਏਗਾ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਹੋਏਗੀ ਅਤੇ ਰੁਜ਼ਗਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਮੰਤਰੀ ਨੇ ਵੀ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਨਿਰਧਾਰਿਤ ਸਮਾਂ ਸੀਮਾ ਅੰਦਰ ਕੰਮ ਮੁਕੰਮਲ ਕੀਤੇ ਜਾਣ। ਸੂਬੇ ਭਰ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 174ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 667 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। 174ਵੇਂ ਦਿਨ ਪੁਲਿਸ ਟੀਮਾਂ ਨੇ 4 ਹਥਿਆਰਾਂ ਸਮੇਤ 413 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 48,098 ਹੋ ਗਈਆਂ ਨੇ। ਇਸ ਤੋਂ ਇਲਾਵਾ 293 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਏ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 4 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਗੁਪਤ ਰੂਪ ਵਿੱਚ ਦੱਸ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਸੂਹ ਦੇ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 93946 93946। ਭਾਰਤ ਦੀ ਔਰਤਾਂ ਦੀ ਜੂਨੀਅਰ ਅੰਡਰ 21 ਹਾਕੀ ਟੀਮ ਅੱਜ ਆਪਣੇ ਬਰਤਾਨੀਆ ਦੌਰੇ ਦੇ ਆਖਰੀ ਮੈਚ ਵਿੱਚ ਇੰਗਲੈਂਡ ਦੇ ਲਿਲੇਸ਼ਾਲ ਨੈਸ਼ਨਲ ਸਪੋਰਟਸ ਸੈਂਟਰ ਵਿੱਚ ਬੈਲਜੀਅਮ ਖਿਲਾਫ਼ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਣਾ ਹੈ। ਭਾਰਤੀ ਟੀਮ ਇੰਗਲੈਂਡ 'ਤੇ 2-0 ਦੀ ਪ੍ਰਭਾਵਸ਼ਾਲੀ ਜਿੱਤ ਨਾਲ ਵਾਪਸੀ ਕਰਨ ਤੋਂ ਬਾਅਦ ਜਿੱਤ ਦੇ ਨਾਲ ਦੌਰੇ ਦਾ ਅੰਤ ਕਰਨ ਦਾ ਟੀਚਾ ਰੱਖੇਗੀ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਨੂੰ 1-1 ਨਾਲ ਡਰਾਅ 'ਤੇ ਰੋਕਿਆ ਸੀ, ਪਰ ਸ਼ੂਟਆਊਟ ਵਿੱਚ 3-2 ਨਾਲ ਹਾਰ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਫੌਜੀ ਵੀਰੋ, ਮੈਂ ਨਿਧੀ ਚੁੱਕ ਲੈ ਕੇ ਹਾਜ਼ਰ ਹਾਂ ਤੁਹਾਡੇ ਮਨੋਰੰਜਨ ਲਈ ਫਿਲਮੀ ਗੀਤਾਂ ਦੀ ਇਹ ਲੜੀ। ਅਤੇ ਇਸ ਲੜੀ ਵਿੱਚ ਪਹਿਲਾ ਗੀਤ ਹਾਜ਼ਰ ਹੈ ਫਿਲਮ ਬਲੈਕ ਐਂਡ ਵਾਈਟ ਦਾ। ਇਸ ਗੀਤ ਨੂੰ ਗਾਇਆ ਹੈ ਸੁਖਵਿੰਦਰ ਸਿੰਘ ਅਤੇ ਸ਼ਰਧਾ ਪੰਡਿਤ ਨੇ।

ਫੌਜੀ ਵੀਰੋ, ਅਸੀਂ ਵੀ ਤੁਹਾਡੀ ਖੈਰ ਮਨਾਉਂਦੇ ਹਾਂ ਇਸ ਉਮੀਦ ਦੇ ਨਾਲ ਕਿ ਤੁਹਾਡੀਆਂ ਖੂਬ ਲੰਬੀਆਂ ਉਮਰਾਂ ਹੋਣ। ਪ੍ਰੋਗਰਾਮ ਦਾ ਅਗਲਾ ਗੀਤ ਹਾਜ਼ਰ ਕਰਦੇ ਹਾਂ ਉਸ ਇਸ਼ਕ ਦੇ ਰੁਤਬੇ ਲਈ ਜੋ ਤੁਸੀਂ ਆਪਣੇ ਦੇਸ਼ ਨਾਲ ਕੀਤਾ ਹੋਇਆ ਹੈ।

ਫੌਜੀ ਵੀਰੋ, ਇਹ ਗੀਤ ਸੀਗਾ ਫਿਲਮ ਕਾਰਤੂਸ ਦਾ, ਜਿਸ ਨੂੰ ਗਾਇਆ ਸੀ ਨੁਸਰਤ ਫਤਿਹ ਅਲੀ ਖਾਨ ਨੇ। ਅਗਲਾ ਗੀਤ ਸੁਣਦੇ ਹਾਂ ਫਿਲਮ ਸਾਥੀਆ ਦਾ, ਗਾਇਕ ਨੇ ਏ ਆਰ।

0: ਫੌਜੀ ਵੀਰੋ, ਤੁਹਾਡੇ ਮਨੋਰੰਜਨ ਲਈ ਇਹ ਪ੍ਰੋਗਰਾਮ ਜਾਰੀ ਰਹੇਗਾ, ਪਰ ਲੈਣੇ ਆ ਇੱਕ ਛੋਟਾ ਜਿਹਾ ਬ੍ਰੇਕ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
4: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਫੌਜੀ ਵੀਰੋ, ਪ੍ਰੋਗਰਾਮ ਜਾਰੀ ਕਰਦੇ ਹਾਂ। ਇਸ ਪ੍ਰੋਗਰਾਮ 'ਚ ਅਗਲਾ ਗੀਤ ਹਾਜ਼ਰ ਹੈ ਜੀ ਫਿਲਮ ਬੋਂਬੇ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਚਿਤਰਾ ਨੇ।

0: फौजी वीरो, ये प्रोग्राम जारी रहेगा पर 1:40 ते हुण तो कुछ देर बाद तुसी सुन सकोगे पंजाबी खबरां ते उस तो बाद दिल्ली के अंदर तो सुनोगे उर्दू च खबरां 1:50 ते। मीडियम वेव 343.6 मीटर यानी 873 किलोहर्ट्स, DRM 864 किलोहर्ट्स, FM 100.8 मेगाहर्ट्स, FM 100.9 मेगाहर्ट्स, FM 103.6 मेगाहर्ट्स आकाशवाणी अमृतसर अति DTH दी आकाशवाणी पंजाबी सेवा दा ए जलंधर केंद्र है।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਅਮਰੀਕਾ ਵੱਲੋਂ ਈਰਾਨ 'ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 3 ਕਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾਏਗਾ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦਾ ਸਭ ਤੋਂ ਵੱਡਾ ਆਲਮੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਟੈਕਸ ਪ੍ਰਧਾਨ ਮੰਤਰੀ ਦੇ

0: ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਪ੍ਰੋਗਰਾਮ ਹੁਣ ਇੱਕ ਅੰਤਰਰਾਸ਼ਟਰੀ ਆਯੋਜਨ ਬਣ ਗਿਆ ਜਿਸ ਵਿੱਚ ਪ੍ਰਦਰਸ਼ਕਾਂ, ਖਰੀਦਦਾਰਾਂ, ਵਿਕਰੇਤਾਵਾਂ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦੇ ਸਮਾਰੋਹ ਵਿੱਚ 130 ਦੇਸ਼ਾਂ ਤੋਂ 60,000 ਤੋਂ ਵੱਧ ਖਰੀਦਦਾਰ ਅਤੇ ਪ੍ਰਦਰਸ਼ਕ ਹਿੱਸਾ ਲੈ ਰਹੇ ਨੇ। ਸ਼੍ਰੀ ਸਿੰਘ ਨੇ ਕਿਹਾ ਕਿ ਭਾਰਤ ਟੈਕਸ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSMEs ਵੀ ਹਿੱਸਾ ਲੈ ਰਹੇ ਨੇ।
1: ਦੁਨੀਆ ਕੇ 130 ਦੇਸ਼ੋਂ ਸੇ ਉੱਪਰ ਬਾਇਰ ਆਇਆ। ਅਭੀ ਮੋਦੀ ਜੀ ਨੇ 56 ਦੇਸ਼ੋਂ ਸੇ FTA ਹੋ ਰਹਾ, ਕੁਛ ਸੇ ਹੋ ਗਿਆ ਹੈ, ਕੁਛ ਸੇ ਬਾਕੀ। ਇਹ ਬਤਾਤਾ ਹੈ ਕਿ ਆਜ 60,000 ਸੇ ਉੱਪਰ ਐਗਜੀਬਿਟਰ ਆਏ। ਔਰ ਸਬਸੇ ਬੜੀ ਖਾਸੀਅਤ ਹੈ ਇਸ ਐਕਸਪੋ ਮੇ 90% MSME ਆਏ ਹੈ। ਮੈਂ ਉਮੀਦ ਕਰ ਰਹਾ ਹੂੰ ਕਿ ਇਸ ਵਾਰ ਜੋ ਬਾਇਰ ਆ ਰਹੇ ਹੈ ਇਹ ਸਾਰੇ ਦੁਨੀਆ ਕੇ ਰਿਕਾਰਡ ਕੋ ਤੋੜੇ ਗਏ।
0: ਉਦਘਾਟਨ ਸਮਾਰੋਹ ਵਿੱਚ ਕੱਪੜਾ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਅਤੇ ਵੱਖ ਵੱਖ ਰਾਜਾਂ ਦੇ ਕੱਪੜਾ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਇਹ ਸਮਾਰੋਹ ਕੱਪੜੇ, ਫੈਸ਼ਨ, ਸਥਿਰਤਾ, ਤਕਨਾਲੋਜੀ, ਨਵੀਨਤਾ, ਨਿਵੇਸ਼ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਭਾਰਤ ਦੀ ਵੱਧਦੀ ਅੰਤਰਰਾਸ਼ਟਰੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਇਸ ਨੇ ਨਿਰਮਾਤਾਵਾਂ, ਬਰਾਮਦਕਾਰਾਂ, ਵਿਸ਼ਵ ਖਰੀਦਦਾਰਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਨੁਮਾਇੰਦਿਆਂ, ਕਾਰੀਗਰਾਂ, ਸਟਾਰਟਅਪਸ ਅਤੇ ਤਕਨਾਲੋਜੀ ਦੇਣ ਵਾਲਿਆਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5F ਵਿਜ਼ਨ, ਫਾਰਮ ਟੂ ਫਾਈਬਰ ਟੂ ਫੈਕਟਰੀ ਟੂ ਫੈਸ਼ਨ ਟੂ ਫੋਰਨ ਤੋਂ ਪ੍ਰੇਰਿਤ ਹੋ ਕੇ ਭਾਰਤ ਟੈਕਸ 2026 ਕਾਰੋਬਾਰ, ਨਿਵੇਸ਼, ਨਵੀਨਤਾ, ਨੀਤੀ ਸੰਵਾਦ ਅਤੇ ਰਣਨੀਤਿਕ ਭਾਈਵਾਲੀ ਲਈ ਇੱਕ ਪ੍ਰਮੁੱਖ ਆਲਮੀ ਪਲੇਟਫਾਰਮ ਵਜੋਂ ਵਿਕਸਿਤ ਹੋਇਆ ਹੈ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਇਸ ਇਤਿਹਾਸਿਕ ਸਮਝੌਤੇ ਤਹਿਤ ਭਾਰਤੀ ਬਰਾਮਦਕਾਰਾਂ ਨੂੰ ਬਰਤਾਨੀਆ ਦੇ ਬਾਜ਼ਾਰਾਂ ਤੱਕ 99% ਡਿਊਟੀ ਮੁਕਤ ਪਹੁੰਚ ਮਿਲੇਗੀ। ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਲਈ ਖੁਸ਼ਹਾਲੀ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਇਤਿਹਾਸਿਕ ਸਮਝੌਤੇ ਦੀ ਨੀਂਹ 2021 ਵਿੱਚ ਵਧੀ ਹੋਈ ਵਪਾਰ ਭਾਈਵਾਲੀ ਅਤੇ ਭਾਰਤ ਬਰਤਾਨੀਆ ਰੋਡਮੈਪ 2030 ਨੂੰ ਅਪਣਾ ਕੇ ਰੱਖੀ ਗਈ ਸੀ, ਜਿਸ ਨੇ 2030 ਤੱਕ ਵਪਾਰ ਨੂੰ ਦੁੱਗਣਾ ਕਰਕੇ 100 ਅਰਬ ਅਮਰੀਕੀ ਡਾਲਰ ਕਰਨ ਦਾ ਟੀਚਾ ਰੱਖਿਆ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2028-29 ਕਾਰਜਕਾਲ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਵਿਖੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਭਾਰਤ ਦੀ ਉਮੀਦਵਾਰੀ ਪੇਸ਼ ਕਰਦਿਆਂ ਭਾਰਤ ਦੇ ਸ਼ਾਂਤੀ ਦ੍ਰਿਸ਼ਟੀਕੋਣ ਨੂੰ ਜਾਰੀ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਵਿਸ਼ਵ ਸਥਿਤੀ ਵਿੱਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਸੰਯੁਕਤ ਰਾਸ਼ਟਰ ਦੇ ਕਰੀਬ 50 ਸ਼ਾਂਤੀ ਮਿਸ਼ਨਾਂ ਵਿੱਚ ਕੋਈ 3 ਲੱਖ ਸ਼ਾਂਤੀ ਰੱਖਕਾਂ ਦਾ ਯੋਗਦਾਨ ਪਾਇਆ ਹੈ।
2: शांति रक्षा अंतर्राष्ट्रीय शांति और सुरक्षा बनाए रखने का एक महत्वपूर्ण माध्यम रही है। भारत ने इस जिम्मेदारी के निर्वहन में हमेशा अग्रणी भूमिका निभाई है। अब तक भारत ने विश्व भर में लगभग 50 शांति मिशनों में लगभग 3 लाख शांति रक्षकों की तैनाती की है। वर्तमान में भारत के 4,300 शांति रक्षक 11 सक्रिय शांति मिशनों में से 10 मिशनों में अपनी सेवाएं दे रहे हैं। Across 10 of the 11
0: active missions. ਚੁਣੇ ਜਾਣ 'ਤੇ ਭਾਰਤ 2028 ਤੋਂ 2 ਸਾਲਾਂ ਦੇ ਕਾਰਜਕਾਲ ਲਈ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣ ਜਾਏਗਾ। ਭਾਰਤ ਪਹਿਲਾਂ 8 ਵਾਰ ਇਸ ਅਹੁਦੇ 'ਤੇ ਰਹਿ ਚੁੱਕਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਆਰਿਆਨਿਊ ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕਾ ਨੇ ਲਗਾਤਾਰ ਤੀਜੀ ਰਾਤ ਈਰਾਨ 'ਤੇ ਹਵਾਈ ਹਮਲੇ ਕੀਤੇ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਕਿਹਾ ਕਿ ਉਸ ਨੇ ਅਬੂ ਮੂਸਾ, ਬੰਦਰ ਅਬਾਸ, ਬੁਸ਼ਹਿਰ, ਚਾਬਹਾਰ, ਜੈਸਕ ਅਤੇ ਕੋਨਾਰਕ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਈਰਾਨੀ ਤੱਟਵਰਤੀ ਰੱਖਿਆ ਪ੍ਰਣਾਲੀਆਂ, ਮਿਜ਼ਾਈਲ ਅਤੇ ਡਰੋਨ ਟਿਕਾਣਿਆਂ ਅਤੇ ਸਮੁੰਦਰੀ ਫੌਜ ਦੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ। ਈਰਾਨ ਨੇ ਹਮਲਿਆਂ ਦੀ ਗੱਲ ਪ੍ਰਵਾਨ ਕਰਦਿਆਂ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ। ਅਮਰੀਕੀ ਕੇਂਦਰੀ ਕਮਾਂਡ ਦਾ ਕਹਿਣਾ ਕਿ ਈਰਾਨੀ ਫੌਜ 'ਤੇ ਇਹ ਹਮਲੇ ਜਾਰੀ ਰਹਿਣਗੇ, ਜਿਨ੍ਹਾਂ ਦਾ ਉਦੇਸ਼ ਹੋਰਮੂਸ ਸਟ੍ਰੇਟ ਵਿੱਚ ਨਿਰਦੋਸ਼ ਨਾਗਰਿਕਾਂ ਅਤੇ ਵਪਾਰਕ ਜਹਾਜ਼ਾਂ 'ਤੇ ਹਮਲਾ ਕਰਨ ਦੀ ਈਰਾਨ ਦੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ। ਬਦਲੇ ਵਿੱਚ ਈਰਾਨ ਨੇ ਹੋਰਮੂਸ ਤੋਂ ਲੰਘ ਰਹੇ UAE ਨਾਲ ਸੰਬੰਧਿਤ 2 ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਨਾਲ ਬਹਿਰੀਨ ਅਤੇ ਜੋਰਡਨ ਨਾਲ ਜੁੜੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਵਿੱਚ 1 ਨਾਵਿਕ ਮਾਰਿਆ ਗਿਆ ਅਤੇ 8 ਹੋਰ ਜ਼ਖਮੀ ਹੋ ਗਏ ਨੇ। UAE ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਟੈਂਕਰਾਂ 'ਤੇ ਹਮਲੇ ਵਿੱਚ 1 ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ ਅਤੇ 6 ਭਾਰਤੀ ਅਤੇ 2 ਯੂਕਰੇਨੀ ਜ਼ਖਮੀ ਹੋਏ ਨੇ। ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਅੱਜ ਕਤਰ ਦੇ ਅਮੀਰ ਸ਼ੇਖ ਹਮਦ ਬਿਨ ਖਲੀਫਾ

ਸਥਾਨੀ ਦੇ ਦੁਖਦਾਈ ਦਿਹਾਂਤ ਤੋਂ ਬਾਅਦ ਭਾਰਤ ਸਰਕਾਰ ਅਤੇ ਲੋਕਾਂ ਵੱਲੋਂ ਸੋਗ ਪ੍ਰਗਟ ਕਰਨ ਲਈ ਦੋਹਾ ਲਈ ਰਵਾਨਾ ਹੋਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮੀਰ ਨੇ ਆਧੁਨਿਕ ਕਤਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਭਾਰਤ ਦੇ ਕਰੀਬੀ ਦੋਸਤ ਸਨ। ਮੰਤਰਾਲੇ ਨੇ ਅੱਗੇ ਕਿਹਾ ਕਿ ਭਾਰਤ ਕਤਰ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਹਨਾਂ ਦੇ ਅਨਮੋਲ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਸਰਕਾਰ ਨੇ ਉਸ ਵਾਇਰਲ ਸੋਸ਼ਲ ਮੀਡੀਆ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਗਾਂ ਮਾਸ ਉਤਪਾਦਕ ਦੇਸ਼ ਹੈ। ਪ੍ਰੈਸ ਇਨਫੋਰਮੇਸ਼ਨ ਬਿਊਰੋ PIB ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਹੈ ਕਿ ਇਹ ਦਾਅਵਾ ਝੂਠਾ ਹੈ ਅਤੇ ਪ੍ਰਧਾਨ ਮੰਤਰੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਯੂਨਿਟ ਨੇ ਲੋਕਾਂ ਨੂੰ ਗੁੰਮਰਾਹਕੁੰਨ ਸਮੱਗਰੀ ਤੋਂ ਸਾਵਧਾਨ ਰਹਿਣ ਅਤੇ ਪ੍ਰਮਾਣਿਤ ਜਾਣਕਾਰੀ ਲਈ ਹਮੇਸ਼ਾ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ 2020 ਦੇ ਉੱਤਰ ਪੂਰਬੀ ਦਿੱਲੀ ਦੰਗਿਆਂ ਦੌਰਾਨ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦਾ ਸਮਰਥਨ ਕਰਨ ਦਾ ਇਲਜ਼ਾਮ ਲਾਇਆ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਦਿੱਲੀ ਅਦਾਲਤ ਦੇ ਅੰਕਿਤ ਸ਼ਰਮਾ ਦੇ ਕਤਲ ਲਈ ਸਾਬਕ ਆਪ ਕੌਂਸਲਰ ਤਾਹਿਰ ਹੁਸੈਨ ਅਤੇ 4 ਹੋਰਾਂ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਸ਼੍ਰੀ ਭਾਟੀਆ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਵੋਟ ਬੈਂਕ ਦੀ ਰਾਜਨੀਤੀ ਲਈ ਹੁਸੈਨ ਦਾ ਬਚਾਅ ਕਰਨ ਦਾ ਇਲਜ਼ਾਮ ਲਾਇਆ। ਸ਼੍ਰੀ ਭਾਟੀਆ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਦਾ ਵੀ ਇਲਜ਼ਾਮ ਲਾਇਆ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਵਿੱਚ ਬੱਲੇਬਾਜ਼ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋ ਰਹੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਰਾਤ ਟੈਕਸਸ ਵਿੱਚ ਫਰਾਂਸ ਅਤੇ ਸਪੇਨ ਦਰਮਿਆਨ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਵਜੇ ਸ਼ੁਰੂ ਹੋਏਗਾ। ਫਰਾਂਸ ਲਗਾਤਾਰ 3ਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਉੱਧਰ ਸਪੇਨ 2010 ਵਿੱਚ ਖਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ ਮਿਊਜ਼ਿਕ ਬਾਰ ਵਿੱਚ ਲੱਗੀ ਭਿਆਨਕਾ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਅਧਿਕਾਰੀਆਂ ਅਨੁਸਾਰ 70 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿਨ੍ਹਾਂ ਵਿੱਚੋਂ 24 ਦੀ ਹਾਲਤ ਗੰਭੀਰ ਹੈ। ਪੁਲਿਸ ਅੱਗ ਲੱਗਣ ਦੇ ਕਾਰਨ ਅਤੇ ਬਾਰ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਜਾਂਚ ਕਰ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਨੀਟ UG 2026 ਦੀ ਮੁੜ ਪ੍ਰੀਖਿਆ ਲਈ OMR ਸ਼ੀਟਾਂ 'ਤੇ ਰਿਕਾਰਡ ਕੀਤੇ ਜਵਾਬ ਜਾਰੀ ਕਰ ਦਿੱਤੇ ਨੇ। ਉਮੀਦਵਾਰ NTA ਵੈਬਸਾਈਟ neet.nta.nic.in 'ਤੇ ਆਪਣੇ ਅਰਜ਼ੀ ਨੰਬਰਾਂ ਨਾਲ ਲੌਗਇਨ ਕਰਕੇ ਆਪਣੀਆਂ OMR ਸ਼ੀਟਾਂ 'ਤੇ ਜਵਾਬ ਦੇਖ ਸਕਦੇ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਗਿਆ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਏਗਾ। ਅਮਰੀਕਾ ਵੱਲੋਂ ਈਰਾਨ 'ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾਏਗਾ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਲੁਟੇਰਾ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੋਹਨ ਕਨਨ ਅਤੇ ਅਮਿਤਾਭ ਭੱਟਾਚਾਰੀਆ ਨੇ। ਇਸ ਗੀਤ ਦੇ ਨਾਲ ਹੀ ਮੈਨੂੰ ਨਿਧੀ ਚੁਗਨੂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਜੈ ਹਿੰਦ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਰਾਜਕੁਮਾਰ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ ਸੁਣ ਰਹੇ ਹੋ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ 'ਚ ਰਾਜਕੁਮਾਰ ਅਤੇ ਉਹਨਾਂ ਦੇ ਸਾਥੀਆਂ ਦੀਆਂ ਗਾਈਆਂ ਮਾਤਾ ਦੀਆਂ ਭੇਟਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦੇ 3 ਵੱਜ ਗਏ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵੱਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਕੱਪੜਾ ਸਮਾਰੋਹ ਭਾਰਤ ਟੈਕਸ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਅਮਰੀਕਾ ਵੱਲੋਂ ਇਰਾਨ 'ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2028-29 ਕਾਰਜਕਾਲ ਲਈ ਆਪਣੀ ਮੁਹਿੰਮ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੁਆਬਾ ਖੇਤਰ ਦੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਹੈ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 62 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਇਮ ਕੀਤੇ ਜਾ ਰਹੇ ਸੈਰ ਸਪਾਟਾ

ਅਤੇ ਵਿਰਾਸਤੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਸੂਬੇ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 174ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿੱਚ ਗੈਂਗਸਟਰ ਦੇ ਸਾਥੀਆਂ ਦੇ ਪਛਾਣੇ ਗਏ 667 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ ਵਿੱਚ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈੱਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਦੋਸਤੋ ਤੁਸੀਂ ਸੁਣ ਰਹੇ ਸੀਗੇ ਹਰਜੀਤ ਹਰਮਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਮਿੱਤਰਾਂ ਨੂੰ ਕਿਹਦੀ ਪਰਵਾਹ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਨੇੜੇ ਗੋਲੇ ਕੀ ਡੇਰੀ ਕੋਟਲੀ ਅਬਲੂ ਤੋਂ ਸੀਤਾ ਰਾਮ ਕੇਸਰੀ, ਦੇਬੀ ਕੋਟਲੀ, ਗੋਲਾ ਬਰਾੜ, ਮਲਕੀਤ ਕੋਟਲੀ, ਰਵਨੀਤ, ਵੀਰਿੰਦਰ ਰਛਪਾਲ, ਚਿੱਤਰਕਾਰ ਦੀਪੂ ਕੋਟਲੀ, ਗਗਨਾ ਕੋਟਲੀ, ਨਿਰਮਲ ਕੋਟਲੀ, ਰੂਪ ਸਰਵਿਸ ਸਟੇਸ਼ਨ, ਬੰਟੀ ਹਲਵਾਈ ਜੰਡਾ ਵਾਲਾ, ਇਸੇ ਤਰ੍ਹਾਂ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਹਰਫੂਲ, ਇਸੇ ਤਰ੍ਹਾਂ ਭਾਟਾਪਾਰਾ ਦਤਰੰਗੀ ਤੋਂ ਦਵਾਰਿਕਾ ਪ੍ਰਸ਼ਾਦ ਸ਼ਰਮ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ, ਚਵਿੰਦਰ ਕੁਮਾਰ ਵਰਮਾ, ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ, ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਕਮਲਦੀਪ ਗਿੱਲ, ਗੈਵੀ ਗਿੱਲ, ਦਿਲਪ੍ਰੀਤ ਸਿੰਘ, ਏਕਮ ਮੋਹਨ ਸਿੰਘ, ਮਿੰਦਰਪਾਲ, ਗੁਰਮੇਲ ਸਿੰਘ, ਬੋੜ ਸਿੰਘ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ। ਦੋਸਤਾਂ ਨੇ ਸਾਰਿਆਂ ਫਰਮਾਇਸ਼ ਕੀਤੀ ਹੈ ਕਿ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾ ਦਿਓ। ਦੋਸਤੋ ਜੇਕਰ ਗੱਲ ਕਰੀਏ ਤਾਂ 20 ਜੂਨ 1990 ਨੂੰ ਲੁਧਿਆਣਾ ਦੇ ਜਗਰਾਓਂ ਨੇੜੇ ਪੈਂਦੇ ਪਿੰਡ ਪੌਨਾ 'ਚ ਜਨਮੇ ਰਾਜਵੀਰ ਜਵੰਦਾ ਦੇ ਪਿਤਾ ਪੰਜਾਬ ਪੁਲਿਸ 'ਚ ASI ਸਨ ਅਤੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਹਨਾਂ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਈਆਂ ਅਤੇ ਬਾਅਦ ਵਿੱਚ ਉਹਨਾਂ ਪੂਰੀ ਤਰ੍ਹਾਂ ਸੰਗੀਤ ਵੱਲ ਰੁੱਖ ਕੀਤਾ। ਇਸ ਨਾਲ ਹੀ ਉਸਨੇ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ। ਇਹਨਾਂ ਦੇ ਸੁਪਰਹਿੱਟ ਗੀਤਾਂ 'ਚ ਕੰਗਣੀ, ਖੁਸ਼ ਰਿਹਾ ਕਰ ਅਤੇ ਹੋਂ ਵਾਲਾ ਸਰਦਾਰ ਸ਼ਾਮਲ ਹਨ। ਸੰਗੀਤ ਤੋਂ ਇਲਾਵਾ ਇਹਨਾਂ ਪੰਜਾਬੀ ਫਿਲਮ ਜਿੰਦ ਜਾਨ, ਸੂਬੇਦਾਰ ਜੋਗਿੰਦਰ ਸਿੰਘ, ਕਾਕਾ ਜੀ ਅਤੇ ਯਮਲਾ ਵੀ ਸ਼ਾਨਦਾਰ ਭੂਮਿਕਾ ਨਿਭਾਈ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਵਾਪਰੇ ਇੱਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ, ਪਰ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਹਨ। ਦੋਸਤੋ ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਾਜਵੀਰ ਜਵੰਦਾ ਦੀ ਆਵਾਜ਼ ਵਿੱਚ।

ਰਾਜਵੀਰ ਜਵੰਦਾ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਖੂਬਸੂਰਤ ਗੀਤ ਕੰਗਣੀ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਸੈਕਟਰ 67 ਮੋਹਾਲੀ ਤੋਂ ਟੀਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ। ਇਸੇ ਤਰ੍ਹਾਂ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਮਹਾਦੇਵ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ, ਜੋਤੀ ਅਤੇ ਪ੍ਰਿਆਂਸ਼ ਠਾਕੁਰ। ਦੋਸਤਾਂ ਨੇ ਸਾਰਿਆਂ ਨੇ ਫਰਮਾਇਸ਼ ਕੀਤੀ ਆਲਮ ਲੋਹਾਰ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾਉਣ ਦੀ, ਅਤੇ ਸੁਣਦੇ ਹਾਂ ਅਗਲਾ ਗੀਤ ਆਲਮ ਲੋਹਾਰ ਦੀ ਆਵਾਜ਼ ਵਿੱਚ।

ਇਸੇ ਤਰ੍ਹਾਂ ਜੀ ਚੌਂਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ ਅਤੇ ਸਾਰਾ ਮਾਧੋਪੁਰੀ ਲਾਣਾ। ਗੱਗੜ ਸ਼ਹਿਰ ਹਾਜੀਪੁਰ ਤੋਂ ਕੇਹਰ, ਮੋਹਨ, ਚਿਤਰੂ, ਬਿਆਸੋ, ਸੁਦੇਸ਼ ਕੁਮਾਰੀ, ਦਾਇਆ ਰਾਮ, ਮੋਨੂ, ਸੋਨੂ, ਬੰਟੀ। ਇਸੇ ਤਰ੍ਹਾਂ ਮੇਹਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਆਕਾਸ਼ ਗਵਾਹਣਕਰ, ਵੈਸ਼ਾਲੀ, ਸ਼ੈਲੈਂਸ਼ ਗਵਾਹਣਕਰ, ਸੁਮਿਤ ਗਵਾਹਣਕਰ, ਧਵਨੀ ਗਵਾਹਣਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ ਅਤੇ ਪ੍ਰਣੀਤਾ ਗਵਾਹਣਕਰ। ਦੋਸਤੋ, ਇਹਨਾਂ ਸਾਰਿਆਂ ਨੇ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਕਿਸੇ ਵੀ ਗੀਤ ਲਈ ਫਰਮਾਇਸ਼ ਕੀਤੀ ਹੈ ਅਤੇ ਅਸੀਂ ਇਹਨਾਂ ਦਾ ਗੀਤ ਇਹਨਾਂ ਨੂੰ ਜ਼ਰੂਰ ਸੁਣਾਵਾਂਗੇ। ਅਤੇ ਜੇਕਰ ਦੋਸਤੋ ਗੱਲ ਕਰੀਏ ਤਾਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਜਲਾਲ 'ਚ 15 ਨਵੰਬਰ 1951 ਨੂੰ ਜਨਮੇ ਕੁਲਦੀਪ ਮਾਣਕ ਸੰਗੀਤ ਜਗਤ ਦੇ ਇਤਿਹਾਸਕ ਅਤੇ ਮਸ਼ਹੂਰ ਗਾਇਕ ਸਨ, ਜਿਨ੍ਹਾਂ ਨੂੰ ਕਲੀਆਂ ਦਾ ਬਾਦਸ਼ਾਹ ਵਜੋਂ ਵੀ ਜਾਣਿਆ ਜਾਂਦਾ ਹੈ। ਇਹਨਾਂ ਦਾ ਅਸਲੀ ਨਾਮ ਲਤੀਫ ਮੁਹੰਮਦ ਸੀ, ਪਰ ਬਾਅਦ ਵਿੱਚ ਸਿੱਖ ਧਰਮ ਅਪਣਾ ਲੈਣ ਕਾਰਨ ਉਹਨਾਂ ਆਪਣਾ ਨਾਮ ਕੁਲਦੀਪ ਮਾਣਕ ਰੱਖ ਲਿਆ। ਇਹਨਾਂ ਦੇ ਦੋ ਬੱਚੇ ਯੁੱਧਵੀਰ ਮਾਣਕ ਅਤੇ ਧੀ ਸ਼ਕਤੀ ਮਾਣਕ ਹਨ। ਇਹਨਾਂ ਕਾਫ਼ੀ ਪ੍ਰਸਿੱਧ ਗੀਤ 'ਤੇ ਕਲੀਆਂ ਗਾਈਆਂ। ਦੋਸਤੋ, ਲੰਬਾ ਸਮਾਂ ਬਿਮਾਰ ਰਹਿਣ ਕਰ ਕੁਲਦੀਪ ਮਾਣਕ ਦਾ 30 ਨਵੰਬਰ 2011 ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ, ਪਰ ਆਪਣੇ ਪ੍ਰਸਿੱਧ ਗੀਤਾਂ ਦੇ ਸਦਕਾ ਇਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ। ਦੋਸਤੋ, ਸੁਣਦੇ ਹਾਂ ਆਪਣੇ ਸਰੋਤਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

ਕੁਲਦੀਪ ਮਾਣਾ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਖੂਬਸੂਰਤ ਗੀਤ ਜੀ ਟੀ ਰੋਡ 'ਤੇ ਯਾਰਾਂ ਦਾ ਟਰੱਕ ਬੱਲੀਏ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਸ਼ਿਵ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ ਸੇਠੀ, ਜੋਤੀ ਸੇਠੀ ਅਤੇ ਸ਼ਬਦ ਅਤੇ ਬਾਣੀ ਰਾਜੂ ਟੁਟੇਜਾ। ਇਸੇ ਤਰ੍ਹਾਂ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਖੁਸ਼ਦਿਲ, ਉਰਮੀਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਯ, ਭੂਮੀ, ਰਾਖੀ, ਅੰਮ੍ਰਿਤ ਵੜਵਾਲ, ਸ਼ਿਵ ਸੇਠੀ, ਸਮਾਇਲ ਟੁਟੇਜਾ ਅਤੇ ਪਿੰਡ ਰਾਜਪੁਰਾ ਵੱਲੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਜੰਗਰਾਜ ਸਿੰਘ, ਜਗਸੀਰ ਸਿੰਘ ਪੰਜੂ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਅਤੇ ਮੀਕਾ ਬਿਰਕ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਪੰਚ ਸੁਭਾਸ਼, ਸੋਮਾ ਪੰਚ, ਅਮਰਜੀਤ ਅੰਬਾ ਪ੍ਰਧਾਨ, ਪਰਮਿੰਦਰ ਰਾਜਾ। ਦੋਸਤੋ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਦੋਸਤੋ, ਜੇਕਰ ਗੱਲ ਕਰੀਏ ਤਾਂ ਪਾਕਿਸਤਾਨ ਦੇ ਸ਼ੇਖੂਪੁਰਾ 'ਚ 22 ਅਗਸਤ 1927 ਨੂੰ ਜਨਮੇ ਆਸਾ ਸਿੰਘ ਮਸਤਾਨਾ ਨੇ ਆਲ ਇੰਡੀਆ ਰੇਡੀਓ ਰਾਹੀਂ ਪ੍ਰਸਿੱਧੀ ਹਾਸਲ ਕੀਤੀ। ਆਪ ਜੀ 1985 'ਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਹੋਏ। ਕਾਲੀ ਤੇਰੀ ਗੁੱਤ ਅਤੇ ਬੱਲੇ ਨੀ ਪੰਜਾਬ ਦੀਏ ਸ਼ੇਰ ਜੱਟੀਏ ਗੀਤਾਂ ਨਾਲ ਆਸਾ ਸਿੰਘ ਮਸਤਾਨਾ ਨੂੰ ਪ੍ਰਸਿੱਧੀ ਮਿਲੀ। ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਆਪ ਜੀ ਦਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ। ਦਿੱਲੀ 'ਚ ਉਸਤਾਦ ਪੰਡਿਤ ਦੁਰਗਾਦਾਸ ਤੋਂ ਸੰਗੀਤ ਦੀ ਵਿੱਦਿਆ ਲਈ। ਉਹਨਾਂ ਨੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਪੁਸ਼ਪਾ ਹੰਸ ਨਾਲ ਕਈ ਪ੍ਰਸਿੱਧ ਲੋਕ ਗੀਤ ਗਾਏ। ਦੂਜ ਕਾ ਚਾਂਦ ਬਾਲੀਵੁੱਡ ਫਿਲਮ 'ਚ ਵੀ ਆਪ ਨੇ ਆਪਣੀ ਆਵਾਜ਼ ਦਿੱਤੀ। 1985 'ਚ ਭਾਰਤ ਸਰਕਾਰ ਵੱਲੋਂ ਆਸਾ ਸਿੰਘ ਮਸਤਾਨਾ ਨੂੰ ਪਦਮ ਸ਼੍ਰੀ ਅਵਾਰਡ ਅਤੇ ਪੰਜਾਬੀ ਅਕੈਡਮੀ ਅਤੇ ਸ਼ੋਭਾਨਾ ਅਵਾਰਡ ਨਾਲ ਨਿਵਾਜਿਆ ਗਿਆ। 1999 'ਚ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਅਤੇ ਦੋਸਤੋ, ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

ਗੌਤਮ ਜੈਨ, ਨਗੀਨਾ ਜੈਨ, ਟੀਟੂ ਜੈਨ, ਸੋਨੀ ਸਿੰਘ, ਗੁਰਦੀਪ ਸਿੰਘ ਅਤੇ ਪ੍ਰੀਤ ਗਿੱਲ। ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਕਸ਼ਮੀਰ ਸਿੰਘ, ਕਰਨਾਵਲ, ਸੁਖਜੀਤ ਸਿੰਘ, ਸੁਖਚਰਨ ਸਿੰਘ, ਬਰਾਢਾਣੀ, ਨੱਥਾ ਸਿੰਘ, ਕਰਤਾਰ ਸਿੰਘ, ਰਾਣਾ ਹਲਵਾਈ, ਪਿੰਡ ਚੱਕ ਪੱਖੀ ਤੋਂ ਮਹਿੰਦਰ ਸਿੰਘ, ਅਨਮੋਲ, ਸਹਿਜਪ੍ਰੀਤ, ਰਹਿਮਤ, ਖੁਸ਼ਪ੍ਰੀਤ, ਗੁਰਨੂਰ। ਪਿੰਡ ਕਿਲਿਆਂਵਾਲੀ, ਜ਼ਿਲ੍ਹਾ ਮੁਖਸ਼੍ਰੀ ਮੁਕਤਸਰ ਸਾਹਿਬ ਜਿਹੜੇ ਨੇੜੇ ਮੰਡੀ ਡੱਬ ਵਾਲੀ ਤੋਂ ਦਰਸ਼ਨ ਸਿੰਘ ਸਰਾਂ, ਗੁਰਮੀਤ ਕੌਰ, ਅਮਰ ਸਿੰਘ, ਅੰਮ੍ਰਿਤਪਾਲ ਕੌਰ, ਅਭਿਜੋਤ ਸਰਾਂ, ਗੁਣਤਾਜ ਬਰਾੜ, ਗੁਰਤੇਸ਼ਵਰ ਅਤੇ ਪੂਰਾ ਘੁੜਿਆਣਾ ਪਰਿਵਾਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ ਤੋਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਰਦੂ ਸਿਕੰਦਰ ਅਤੇ ਅਮਨ ਨੂਰੀ ਦੀ ਆਵਾਜ਼ ਵਿੱਚ। ਦੋਸਤੋ, ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖੇੜੀ ਨੌਦ ਸਿੰਘ 'ਚ 15 ਜਨਵਰੀ 1961 ਨੂੰ ਜਨਮੇ ਸਰਦੂ ਸਿਕੰਦਰ ਨੇ ਸੰਗੀਤ ਦੀ ਸਿੱਖਿਆ ਪ੍ਰੋਫੈਸਰ BS ਨਾਰੰਗ ਤੋਂ ਲਈ ਅਤੇ ਉਹਨਾਂ ਦੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਸੀ, ਜਿਸ ਤੋਂ ਬਾਅਦ ਉਹ ਪ੍ਰਸਿੱਧ ਹੋ ਗਏ ਅਤੇ 1991 'ਚ ਆਈ ਐਲਬਮ ਹੁਸਨਾ ਦੇ ਮਾਲਕੋ ਦੀਆਂ ਵਿਸ਼ਵ ਪੱਧਰ 'ਤੇ 50 ਲੱਖ ਤੋਂ ਵੱਧ ਕਾਪੀਆਂ ਵਿਕੀਆਂ, ਜਿਸ ਕਾਰਨ ਉਹ ਕਾਫੀ ਪ੍ਰਸਿੱਧੀ ਹਾਸਲ ਕਰ ਗਏ। ਉਹਨਾਂ 27 ਤੋਂ ਵੱਧ ਸੋਲੋ ਐਲਬਮ ਗਾਈਆਂ। COVID-19 ਦੀ ਲਪੇਟ 'ਚ ਆਉਣ ਕਾਰਨ 24 ਫਰਵਰੀ 2021 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਉਹਨਾਂ ਦਾ ਦੇਹਾਂਤ ਹੋ ਗਿਆ, ਪਰ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ। ਅਤੇ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਫਰਮਾਇਸ਼, ਸਰਦੂਲ ਸਿਕੰਦਰ ਅਤੇ ਅਮਨ ਨੂਰੀ ਦੀ ਆਵਾਜ਼ ਵਿੱਚ।

0: ਭਰਿੱਖ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜਿੱਟੀ ਰੋਡ ਦੇ ਉੱਤੇ
1: ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਤੇ ਗੀਤ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਦੋਸਤੋ ਸੁਣੀਏ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ 'ਚ ਤੁਹਾਡੇ ਵੱਲੋਂ ਕੀਤੀ ਜਾਂਦੀ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਡੇ ਤੱਕ ਚਿੱਠੀਆਂ ਪਹੁੰਚ ਚੁੱਕੀਆਂ ਨੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਂ, ਇਰਫਾਨ ਖਾਨ, ਆਹਿਲ ਖਾਨ, ਜਿਸ਼ਾਨ ਖਾਂ, ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ, ਚਤਰਾ ਟਹਿਲ ਸਿੰਘ, ਬੂਟਾ ਸਿੰਘ, ਅਜੀਤ ਸਿੰਘ, ਹਰਨੇਕ ਸਿੰਘ, ਜੀਤ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ ਅਤੇ ਲਿਖਾਰੀ ਸਭਾ ਦੇ ਮੈਂਬਰ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਦੀਪਕ ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ,

ਮੁਹੰਮਦ ਰਫੀ ਅਤੇ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਖੂਬਸੂਰਤ ਗੀਤ ਆਟਾ ਗੁੰਨ ਕੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ ਜੀਵਨ ਸਿੰਘ ਬੂਕ, ਸ਼ੰਟੀ ਬੂਕ, ਸਿਮਰਨ, ਕੁਸ਼ਲਿਆ ਰਾਣੀ, ਗੁਰਛਿੰਦਰ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਖੇੜਾ, ਪਾਇਲ, ਜਸ਼ਨ ਬੂਕ ਅਤੇ ਪੂਰਾ ਹੀ ਬੂਕ ਪਰਿਵਾਰ। ਇਸੇ ਤਰ੍ਹਾਂ ਹੀ ਰਾਇਣ ਗਲੀ ਨੰਬਰ 3 ਰਾਜਸਥਾਨ ਤੋਂ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂਦੇਵ, ਰਾਜਵੀਰ, ਜਗਵੀਰ।

ਤੇ ਪੂਰਾ ਹੀ ਸੋਲੰਕੀ ਪਰਿਵਾਰ। ਪਿੰਡ ਘੁੜਿਆਣਾ ਤੋਂ ਕੁਲਦੀਪ ਢੀਂਗੜਾ, ਵਿਸ਼ਾਲ ਢੀਂਗੜਾ, ਰਜਿੰਦਰ ਸ਼ਰਮਾ, ਰੂੜ ਸਿੰਘ ਪੇਂਟਰ, ਸੌਰਵ ਲਾਲ ਰਾਠੀ, ਮੋਹਨ ਲਾਲ ਰਾਠੀ, ਰਮਨ ਵਰਮਾ, ਅਮਨ ਵਰਮਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਘੋਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ, ਭਵਲਾਲ ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ, ਆਦੀਆ ਅਤੇ ਪੂਰਾ ਕੌਂਡਲ ਪਰਿਵਾਰ। ਦੋਸਤੋ, ਉਹਨੇ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਹਰਭਜਨ ਮਾਨ ਦੀ ਆਵਾਜ਼ 'ਚ ਕੋਈ ਗੀਤ ਸੁਣਨ ਦੀ। ਦੋਸਤੋ, ਜੇਕਰ ਗੱਲ ਕਰੀਏ ਤਾਂ ਬਠਿੰਡਾ ਦੇ ਪਿੰਡ ਖੇਮੂਵਾਣਾ 'ਚ 30 ਦਸੰਬਰ 1965 ਨੂੰ ਜਨਮੇ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਗਾਇਕੀ ਦੀ ਸ਼ੁਰੂਆਤ 1980 'ਚ ਕਵੀਸ਼ਰੀ ਨਾਲ ਕੀਤੀ। ਉਹਨਾਂ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1962 ਵਿੱਚ ਗੀਤ ਚਿੱਠੀਏ ਦੀ ਚਿੱਠੀ ਨਾਲ ਉਹਨਾਂ ਦੀ ਵੱਡੀ ਪਛਾਣ ਮਿਲੀ। ਉਹਨਾਂ ਦੀ 1999 'ਚ ਆਈ ਓਏ ਹੋਏ ਐਲਬਮ ਨੇ ਉਹਨਾਂ ਨੂੰ ਪੋਪ ਸਟਾਰ ਬਣਾ ਦਿੱਤਾ। 2002 'ਚ ਫਿਲਮ ਜੀ ਆਇਆਂ ਨੂੰ ਨਾਲ ਪੰਜਾਬੀ ਫਿਲਮਾਂ 'ਚ ਉਹਨਾਂ ਅਦਾਕਾਰੀ ਵਜੋਂ ਸ਼ੁਰੂਆਤ ਕੀਤੀ। ਉਹਨਾਂ ਦੀਆਂ ਫਿਲਮਾਂ ਸੱਭਿਆਚਾਰਕ ਅਤੇ ਪਰਿਵਾਰਕ ਮੁੱਦਿਆਂ 'ਤੇ ਆਧਾਰਿਤ ਹਨ। ਹਰਭਜਨ ਮਾਨ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਰਹਿਣ ਲਈ ਜਾਣਿਆ ਜਾਂਦਾ ਹੈ। ਦੋਸਤੋ, ਸੁਣਦੇ ਹਾਂ ਆਪਣੇ ਸਰੋਤਿਆਂ ਦੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼।

ਹਰਭਜਨ ਮਾਨ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀਗੇ ਜਦੋਂ ਤੇਰੀ ਯਾਦ ਆਈ, ਖੂਬਸੂਰਤ ਗੀਤ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਕੰਧਵਾਲਾ ਹਾਜ਼ਰ ਖਾਂ ਜ਼ਿਲ੍ਹਾ ਫਾਜ਼ਿਲਕਾ ਤੋਂ ਸੁੱਖਾ ਸਿੱਧੂ, ਸਤਿੰਦਰ ਸਿੱਧੂ, ਅਭਿਜੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਨਵਨੀਤ ਸਿੱਧੂ ਅਤੇ ਪੂਰਾ ਸਿੱਧੂ ਪਰਿਵਾਰ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ, ਅਸ਼ੋਕਪੁਰੀ ਸੁਸ਼ੀਲ, ਬੀਕੇਪੁਰੀ ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਅਤੇ ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀਸੀਪੁਰੀ, ਅਰਨਪੁਰੀ, ਨੇਹਾਪੁਰੀ, ਏਕਤਾ, ਸ਼ੰਮੀ, ਬੋਧੀ, ਸੁਨੀਲਪੁਰੀ, ਵੀਕੇਪੁਰੀ, ਆਰਐਸਪੁਰੀ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ, ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ, ਚਾਹਲ ਕਲਾਂ ਨਵਾਂਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਇਸੇ ਤਰ੍ਹਾਂ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਦੋਸਤੋ, ਇਹਨਾਂ ਸਾਰਿਆਂ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨ ਲਈ। ਦੋਸਤੋ, ਜੇਕਰ ਅਸੀਂ ਗੁਰਦਾਸ ਮਾਨ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ 'ਚ ਪੈਂਦੇ ਗਿੱਦੜਬਾਹਾ ਕਸਬੇ 'ਚ 4 ਜਨਵਰੀ 1957 ਨੂੰ ਜਨਮੇ ਗੁਰਦਾਸ ਮਾਨ ਨੇ ਮਲੋਟ ਦੇ DAV ਕਾਲਜ ਤੋਂ ਪੜ੍ਹਾਈ ਕੀਤੀ ਅਤੇ ਪਟਿਆਲਾ ਦੇ NIS ਤੋਂ ਸਰੀਰਕ ਸਿੱਖਿਆ ਵਿੱਚ ਮਾਸਟਰ ਡਿਗਰੀ ਕੀਤੀ। ਗੁਰਦਾਸ ਮਾਨ ਜੂਡੋ ਖੇਡ 'ਚ ਬਲੈਕ ਬੈਲਟ ਹਨ। 1990 'ਚ ਦਿਲ ਦਾ ਮਾਮਲਾ ਹੈ ਗੀਤ ਨਾਲ ਇਹਨਾਂ ਨੂੰ ਰਾਤੋਂ ਰਾਤ ਪ੍ਰਸਿੱਧੀ ਮਿਲੀ। ਇਹਨਾਂ ਨੇ ਕਈ ਫਿਲਮਾਂ, ਮਾਮਲਾ ਗੜਬੜ ਹੈ, ਲੌਂਗ ਦਾ ਲਿਸ਼ਕਾਰਾ, ਸ਼ਹੀਦੇ ਮੁਹੱਬਤ, ਵਾਰਸ ਸ਼ਾਹ, ਇਸ਼ਕ ਦਾ ਵਾਰਸ ਆਦਿ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ। ਸਾਲ 2006 'ਚ ਵਾਰਸ ਸ਼ਾਹ ਲਈ ਨੈਸ਼ਨਲ ਅਵਾਰਡ ਅਤੇ 2009 'ਚ UK ਏਸ਼ੀਅਨ ਮਿਊਜ਼ਿਕ ਅਵਾਰਡ ਇਹਨਾਂ ਨੂੰ ਮਿਲਿਆ। ਦੋਸਤੋ, ਆਪਣੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

ਦੀ ਸ਼ੁਰੂਆਤ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਅਮਰੀਕਾ ਵੱਲੋਂ ਇਰਾਨ 'ਤੇ ਹਵਾਈ ਹਮਲੇ ਲਗਾਤਾਰ ਜਾਰੀ ਨੇ, ਜਿਸ ਨਾਲ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਹੋਰ ਵੱਧ ਰਿਹਾ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਅਸਥਾਈ ਮੈਂਬਰ ਵਜੋਂ 2028-29 ਕਾਰਜਕਾਲ ਲਈ ਆਪਣੀ ਮੁਹਿੰਮ ਅਧਿਕਾਰਕ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੁਆਬਾ ਖੇਤਰ ਦੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਨੇ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 62 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਇਮ ਕੀਤੇ ਜਾ ਰਹੇ ਸੈਰ ਸਪਾਟਾ ਅਤੇ ਵਿਰਾਸਤੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਸੂਬੇ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 174ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ 667 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਅੱਜ ਫਰਾਂਸ ਅਤੇ ਸਪੇਨ ਆਮੋ ਸਾਹਮਣੇ ਹੋਣਗੇ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ 3 1-ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਗਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਆਨੰਦ ਮਾਣਦੇ ਹਾਂ ਪੰਜਾਬੀ ਫਿਲਮ ਸੰਗੀਤ ਦਾ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮ ਸੰਗੀਤ ਦਾ। ਅਗਲਾ ਗੀਤ ਹਾਜ਼ਰ ਕਰਦੇ ਹਾਂ ਫਿਲਮ ਪੰਜਾਬ 1984 ਦਾ। ਗੀਤ ਨੂੰ ਗਾਇਆ ਹੈ ਦਿਲਜੀਤ ਦੋਸਾਂਝ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪੰਜਾਬੀ ਫਿਲਮ ਸੰਗੀਤ ਦਾ। ਅਗਲਾ ਗੀਤ ਹਾਜ਼ਰ ਕਰਦੇ ਹਾਂ ਫਿਲਮ ਸੂਰਤ, ਫਿਲਮ ਮੁੰਡਿਆਂ ਤੋਂ ਬਚ ਕੇ ਨਹੀਂ। ਗਾਇਕ ਨੇ ਰੋਸ਼ਨ ਪ੍ਰਿੰਸ ਅਤੇ ਜੱਸੀ ਗਿੱਲ।

ਪੰਜਾਬੀ ਫਿਲਮ ਸੰਗੀਤ ਦੀ ਲੜੀ ਵਿੱਚ ਅਗਲਾ ਗੀਤ ਹਾਜ਼ਰ ਕਰਦੇ ਹਾਂ, ਫਿਲਮ ਸ਼ਾਇਰ ਦਾ। ਗਾਇਕ ਨੇ ਸਤਿੰਦਰ ਸਰਤਾਜ।

ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਸਮੇਂ ਬਾਅਦ ਤੁਸੀਂ ਸਰਵਣ ਕਰ ਸਕੋਗੇ ਸ਼੍ਰੀ ਅੰਮ੍ਰਿਤ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੀ ਚੰਗੇ ਲੱਗਣੇ ਸ਼ੁਰੂ ਹੋ ਜਾਣ, ਸਵਾਦਲੇ ਤੇ ਰਸਦਾਇਕ ਬਣ ਜਾਣ ਤੇ ਮਿੱਠੇ ਲੱਗਣੇ ਸ਼ੁਰੂ ਹੋ ਜਾਣ, ਤਾਂ ਹੀ ਅਸੀਂ ਐਸਾ ਕੰਮ ਕਰ ਸਕਦੇ ਹਾਂ ਜੋ ਸਾਡਾ ਜੀਵਨ ਸਫਲ ਹੋ ਜਾਵੇ। ਕਿਵੇਂ ਸਾਡੇ ਜੀਵਨ ਵਿੱਚੋਂ ਉਹ ਸਾਰੇ ਕੰਮ ਨਿਕਲ ਜਾਣ ਜੋ ਸਾਨੂੰ ਆਪਣੇ ਵੱਲ ਖਿੱਚਦੇ ਹਨ, ਪਰ ਅਸਲ ਵਿੱਚ ਹੈ ਨੂੰ ਸਾਡੇ ਜੀਵਨ ਦੀ ਮੈਲ। ਕਿਵੇਂ ਇਹ ਸਵਾਦਲੇ ਲੱਗਣ ਵਾਲੇ ਪਰ ਮੈਲ ਰੂਪੀ ਕੰਮਾਂ ਤੋਂ ਮੁਕਤ ਹੋਇਆ ਜਾਵੇ, ਕਿਵੇਂ ਨਿਰਮਲ ਹੋਇਆ ਜਾਵੇ? ਤਾਂ ਸਤਿਗੁਰੂ ਇੱਕ ਸੁਖੈਨ ਰਸਤਾ ਦੱਸਦੇ ਹਨ। ਸਾਧ ਸੰਗਤ ਹੋਏ ਨਿਰਮਲਾ, ਕਟੀਐ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ। ਹੇ ਭਲੇ ਜਗਿਆਸੂ, ਜਦੋਂ ਤੂੰ ਪ੍ਰਭੂ ਪਾਰ ਬ੍ਰਹਮ ਪਰਮੇਸ਼ਰ ਨਾਲ ਜੁੜੇ ਹੋਇਆਂ ਦੀ ਸੰਗਤ ਵਿੱਚ ਜਾ ਬੈਠੇਗਾ ਤਾਂ ਤੂੰ ਸਹਿਜੇ ਹੀ ਇਹਨਾਂ ਔਗਣਾਂ ਵਾਸ਼ਨਾਵਾਂ ਦੇ ਸਵਾਦਾਂ ਦੀ ਮੈਲ ਤੋਂ ਛੁਟਕਾਰਾ ਪਾਉਣਾ ਸ਼ੁਰੂ ਕਰ ਦੇਵੇਂਗਾ। ਤੇਰਾ ਜੀਵਨ ਇਸ ਮੈਲ ਨੂੰ ਲਾਹ ਕੇ ਨਿਰਮਲ ਬਣ ਜਾਵੇਗਾ ਅਤੇ ਫਿਰ ਤੈਨੂੰ ਜਮਾਂ ਦਾ ਡਰ ਮੁੱਕ ਜਾਵੇਗਾ, ਕਿਉਂਕਿ ਜਮ ਤਾਂ ਅਸਲ ਵਿੱਚ ਤੇਰੇ ਆਪਣੇ ਮੰਦੇ ਕੰਮ, ਮੰਦੇ ਵਿਚਾਰ ਅਤੇ ਮਨ ਨੂੰ ਲੱਗੀ ਮੈਲ ਹੀ ਹੈ ਜੋ ਆ ਸਾਹਮਣੇ ਖੜੀ ਹੁੰਦੀ ਹੈ। ਤੂੰ ਨਿਰਮਲ ਹੋ ਅਤੇ ਇਸ ਜੀਵਨ ਨੂੰ ਸਫਲ ਕਰ। ਚਾਰ ਵਿਚਾਰ ਬਿਨ ਸਿਓ ਸਭ ਦੂਆ, ਸਾਧ ਸੰਗ ਮਨ ਨਿਰਮਲ ਹੋਊਆ। ਹੇ ਜਗਿਆਸੂ, ਜਿਉਂ ਜਿਉਂ ਤੂੰ ਭਲੇ ਪੁਰਸ਼ਾਂ ਦੀ ਜੁੜੀ ਹੋਈ ਸੰਗਤ ਵਿੱਚ ਜੁੜ ਕੇ ਪ੍ਰਭੂ ਦੇ ਗੁਣ ਗਾਵੇਂਗਾ, ਤੇਰਾ ਜੀਵਨ ਬਦਲਦਾ ਜਾਵੇਗਾ। ਪ੍ਰਭੂ ਦੀ ਪ੍ਰੀਤ ਕਰਨ ਕਰਕੇ ਤੇਰੇ ਜੀਵਨ ਵਿੱਚ ਭਲੇ ਗੁਣ ਪ੍ਰਵੇਸ਼ ਕਰਨੇ ਸ਼ੁਰੂ ਹੋ ਜਾਣਗੇ। ਸੋ ਤੂੰ ਆਪਣੇ ਪ੍ਰਭੂ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਅਤੇ ਹਿਰਦੇ ਵਿੱਚ ਵਸਾ। ਇਹੀ ਉਹ ਵਸੀਲਾ ਹੈ ਜਿਸ ਨਾਲ ਤੇਰੇ ਵਿੱਚ ਪ੍ਰਭੂ ਦੇ ਗੁਣਾਂ ਦਾ ਵਾਸਾ ਹੋਵੇਗਾ ਅਤੇ ਤੇਰਾ ਇਸ ਜਗਤ ਵਿੱਚ ਜੀਵਨ ਸਫਲ ਕਰਕੇ ਸੁਰਖਰੂ ਹੋ ਕੇ ਜਾਣ ਦਾ ਰਾਹ ਖੁੱਲ੍ਹੇਗਾ ਅਤੇ ਤੇਰਾ ਜੀਵਨ ਮਨੋਰਥ ਪੂਰਾ ਹੋਵੇਗਾ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਧਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਪੇਖੋਂ ਨੇਰਾ, ਮਿਟੈ ਅਗਿਆਨ ਬਿਨ ਸਹਿ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਸੋ ਹੇ ਮੇਰੇ ਮਨ, ਤੂੰ ਆਪਣੇ ਆਪ ਨੂੰ ਵਾਹਿਗੁਰੂ ਦੀ ਸ਼ਰਨ ਵਿੱਚ ਲੈ ਜਾ, ਆਪਣੇ ਆਪ ਨੂੰ ਪ੍ਰਭੂ ਜੀ ਦੇ ਹੀ ਅਰਪਣ ਕਰ ਦੇ। ਸੰਗਤ ਦੀ ਸ਼ਰਨ ਵਿੱਚ ਪੈ ਕੇ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ, ਸਦਾ ਉਸ ਦੀ ਯਾਦ ਵਿੱਚ ਗੁਣ ਗਾਉਣ ਵਿੱਚ ਜੁੜਿਆ ਰਹੋ, ਸਦਾ ਆਪਣੀ ਲਿਵ ਉਸ ਪ੍ਰਭੂ ਦੇ ਚਰਨਾਂ ਵਿੱਚ ਜੋੜੀ ਰੱਖ। ਅਟਲ ਅਛੇਦ ਅਭੇਦ ਸੁਆਮੀ, ਸ਼ਰਨ ਤਾਂ ਕੀ ਆਓ, ਚਰਨ ਕਮਲ ਆਰਾਧ ਹਿਰਦੈ, ਏਕ ਸਿਉਂ ਲਿਵ ਲਾਓ। ਉਸ ਪ੍ਰਭੂ ਦੇ ਚਰਨਾਂ ਵਿੱਚ ਢਹਿ ਪੈ, ਸਦਾ ਉਸ ਪ੍ਰਭੂ ਅੱਗੇ ਅਰਦਾਸ ਕਰ ਕਿ ਹੇ ਪ੍ਰਭੂ, ਤੂੰ ਮੇਰਾ ਨਿਮਾਣੇ ਨਿਤਾਣੇ ਨਿਥਾਵੇਂ ਦਾ ਆਸਰਾ ਕੇਵਲ ਤੂੰ ਹੀ ਹੈ, ਮੇਰੀ ਇੱਕੋ ਇੱਕ ਓਟ ਤੂੰ ਹੀ ਹੈ, ਮੇਰੀ ਜਿੰਦ ਦਾ ਆਸਰਾ ਕੇਵਲ ਤੂੰ ਹੀ ਹੈ। ਤੂੰ ਹੀ ਮਿਹਰ ਕਰ ਅਤੇ ਮੈਨੂੰ ਇਹ ਸਮਝ ਬਖਸ਼ ਕਿ ਮੇਰੀ ਰਸਨਾ, ਮੇਰਾ ਮਨ, ਮੇਰਾ ਹਿਰਦਾ ਸਦਾ ਤੇਰੇ ਹੀ ਗੁਣ ਗਾਉਂਦਾ ਰਹੇ। ਤੇਰੀ ਬਖਸ਼ਿਸ਼ ਤੋਂ ਬਿਨਾਂ ਮੈਂ ਤੇਰੇ ਗੁਣ ਵੀ ਨਹੀਂ ਗਾ ਸਕਦਾ। ਹੇ ਪ੍ਰਭੂ, ਕਿਰਪਾ ਕਰ, ਮੈਂ ਤੇਰੀ ਕੀਰਤੀ ਕਰਦਾ ਹੀ ਰਹਾਂ, ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾਵਾਂ ਅਤੇ ਤੇਰੇ ਚਰਨਾਂ ਨਾਲ ਜੁੜ ਜਾਵਾਂ। ਨਿਧਰਿਆਂ ਧਰ, ਨਿਗੱਤਿਆਂ ਗੱਤ, ਨਿਥਾਵਿਆਂ ਤੂੰ ਥਾਓਂ, ਦਹਿਨ ਦਿਸ ਜਾਓਂ ਤਹਾਂ ਤੂੰ ਸੰਗੇ, ਤੇਰੀ ਕੀਰਤ ਕਰਮ ਕਮਾਓ। ਹੇ ਪ੍ਰਭੂ, ਕਿਰਪਾ ਕਰ ਕਿ ਮੈਂ ਆਪਣੀ ਕਾਰ ਵਿਹਾਰ ਕਰਦੇ ਹੋਏ ਵੀ ਕਿਸੇ ਹੋਰ ਦੀ ਓਟ ਨਾ ਲਵਾਂ, ਕੇਵਲ ਤੇਰੇ ਓਟ ਆਸਰੇ ਵਿੱਚ ਹੀ ਰਹਾਂ। ਤੇਰਾ ਨਾਮ ਹੀ ਮੇਰਾ ਆਧਾਰ ਹੋਵੇ, ਮੇਰਾ ਜੀਵਨ ਤੇਰੇ ਆਸਰੇ ਹੀ ਟਿਕਿਆ ਰਹੇ। ਅਵਰ ਬਿਸਾਰੀ ਬਿਸਾਰੀ, ਨਾਮ ਦਾਨ ਗੁਰਪੂਰੈ ਦੀਓ, ਮੈਂ ਇਹੋ ਆਧਾਰੀ। ਸੋ ਹੇ ਪ੍ਰਭੂ ਜੀ, ਮੇਰੇ 'ਤੇ ਕਿਰਪਾ ਕਰੋ, ਮੇਰੀ ਰਸਨਾ 'ਤੇ ਸਦਾ ਤੇਰੀ ਸਿਫਤ ਸਲਾਹ, ਤੇਰਾ ਜਸ, ਤੇਰੀ ਕੀਰਤੀ, ਤੇਰੇ ਗੁਣ ਹੀ ਰਹਿਣ। ਮੈਂ ਸਦਾ ਹੀ ਤੇਰਾ ਜਸ ਗਾਉਂਦਾ ਰਹਾਂ, ਮੈਨੂੰ ਰਸ ਆਵੇ ਤਾਂ ਬਸ ਤੇਰੇ ਨਾਮ ਵਿੱਚੋਂ ਆਵੇ, ਤੇਰੀ ਯਾਦ ਵਿੱਚੋਂ ਆਵੇ, ਹੋਰ ਕਿਸੇ ਵੀ ਸਵਾਦ ਵਿੱਚ ਮੇਰਾ ਮਨ ਨਾ ਖੁੱਭੇ। ਮੈਨੂੰ ਹੋਰ ਸਾਰੇ ਰਸ ਤਾਂ ਬਿਸਰ ਹੀ ਜਾਣ ਅਤੇ ਮੇਰਾ ਮਨ ਅਤੇ ਰਸਨਾ ਤੇਰੇ ਗੁਣ ਗਾਉਣ ਦਾ ਹੀ ਆਨੰਦ

0: ਪਰਸਨਲ ਇਨਫਾਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਜਲੰਧਰ ਕੇਂਦਰ। ਹੁਣ ਪੇਸ਼ ਹੈ ਇੱਕ ਹੋਰ ਦੇਸ਼ ਭਗਤੀ ਸਮੂਹ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚਿਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ-ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ ਅਸਲੇ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 1-0 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ ਹੈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲਵੇ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਟੇਨਰਾਂ ਦੀ ਵਰਤੋਂ ਮਾਲ ਦੀ ਢੋਆ ਢੁਆਈ ਅਤੇ ਭੰਡਾਰ ਨੂੰ ਸਰਲ ਬਣਾਏਗੀ ਅਤੇ ਪੂਰੇ ਰੈਕ ਨੂੰ ਰੋਕੇ ਬਿਨਾਂ ਵੱਖੋ ਵੱਖ ਕੰਟੇਨਰਾਂ ਵਿੱਚ ਰੱਖਿਆ ਜਾ ਸਕੇਗਾ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਹੈ ਅਤੇ ਸੂਬੇ 'ਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਵੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ।
1: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ, ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ 'ਚ ਜਿਹੜੇ 45,000 ਪਬਲਿਕ ਟਿਪ ਆਫਸ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ, ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
0: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ 'ਚ ਤਸਕਰਾਂ ਤੋਂ 6,600 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਅਤੇ ਕੁਝ ਹੋਰਨਾਂ ਸੂਬਿਆਂ ਤੋਂ ਵੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ 10 ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵੀ ਖੋਲ੍ਹੇ ਨੇ। ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵਿਆਪਕ ਤੌਰ 'ਤੇ ਮਨਾ ਰਹੀ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਸੰਤ ਰਵਿਦਾਸ ਜੀ ਦੇ ਜੀਵਨ ਫਲਸਫੇ ਅਤੇ ਬਰਾਬਰਤਾ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਪਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਇਹਨਾਂ ਸਮਾਗਮਾਂ ਦੀ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਇਹਨਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਅਤੇ ਸਾਲ ਭਰ ਜਾਰੀ ਰਹਿਣਗੇ। ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਦਿਖਾਈਆਂ ਜਾਣਗੀਆਂ। ਸਰਕਾਰ ਵੱਲੋਂ ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ। 6.5 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਅਗਸਤ ਮਹੀਨੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਰਨ ਫਾਰ ਇਕੁਐਲਿਟੀ ਮੈਰਾਥਨ ਅਤੇ ਸਤੰਬਰ 'ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿੱਚ ਸੂਬੇ ਭਰ ਵਿੱਚ 6.5 ਲੱਖ ਯਾਦਗਾਰੀ ਝੰਡੇ ਵੀ ਵੰਡੇ ਜਾਣਗੇ। 5 ਤੋਂ 8 ਅਕਤੂਬਰ ਦਰਮਿਆਨ ਵਾਰਾਣਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ 4 ਸ਼ੋਭਾ ਯਾਤਰਾਵਾਂ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਇਲਾਕੇ ਦੇ ਪਿੰਡ ਦਤਾਰਪੁਰ ਵਿਖੇ ਕਰੀਬ 123 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਨਹਿਰ ਦੇ ਕਾਇਆਕਲਪ ਤੋਂ ਬਾਅਦ ਕਈ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਇਹ ਗੱਲ ਕਹੀ। ਦਤਾਰਪੁਰ 'ਚ ਸ਼ਾਹ ਨਹਿਰ ਫੀਡਰ ਅਤੇ ਸ਼ਾਹ ਨਹਿਰ ਕੈਨਾਲ ਸਿਸਟਮ ਨਾਲ ਸਬੰਧਤ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੰਢੀ ਨਹਿਰ ਦੇ ਮੁੜ ਵਿਕਾਸ

0: ਨਾਲ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 450 ਪਿੰਡਾਂ ਦੀ 1,35,000 ਏਕੜ ਜ਼ਮੀਨ ਨੂੰ ਨਹਿਰੀ ਸਿੰਜਾਈ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ। ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ 26% ਨਹਿਰੀ ਪਾਣੀ ਹੀ ਵਰਤਿਆ ਜਾਂਦਾ ਸੀ, ਪਰ ਹੁਣ ਇਹ ਅੰਕੜਾ ਵੱਧ ਕੇ 86% ਤੋਂ ਵੱਧ ਹੋ ਗਿਆ। ਉਨ੍ਹਾਂ ਕਿਹਾ ਕਿ ਲਿਫਟ ਸਿੰਚਾਈ ਯੋਜਨਾਵਾਂ ਲਈ ਸੂਰਜੀ ਊਰਜਾ ਆਧਾਰਿਤ ਪ੍ਰਣਾਲੀਆਂ ਵੀ ਲਗਾਈਆਂ ਗਈਆਂ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਪਾਸੋਂ ਇੱਕ ਹੱਥਗੋਲਾ, ਇੱਕ AK-47 ਰਾਈਫਲ, 2 ਆਟੋਮੈਟਿਕ ਹਥਿਆਰ ਅਤੇ 5 ਮੈਗਜ਼ੀਨ ਬਰਾਮਦ ਕੀਤੇ ਨੇ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ 2 ਕਾਰਕੁਨਾਂ ਨੂੰ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਸਰਹੱਦ ਪਾਰ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਸਰਹੱਦ 'ਤੇ ਵੱਖ ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਨ ਅਤੇ ਪੰਜਾਬ ਭਰ ਵਿੱਚ ਦੂਜੀਆਂ ਧਿਰਾਂ ਨੂੰ ਪਹੁੰਚਾਉਣ 'ਚ ਸ਼ਾਮਲ ਸੀ। ਇਸ ਬਾਰੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਲੁਧਿਆਣਾ ਦਾ ਕੌਮੀ SC/ST ਹੱਬ PhD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਕੱਲ੍ਹ ਨੂੰ ਪਟਿਆਲਾ ਵਿਖੇ ਮੌਜੂਦਾ ਅਤੇ ਚਾਹਵਾਨ ਪੱਟੀਦਰ ਜਾਤਾਂ SC ਅਤੇ ਪੱਟੀਦਰਜ ਕਬੀਲਿਆਂ ST ਭਾਈਚਾਰੇ ਦੇ ਉੱਦਮੀਆਂ ਲਈ ਇੱਕ ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸਵੈ ਰੁਜ਼ਗਾਰ ਅਤੇ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮੌਕਿਆਂ ਨੂੰ ਵਧਾਉਣਾ ਅਤੇ SC/ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਕੱਲ੍ਹ 15 ਅਤੇ 16 ਜੁਲਾਈ ਨੂੰ ਮੋਗਾ ਅਤੇ ਬਠਿੰਡਾ ਦਾ ਦੌਰਾ ਕਰ ਰਹੀ ਨੇ। ਇਸ ਦੌਰਾਨ ਉਹ ਔਰਤਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਨ, ਲਿੰਗ ਸੰਵੇਦਨਸ਼ੀਲਤਾ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਨਗੇ। ਚੇਅਰਪਰਸਨ ਕੱਲ੍ਹ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਮੋਗਾ ਨਗਰ ਨਿਗਮ ਦੇ ਕਮਿਊਨਿਟੀ ਹਾਲ ਅਤੇ 16 ਜੁਲਾਈ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਬਠਿੰਡਾ ਦੇ ਮਿੰਨੀ ਸਕੱਤਰੇਤ ਸਥਿਤ DC ਹਾਲ ਵਿੱਚ ਮਹਿਲਾ ਜਨ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਇਸ ਜਨ ਸੁਣਵਾਈ ਵਿੱਚ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਅਤੇ ਸਮੇਂ ਸਿਰ ਨਿਵਾਰਨ ਲਈ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਤੋਂ ਦਰਜ ਮਾਮਲਿਆਂ ਤੋਂ ਇਲਾਵਾ ਮੌਕੇ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਵੀ ਸਵੀਕਾਰ ਕੀਤੀਆਂ ਜਾਣਗੀਆਂ। ਚੇਅਰਪਰਸਨ ਬਠਿੰਡਾ 'ਚ ਕੇਂਦਰੀ ਜੇਲ੍ਹ ਦਾ ਦੌਰਾ ਵੀ ਕਰਨਗੇ ਅਤੇ ਹੋਰ ਪ੍ਰੋਗਰਾਮਾਂ 'ਚ ਵੀ ਸ਼ਿਰਕਤ ਕਰਨਗੇ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ 4 ਵਿਧਾਨ ਸਭਾ ਹਲਕਿਆਂ 'ਚ BLOs ਵੱਲੋਂ ਘਰ ਘਰ ਜਾ ਕੇ ਸਮੂਹ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਵਾਪਸ ਪ੍ਰਾਪਤ ਕਰਕੇ ਮੋਬਾਈਲ ਐਪ ਰਾਹੀਂ ਕਈ ਬੂਥਾਂ 'ਤੇ 100% ਵੋਟਰਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ ਹੈ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਕਈ ਬੂਥਾਂ 'ਤੇ ਡਿਜੀਟਾਈਜੇਸ਼ਨ ਦਾ ਕੰਮ 100% ਮੁਕੰਮਲ ਹੋਣ ਮਗਰੋਂ ਨਾ ਮੌਜੂਦ ਦੂਜੀ ਥਾਂ ਤਬਦੀਲ ਹੋਏ ਮ੍ਰਿਤਕ ਅਤੇ ਦੂਰੀ ਐਂਟਰੀ ਵਾਲੇ ਵੋਟਰਾਂ ਦੀਆਂ ਸੂਚੀਆਂ ਜ਼ਿਲ੍ਹਾ ਕਪੂਰਥਲਾ ਦੀ ਅਧਿਕਾਰਤ ਵੈਬਸਾਈਟ kapoorthala.gov.in 'ਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ। ਉਹਨਾਂ ਲੋਕਾਂ ਨੂੰ ਇਸ ਸੂਚੀ ਦੀ ਜਾਂਚ ਜ਼ਰੂਰ ਕਰਨ ਦੀ ਅਪੀਲ ਕੀਤੀ। ਜੇਕਰ ਕੋਈ ਵੋਟਰ ਸਹੀ ਪਾਇਆ ਜਾਂਦਾ ਹੈ, ਯਾਨੀ ਉਸਦਾ ਨਾਮ ਗਲਤੀ ਨਾਲ ਇਸ ਸੂਚੀ ਵਿੱਚ ਦਰਜ ਹੋ ਗਿਆ, ਤਾਂ ਇਸ ਸਬੰਧੀ ਸਬੰਧਤ ਪੋਲਿੰਗ ਸਟੇਸ਼ਨ 'ਤੇ BLO ਜਾਂ ਸਬੰਧਤ ਵਿਧਾਨ ਸਭਾ ਚੋਣ ਹਲਕੇ ਦੇ ਚੋਣ ਕਾਰਡ ਰਜਿਸਟ੍ਰੇਸ਼ਨ ਅਫਸਰ ਨੂੰ 24 ਜੁਲਾਈ ਤੋਂ ਪਹਿਲਾਂ ਸੂਚਿਤ ਕੀਤਾ ਜਾ ਸਕਦਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਤੱਕ ਇੰਗਲੈਂਡ ਨੇ 38 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਮੇਤ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ, ਅਸਲੇ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3 ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
1: ਮੀਡੀਅਮ ਵੇਵ 343

या 6 मीटर यानी 873 किलोहर्ट्स ते असीं आकाशवाणी ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਜਮ੍ਹਾਂ ਕਰਾ ਲਓ,
1: ਬਿਲਕੁਲ ਜੀ।
0: ਚਾਹੇ ਆਪਾਂ ਆਪਣੀ ਸੰਦੂਕੜੀ 'ਚ ਰੱਖ ਲਈ।
1: ਹੁਣ ਤਾਂ ਆਪਣੇ ਕੋਲ ਤਰੀਕੇ ਬਹੁਤ ਹੈ ਬਚਤ ਕਰਨ ਦੇ ਜੀ। ਹਾਂਜੀ
0: ਨਾ ਦੇਖੋ ਨਾ, ਉਹ ਤਰੀਕੇ ਤਾਂ ਹੈ, ਜੇ ਅਸੀਂ ਉਹਨੂੰ ਥੋੜ੍ਹਾ ਜਿਹਾ ਇੱਕ ਵਿਉਂਤਬੰਦੀ ਇੱਦਾਂ ਦੀ ਬਣਾ ਲਈਏ
1: ਬਿਲਕੁਲ ਜੀ,
0: ਜਿਹਦੇ ਨਾਲ ਫਿਰ ਇਹ ਔਖੇ ਵੇਲੇ
1: ਹਾਂਜੀ
0: ਇਹ ਬੱਚਤ ਸਾਨੂੰ ਕੰਮ ਦੇ ਸਕੇ।
1: ਤੁਸੀਂ ਇਹ ਦੇਖੋ ਜਦੋਂ ਨੋਟਬੰਦੀ ਹੋਈ ਆ ਅਤੇ ਆਪਣੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਉਹਨਾਂ ਕੋਲ ਜਿਹੜੇ ਆ ਉਹ ਮਤਲਬ ਲੱਖਾਂ ਕਰੋੜਾਂ ਦੀ ਗਿਣਤੀ ਜਿਹੜੇ ਆ ਉਹ ਨੋਟ ਨਿਕਲੇ,
0: ਨਿਕਲੇ
1: ਉਹ ਬਚਤ ਕਰਕੇ ਨਿਕਲੇ।
0: ਤਾਂ ਹੀ ਨਿਕਲੇ ਨਾ,
1: ਬਿਲਕੁਲ ਜੀ
0: ਦੇਖੋ ਜਦੋਂ ਉਹ ਬੱਚਤ 'ਚੋਂ ਪੈਸੇ ਨਿਕਲੇ
1: ਹਾਂਜੀ
0: ਉਦੋਂ ਕਿਤੇ ਆਪਸ ਦੇ ਵਿੱਚ
1: ਹਾਂਜੀ
0: ਅਣਬਣ ਵੀ ਹੋਈ,
1: ਬਿਲਕੁਲ ਜੀ
0: ਭਾਈ ਮੈਨੂੰ ਤਾਂ ਦੱਸਿਆ ਨਹੀਂ ਤੂੰ,
1: ਸਹੀ ਗੱਲ ਹੈ ਜੀ।
0: ਪਰ ਇਹ ਚੰਗੀ ਗੱਲ ਹੈ
1: ਹਾਂਜੀ
0: ਹਾਂਜੀ, ਉਹ ਜਿਹੜੀ ਬੱਚਤ ਕੀਤੀ ਸੀਗੀ
1: ਹਾਂਜੀ
0: ਉਹ ਬਾਅਦ ਦੇ ਵਿੱਚ ਫਿਰ ਸਾਨੂੰ ਕੰਮ ਆਈ ਹੈ,
1: ਸਹੀ ਗੱਲ ਹੈ ਜੀ।
0: ਤੋਂ ਇਹ ਬੱਚਤ ਸਾਨੂੰ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ
1: ਹਾਂਜੀ ਹਾਂਜੀ।
0: ਪਰ ਅਸੀਂ ਇਹ ਕਹਿ ਸਕਦੇ ਹਾਂ ਜੀ, ਬੱਚਤ ਕਰਨ ਵਾਲਾ ਵਿਅਕਤੀ ਜਿਹੜਾ ਹੈ
1: ਹਾਂਜੀ
0: ਉਹ ਕਦੇ ਵੀ ਮੁਸੀਬਤ 'ਚ ਨਹੀਂ ਫਸਦਾ,
1: ਹਾਂਜੀ
0: ਹਾਂਜੀ। ਇਸ ਕਰਕੇ ਸਾਨੂੰ ਬੱਚਤ ਸਾਨੂੰ ਸਾਰਿਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਦੀ ਹੈ,
1: ਬਿਲਕੁਲ ਸਹੀ ਗੱਲ ਹੈ ਜੀ ਹਾਂਜੀ।
0: ਤੋਂ ਇਹ ਫਿਰ ਸਾਨੂੰ ਇੱਕ ਆਦਤ ਵੀ ਬਣਾਉਣੀ ਚਾਹੀਦੀ ਹੈ
1: ਹਾਂਜੀ,
0: ਅਤੇ ਨਾਲੇ ਇੱਕ ਇੱਦਾਂ ਦਾ ਆਪਾਂ ਨੂੰ ਕੋਈ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਜਿਹਦੇ ਨਾਲ ਸਾਡੀ ਹਰ ਮਹੀਨੇ
1: ਹਾਂਜੀ
0: ਕੁਝ ਨਾ ਕੁਝ ਪੈਸਾ ਅਸੀਂ ਉਹਦੇ ਵਿੱਚ ਰੱਖ ਸਕੀਏ,
1: ਉਹ ਚਾਹੇ 500-700 ਹਜ਼ਾਰ ਹੀ ਆਪਾਂ ਜੋੜੀ ਜਾਈਏ,
0: ਜਿੱਦਾਂ ਵੀ ਤੁਹਾਡੀ ਆਮਦਨ ਹੈ।
1: ਉਹ ਪਤਾ ਤਾਂ ਬਾਅਦ 'ਚ ਲੱਗਦਾ ਜਦੋਂ ਆਪਾਂ ਲੋੜ ਪੈਂਦੀ, ਬੰਦਾ ਕਹਿੰਦਾ ਆਹ ਅਮਾਊਂਟ ਜਿਹੜੀ ਆ ਮੇਰੀ ਸਾਈਡ 'ਤੇ ਪਈ ਹੋਈ ਹੈ, ਬਿਲਕੁਲ ਜੀ,
0: ਉਹ ਫਿਰ ਸਾਨੂੰ ਉਸ ਵੇਲੇ ਕੰਮ ਦੇ
1: ਕੰਮ ਆ ਜਾਂਦੀ ਹੈ, ਬਿਲਕੁ�ਲ ਜੀ।
0: ਤੋ ਦੋ ਕਬੋਲ ਗੀਤ ਦੇ ਸੁਣ ਲਈ,
1: ਸੁਣਾ ਦਿਓ ਜੀ, ਜ਼ਰੂਰ ਸੁਣਦੇ ਹਾਂ ਜੀ।

0: ਸੁਣਿਆ ਜੀ,
1: ਬਹੁਤ ਸੋਹਣਾ ਜੀ, ਬਹੁਤ ਸੋਹਣਾ ਗੀਤ ਹੈ।
0: ਦੇਖੋ ਜਦੋਂ ਗੀਤ ਸੁਣਦੇ ਹਾਂ ਨਾ,
1: ਹਾਂਜੀ,
0: ਉਦੋਂ ਫਿਰ ਇਨਸਾਨ ਦੀ ਜਿਹੜੀ ਰੂਹ ਹੈ,
1: ਹਾਂਜੀ,
0: ਉਹ ਵੀ ਖੁਸ਼ ਹੋ ਜਾਂਦੀ,
1: ਉਹ ਖਿੜ ਜਾਂਦੀ ਹੈ ਜੀ,
0: ਖਿੜ ਜਾਂਦੀ,
1: ਬਿਲਕੁਲ।
0: ਅਤੇ ਆਪਾਂ ਹੁਣ ਤੁਹਾਨੂੰ ਹੋਰ ਵੀ ਖਿੜਾ ਦਿੰਦੇ ਹਾਂ।
1: ਅੱਛਾ ਜੀ,
0: ਹੈਂਜੀ,
1: ਠੀਕ ਹੈ ਜੀ।
0: ਇੱਕ ਵਾਰਤਾ ਸੁਣਾਉਂਦੇ ਹਾਂ।
1: ਕਿਆ ਬਾਤ ਹੈ ਜੀ।
0: ਝੋਨੇ ਦੀ ਦੇਖਭਾਲ,
1: ਠੀਕ ਹੈ ਜੀ,
0: ਮਨਿੰਦਰ ਸਿੰਘ,
1: ਅੱਛਾ ਜੀ,
0: ਇਹ ਸੁਣਾਉਣਗੇ ਤੁਹਾਨੂੰ ਵਾਰਤਾ,
1: ਜ਼ਰੂਰ ਸੁਣਦੇ ਹਾਂ ਜੀ।
2: ਕਿਸਾਨ ਵੀਰੋ, ਧੰਨਵਾਦੀਆਂ ਆਲ ਇੰਡੀਆ ਰੇਡੀਓ ਜਲੰਧਰ ਦੇ, ਜਿਨ੍ਹਾਂ ਨੇ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਕਿਸਾਨ ਵੀਰੋ, ਅੱਜ ਅਸੀਂ ਗੱਲ ਕਰਾਂਗੇ ਝੋਨੇ ਦੀ ਦੇਖਭਾਲ ਸੰਬੰਧੀ, ਔਰ ਸਾਡਾ ਅੱਜ ਦਾ ਮੁੱਖ ਵਿਸ਼ਾ ਰਹੇਗਾ ਜਿਹੜਾ ਸਾਡਾ ਝੋਨਾ ਲੱਗ ਰਿਹਾ ਜਾਂ ਲੱਗ ਚੁੱਕਾ ਹੈ, ਉਹਦੀ ਅੱਗੇ ਦੇਖਭਾਲ ਕਿਸ ਤਰ੍ਹਾਂ ਕੀਤੀ ਜਾਵੇ। ਕਿਸਾਨ ਵੀਰੋ, ਬਹੁਤੇ ਇਲਾਕੇ ਦੇ ਵਿੱਚ ਝੋਨਾ ਲੱਗ ਚੁੱਕਾ ਹੈ, ਬਹੁਤ ਥੋੜ੍ਹਾ ਰਕਬਾ ਰਹਿ ਗਿਆ ਜਿੱਥੇ ਕਿਸਾਨ ਵੀਰਾਂ ਨੇ ਝੋਨਾ ਲਾਉਣਾ ਹੈ। ਸੋ ਝੋਨਾ ਲਾਉਣ ਤੋਂ ਬਾਅਦ ਇਹਦੀ ਦੇਖਭਾਲ ਦੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਜਦੋਂ ਝੋਨਾ ਲਾ ਲੈਂਦੇ ਹਾਂ ਤਾਂ ਸਭ ਤੋਂ ਵੱਡੀ ਗੱਲ, ਜਿਹੜੀ ਸਭ ਤੋਂ ਪਹਿਲਾ ਸਟੈਪ ਜਿਹੜਾ ਹੁੰਦਾ ਹੈ, ਉਹ ਇਹਦੇ 'ਚ ਨਦੀਨਾਂ ਦੀ ਰੋਕਥਾਮ ਆ ਜਾਂਦਾ ਹੈ। ਝੋਨਾ ਲਾਉਣ ਤੋਂ ਕੁਝ ਦਿਨ ਬਾਅਦ, ਕੁਝ ਘੰਟੇ ਬਾਅਦ ਅਸੀਂ ਨਦੀਨਾਸ਼ਕ ਦਵਾਈਆਂ ਦਾ ਜਿਹੜਾ ਛਿੜਕਾਅ ਕਰਨਾ ਹੁੰਦਾ ਜਾਂ ਨਦੀਨਾਸ਼ਕ ਜਿਹੜਾ ਉਹ ਪਾਉਣਾ ਹੁੰਦਾ। ਸੋ ਆਮ ਤੌਰ 'ਤੇ ਦੇਖਿਆ ਗਿਆ ਕਿ ਝੋਨਾ ਲੱਗਣ ਤੋਂ ਤੁਰੰਤ ਬਾਅਦ ਜਾਂ 2 ਦਿਨ ਦੇ ਵਿੱਚ ਵਿੱਚ ਅਸੀਂ ਨਦੀਨਾਂ ਦੀ ਰੋਕਥਾਮ ਦੇ ਸੰਬੰਧ ਵਿੱਚ ਉਪਾਅ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਉਸ ਖਾਤਰ ਜਿਹੜਾ ਅਸੀਂ ਨਦੀਨਾਸ਼ਕ ਵਰਤਦੇ ਹਾਂ, ਉਹਨੂੰ ਅਸੀਂ ਨਦੀਨ ਉੱਗਣ ਤੋਂ ਪਹਿਲਾਂ, ਭਾਵ ਪ੍ਰੀ ਐਮਰਜੈਂਸ ਹਰਬੀਸਾਈਡ ਦੇ ਨਾਂ ਨਾਲ ਜਾਣਦੇ ਹਾਂ, ਉਹਦੇ ਵਿੱਚ ਅਸੀਂ ਬਹੁਤ ਸਾਰੀ ਲਿਸਟ ਯੂਨੀਵਰਸਿਟੀ ਵੱਲੋਂ ਜਿਹੜੀ ਹੈ ਉਹ ਸਿਫਾਰਿਸ਼ ਕਿਸਮਾਂ ਦੀ ਦਿੱਤੀ ਜਾਂਦੀ ਹੈ, ਸਿਫਾਰਿਸ਼ ਨਦੀਨਾਸ਼ਕਾਂ ਦੀ ਦਿੱਤੀ ਜਾਂਦੀ ਹੈ। ਔਰ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਕੋਲ ਮਸ਼ਹੂਰ ਹੈ ਮੈਚੈਟੀ ਜਿਹੜਾ ਬ੍ਰਾਂਡ ਸੀਗਾ, ਬਿਊਟਾਕਲੋਰ ਜਿਹੜਾ, ਉਹ 1200 ਮਿਲੀਲੀਟਰ ਪ੍ਰਤੀ ਏਕੜ ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਡੈਲਕਲੋਰ, ਰਸਾਇਣ ਕਲੋਰ, ਐਲਾਕਲੋਰ, ਇਸ ਤਰ੍ਹਾਂ ਕਈ ਹੋਰ ਨਾਂ ਦੇ ਜਿਹੜੇ ਬਿਊਟਾਕਲੋਰ ਵਾਲੇ ਜਿਹੜੇ ਨਦੀਨਾਸ਼ਕ ਨੇ ਉਹ ਮਾਰਕੀਟ 'ਚ ਅਵੇਲੇਬਲ ਨੇ, ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਵੀ ਕੀਤੇ ਗਏ ਨੇ। ਉਹਨਾਂ ਦੀ ਜਿਹੜੀ ਆਪਾਂ ਵਰਤੋਂ ਕਰਕੇ ਘਾਹ ਵਰਗੇ ਨਦੀਨ ਜਿਹੜੇ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਫਾਸਟ ਮਿਕਸ ਹੈ, ਉਹ ਵੀ 1200 ਮਿਲੀਲੀਟਰ ਹੈ। ਐਰੀਜ਼ਨ ਹੈ, 850 ਮਿਲੀਲੀਟਰ ਹੈ। ਇਸੇ ਤਰ੍ਹਾਂ ਸਾਡੇ ਕੋਲ ਰੀਫਿਟ ਹੈ, 600 ਮਿਲੀਲੀਟਰ ਪ੍ਰਤੀ ਏਕੜ। ਰੀਫਿਟ ਪਲੱਸ ਜਿਹੜਾ ਉਹ 750 ਮਿਲੀਲੀਟਰ, ਜਾਂ ਸਾਥੀ ਜਿਹੜਾ ਹੈ 10 ਤਾਕਤ ਵਾਲਾ, ਉਹ 60 ਗ੍ਰਾਮ ਪ੍ਰਤੀ ਏਕੜ ਜਿਹੜਾ ਅਸੀਂ ਵਰਤਣਾ ਹੈ। ਅਤੇ ਇਹਨਾਂ ਨਦੀਨਾਸ਼ਕਾਂ ਨਾਲ ਅਸੀਂ ਘਾਹ ਵਰਗੇ ਨਦੀਨ, ਭਾਵ ਸਵਾਂਕ, ਸਵਾਂਕੀ, ਅਜਿਹੇ ਨਦੀਨ ਜਿਹੜੇ ਨੇ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਔਰ

ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਝੋਨਾ ਲਾ ਲਿਆ ਹੈ ਉਸ ਤੋਂ ਬਾਅਦ ਪਾਣੀ ਖੜ੍ਹਾ ਰਹੇ, ਅਤੇ ਜਿਹੜਾ ਇੱਕ ਦੋ ਦਿਨ ਦੇ ਵਿੱਚ ਵਿੱਚ ਜਿਹੜਾ ਨਦੀਨ ਨਾਸ਼ਕ ਖੇਤ ਦੇ ਵਿੱਚ ਪੈ ਜਾਵੇ ਤਾਂ ਨਦੀਨਾਂ ਦੀ ਜਿਹੜੀ ਚੰਗੀ ਰੋਕਥਾਮ ਹੋ ਜਾਂਦੀ ਹੈ। ਜਿੱਥੇ ਅਸੀਂ ਨਦੀਨ ਨਾਸ਼ਕ ਪਾਉਣੇ ਨੇ ਉੱਥੇ ਨਾਲ ਹੀ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਵਾਈ ਤੋਂ 15 ਕੁ ਦਿਨ ਤੱਕ ਪਾਣੀ ਖੜ੍ਹਾ ਰਹੇ। ਖੜ੍ਹਾ ਪਾਣੀ ਆਪਣੇ ਆਪ ਦੇ ਵਿੱਚ ਵੀ ਇੱਕ ਨਦੀਨ ਨਾਸ਼ਕ ਦਾ ਕੰਮ ਕਰਦਾ ਹੈ, ਅਤੇ ਦੂਜੇ ਪਾਸੇ ਪਾਏ ਹੋਏ ਨਦੀਨ ਨਾਸ਼ਕ ਜਿਹੜੇ ਹੈ ਉਹਦੀ ਐਫੀਕੇਸੀ ਵਧਾਉਣ ਦੇ ਵਿੱਚ ਬਹੁਤ ਮਦਦ ਕਰਦਾ ਹੈ। ਜੇ ਕਿਤੇ ਪਾਣੀ ਸੁੱਕ ਜਾਵੇ ਜਾਂ ਨਦੀਨ ਨਾਸ਼ਕ ਨਹੀਂ ਪਿਆ ਤਾਂ ਲਵਾਈ ਤੋਂ 10-12 ਦਿਨਾਂ ਦੇ ਅੰਦਰ ਅੰਦਰ ਗ੍ਰੇਨਿਟ ਨਾਂ ਦਾ ਜਿਹੜਾ ਨਦੀਨ ਨਾਸ਼ਕ ਹੈ ਅਸੀਂ ਉਹਦੀ ਵੀ ਵਰਤੋਂ ਕਰ ਸਕਦੇ ਹਾਂ, 40 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ, ਅਤੇ ਉਹ ਵੀ ਨਦੀਨਾਂ ਦੀ ਰੋਕਥਾਮ ਕਰ ਦਿੰਦਾ ਹੈ। ਕਿਸਾਨ ਵੀਰ, ਇਸ ਤੋਂ ਇਲਾਵਾ ਬਾਅਦ ਦੇ ਵਿੱਚ ਕੁਛ ਨਦੀਨ ਨਾਸ਼ਕ ਵੀ ਛਿੜਕਾਅ ਕੀਤੇ ਜਾਂਦੇ ਹਨ, ਉਹ ਖਾਸ ਕਰਕੇ ਜਿਸ ਤਰ੍ਹਾਂ ਚੋੜੀ ਪੱਤੀ ਵਾਲੇ ਨਦੀਨ ਨੇ ਜਾਂ ਕੁਝ ਘਾਹ ਵਾਲੇ ਨਦੀਨ, ਜੇ ਕਿਤੇ ਸਾਡੇ ਕੋਲ ਨਦੀਨ ਨਾਸ਼ਕ ਨਹੀਂ ਵਰਤਿਆ ਗਿਆ ਜਾਂ ਵਰਤੇ ਹੋਏ ਨਦੀਨ ਨਾਸ਼ਕ ਦੀ ਐਫੀਸ਼ੀਐਂਸੀ ਨਹੀਂ ਆਉਂਦੀ ਤਾਂ ਫਿਰ ਕੁਝ ਜਿਹੜੇ ਨਦੀਨ ਨਿਕਲ ਆਉਂਦੇ ਨੇ ਤਾਂ ਅਸੀਂ ਲਵਾਈ ਤੋਂ 25 ਤੋਂ 30 ਦਿਨ ਬਾਅਦ ਕੁਝ ਨਦੀਨ ਨਾਸ਼ਕ ਵਰਤ ਕੇ ਉਹਨਾਂ ਨਦੀਨਾਂ ਦਾ ਵੀ ਨਾਸ ਕਰ ਸਕਦੇ ਹਾਂ। ਜੇ ਸਾਡੇ ਕੋਲ ਕੁਝ ਘਾਹ ਵਰਗੇ ਨਦੀਨ ਨੇ ਤਾਂ ਨੋਮਨੀ ਗੋਲਡ ਜਿਹੜਾ 100 ਮਿਲੀਲੀਟਰ ਪ੍ਰਤੀ ਏਕੜ ਵਰਤਿਆ ਜਾ ਸਕਦਾ ਹੈ। ਜੇ ਸਾਡੇ ਕੋਲ ਜਿਸ ਤਰ੍ਹਾਂ ਕੋਈ ਮਧਾਣਾ ਮੱਕੜਾ ਜਿਹੇ ਨਦੀਨ ਨੇ ਤਾਂ ਰਾਈਸ ਸਟਾਰ ਜਿਹੜਾ ਆ ਜਾਂ ਕਣਕੀ ਘਾਹ ਹੈ ਜਾਂ ਸਾਡੇ ਕੋਲ ਲੈਪਟੋਕਲੋਆ ਹੈ ਉੱਥੇ ਅਸੀਂ ਰਾਈਸ ਸਟਾਰ ਨੂੰ ਵੀ ਵਰਤ ਸਕਦੇ ਹਾਂ, ਜਿਸ ਦੀ ਮਾਤਰਾ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਉਹਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਈ ਵਾਰੀ ਵੇਖਣ 'ਚ ਆਉਂਦਾ ਹੈ ਕਿ ਅੱਜ ਕੱਲ੍ਹ ਝੋਨੇ ਦੇ ਵਿੱਚ ਸਾਡੇ ਕੋਲ ਚੌੜੇ ਪੱਤੇ ਵਾਲੇ ਨਦੀਨ ਵੀ ਹੋ ਜਾਂਦੇ ਨੇ, ਜਿਵੇਂ ਕਿ ਸਾਡੇ ਕੋਲ ਚਿੱਟੇ ਫੁੱਲਾਂ ਵਾਲੀ ਬੂਟੀ ਹੈ, ਸਣੀ ਹੈ, ਕਰੇਲਾ ਹੈ। ਜੇ ਕੁਛ ਅਜਿਹੇ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਹਨ ਤਾਂ ਫਿਰ ਅਸੀਂ ਐਲਗਰਾ ਪ੍ਰਤੀ ਏਕੜ 30 ਗ੍ਰਾਮ, ਸਨਰਾਈਜ਼ ਪ੍ਰਤੀ ਏਕੜ 50 ਗ੍ਰਾਮ, ਲੌਂਡੈਕਸ ਪ੍ਰਤੀ ਏਕੜ 40 ਗ੍ਰਾਮ, ਅਜਿਹੇ ਕੁਛ ਨਦੀਨ ਨਾਸ਼ਕ ਵਰਤ ਕੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਵੀ ਕਰ ਸਕਦੇ ਹਾਂ। ਔਰ ਅਜਿਹੇ ਚੌੜੇ ਪੱਤੇ ਵਾਲੇ ਨਦੀਨ ਜਿਨ੍ਹਾਂ ਦਾ ਅਸੀਂ ਛਿੜਕਾਅ ਕਰਨਾ ਹੁੰਦਾ ਹੈ, ਜਿਨ੍ਹਾਂ ਨੂੰ ਬਿਲਕੁਲ ਵੀ ਬੋਤਲ ਦੇ ਨਾਲ ਨਹੀਂ ਪਾਉਣਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖੇਤ ਦੇ ਵਿੱਚੋਂ ਪਾਣੀ ਸੁਕਾ ਲਈਏ ਅਤੇ ਨਦੀਨ ਦਾ ਸਾਰਾ ਬੂਟਾ ਜਿਹੜਾ ਉਹ ਨੰਗਾ ਹੋ ਜਾਵੇ, ਸਾਰੇ ਪੱਤੇ ਉਹਦੇ ਵਿਜ਼ੀਬਲ ਹੋਣ, ਸਾਰੇ ਪੱਤਿਆਂ 'ਤੇ ਦਵਾਈ ਪੈ ਸਕੇ, ਅਤੇ ਫਿਰ ਇਹਨਾਂ ਨਦੀਨ ਨਾਸ਼ਕਾਂ ਦੀ ਜਿਹੜੇ ਚੌੜੇ ਪੱਤੇ ਵਾਲੇ ਜਾਂ ਜਿਹੜੇ ਪਹਿਲਾਂ ਨੋਮਨੀ ਗੋਲਡ ਆਖਿਆ ਇਹਨਾਂ ਦਾ ਛਿੜਕਾਅ ਕਰਨਾ ਹੈ, ਅਤੇ ਲਵਾਈ ਤੋਂ 25 ਤੋਂ 30 ਦਿਨ ਬਾਅਦ ਇਹਦਾ ਛਿੜਕਾਅ ਕਰਕੇ ਅਸੀਂ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਪਿਛਲੇ ਸਾਲਾਂ ਦੇ ਵਿੱਚ ਕੁਝ ਨਵੇਂ ਨਦੀਨ ਨਾਸ਼ਕ ਜਿਵੇਂ ਕਿ ਨੋਵਿਕਸਿਡ ਜਿਸ ਦੀ ਮਾਤਰਾ 500 ਮਿਲੀਲੀਟਰ ਪ੍ਰਤੀ ਏਕੜ ਜਾਂ ਇਕਾਤਸੂ ਜਿਸ ਦੀ ਮਾਤਰਾ 40 ਗ੍ਰਾਮ ਪ੍ਰਤੀ ਏਕੜ ਸਿਫਾਰਿਸ਼ ਕੀਤੀ ਗਈ ਹੈ, ਇਹਨਾਂ ਦੀ ਵਰਤੋਂ ਕਰਕੇ ਵੀ ਅਸੀਂ ਚੌੜੇ ਪੱਤੇ ਅਤੇ ਘਾਹ ਵਾਲੇ ਨਦੀਨ ਇਹਨਾਂ ਦੋਵਾਂ ਤਰ੍ਹਾਂ ਦੇ ਨਦੀਨਾਂ ਦੀ ਰੋਕਥਾਮ ਬੜੀ ਬਖੂਬੀ ਢੰਗ ਨਾਲ ਕਰ ਸਕਦੇ ਹਾਂ। ਸੁਖਸਾਨ ਵੀਰੋ, ਇਹ ਤਾਂ ਕੁਝ ਸੀ ਜਿਹੜੀ ਨਦੀਨਾਂ ਦੇ ਸੰਬੰਧ ਵਿੱਚ ਗੱਲ। ਹੁਣ ਗੱਲ ਕਰੀਏ ਕੁਛ ਖਾਦ ਪਦਾਰਥਾਂ ਦੀ, ਤਾਂ ਜਿਹੜਾ ਅਸੀਂ ਝੋਨਾ ਲਗਾਇਆ ਹੈ ਉਹਦੇ ਵਿੱਚ ਅਸੀਂ ਕੁਛ ਖਾਦਾਂ ਦੀ ਵਰਤੋਂ ਵੀ ਕਰਨੀ ਹੈ, ਉਸ ਨੂੰ ਖਾਦ ਪਦਾਰਥ ਭੋਜਨ ਪਦਾਰਥ ਤਾਕਤ ਵੀ ਦੇਣੀ ਹੈ, ਤਾਂ ਉਸ ਖਾਤਰ ਯੂਨੀਵਰਸਿਟੀ ਵੱਲੋਂ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ ਸਭ ਤੋਂ ਜ਼ਿਆਦਾ ਲੋੜੀਂਦਾ ਖੁਰਾਕੀ ਤੱਤ ਨਾਈਟ੍ਰੋਜਨ ਹੈ, ਉਸ ਲਈ 90 ਕਿਲੋ ਜਿਹੜਾ ਯੂਰੀਆ ਪ੍ਰਤੀ ਏਕੜ ਸਿਫਾਰਿਸ਼ ਕੀਤਾ ਜਾਂਦਾ ਹੈ, ਜਿਸ ਨੂੰ ਕਿ ਅਸੀਂ 3 ਕਿਸ਼ਤਾਂ ਵਿੱਚ ਵੰਡ ਕੇ, ਪਹਿਲੀ ਕਿਸ਼ਤ ਜਿਹੜੀ ਹੈ ਉਹ ਬਿਜਾਈ ਤੋਂ ਲਗਭਗ 7 ਦਿਨਾਂ ਦੇ ਅੰਦਰ ਅੰਦਰ ਜਾਂ ਬਿਜਾਈ ਕੱਦੂ ਕਰਨ ਤੋਂ ਪਹਿਲਾਂ ਵੀ ਪਾ ਸਕਦੇ ਹਾਂ। ਸੋ ਦੂਜੀ ਕਿਸ਼ਤ ਜਿਹੜੀ ਹੈ ਉਹ 3 ਹਫ਼ਤਿਆਂ ਦੇ 21 ਦਿਨਾਂ ਬਾਅਦ, ਅਤੇ ਫਿਰ 42 ਦਿਨਾਂ ਬਾਅਦ ਤੀਜੀ ਕਿਸ਼ਤ ਪਾ ਕੇ ਅਸੀਂ ਜਿਹੜੀ ਨਾਈਟ੍ਰੋਜਨ ਦੀ ਲੋੜ ਹੈ ਉਹਨੂੰ ਪੂਰਾ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿੱਥੇ ਕਿਤੇ ਸਾਡੇ ਕੋਲ ਕੁਝ ਘਾਟ ਵਾਲੀਆਂ ਜ਼ਮੀਨਾਂ ਹੋਣ ਤਾਂ ਉੱਥੇ ਅਸੀਂ ਕਹਿੰਦੇ ਹਾਂ ਵੀ 1.5 ਬੋਰਾ ਜਿਹੜਾ 25 ਕਿਲੋ DAP ਦੀ ਵਰਤੋਂ ਕਰ ਸਕਦੇ ਹਾਂ, ਪਰ DAP ਪੋਟਾਸ਼ ਦੀ ਵਰਤੋਂ ਜਿਹੜੀ ਹੈ ਉਹ ਮਿੱਟੀ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ। ਜੇ ਸਾਡੀ ਜ਼ਮੀਨ ਵਿੱਚ ਇਸ ਚੀਜ਼ ਦੀ ਘਾਟ ਹੈ ਫਿਰ ਤੁਹਾਨੂੰ ਤਾਂ ਹੀ ਫਾਸਫੋਰਸ ਜਾਂ ਪੋਟਾਸ਼ੀਅਮ ਤੱਤ ਦੀ ਜਿਹੜੀ ਉਹ ਵਰਤੋਂ ਕਰਨੀ ਚਾਹੀਦੀ ਹੈ। ਹੁਣ ਗੱਲ ਕਰੀਏ ਅੱਗੇ, ਜਦੋਂ ਆਪਣੀ ਫਸਲ ਚੱਲਣੀ ਹੈ ਤਾਂ ਕਈ ਵਾਰੀ ਕਈ ਹੋਰ ਖੁਰਾਕੀ ਤੱਤਾਂ ਦੀ ਘਾਟ ਵੀ ਮਹਿਸੂਸ ਹੁੰਦੀ ਹੈ, ਉਹਨਾਂ ਵਿੱਚ ਸਾਡੇ ਕੋਲ ਕੁਝ ਸੂਖਮ ਤੱਤ ਵੀ ਨੇ, ਕੁਝ ਵੱਡੇ ਤੱਤ ਵੀ ਹੋ ਸਕਦੇ ਨੇ। ਜੇ ਆਮ ਤੌਰ 'ਤੇ ਖੇਤਾਂ ਦੇ ਵਿੱਚ ਅਸੀਂ ਵਿਚਰਦੇ ਵੇਖੀਏ ਤਾਂ 2 ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਘਾਟ ਆਮ ਵੇਖਣ ਵਿੱਚ ਆਉਂਦੀ ਹੈ। ਪਹਿਲੇ ਨੰਬਰ 'ਤੇ ਹੈ ਜ਼ਿੰਕ। ਸੋ ਜਿੱਥੇ ਕਿਤੇ ਵੀ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ ਉੱਥੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜਾ ਜ਼ਿੰਕ ਹੈ ਉਹ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਾਨੂੰ ਪਾਲਣਾ ਚਾਹੀਦਾ ਹੈ। ਜੇ 3 ਸਾਲਾਂ ਦੀ ਅਸੀਂ ਲੋੜ ਪੂਰੀ ਕਰਨੀ ਚਾਹੁੰਦੇ ਹਾਂ ਤਾਂ 25 ਕਿਲੋ ਜਿਹੜਾ ਜ਼ਿੰਕ ਹੈ ਹੈਪਟਾਹਾਈਡਰੇਟ ਜਾਂ 16-17 ਕਿਲੋ ਜਿਹੜਾ ਜ਼ਿੰਕ ਹੈ ਮੋਨੋਹਾਈਡਰੇਟ ਉਹ ਇੱਕ ਵਾਰੀ ਪਾ ਦਈਏ ਤਾਂ ਫਿਰ ਅਗਲੇ 3 ਸਾਲ ਸਾਨੂੰ ਜਿਹੜਾ ਫਸਲ ਨੂੰ ਪਾਉਣ ਦੀ ਲੋੜ ਨਹੀਂ ਰਹਿੰਦੀ। ਇਸ ਤਰ੍ਹਾਂ ਕਰਕੇ ਅਸੀਂ ਜ਼ਿੰਕ ਦੀ ਘਾਟ ਵੀ ਪੂਰੀ ਕਰ ਸਕਦੇ ਹਾਂ। ਜੇ ਜ਼ਿੰਕ ਦੀ ਘਾਟ ਦੇ ਲੱਛਣ ਕੁਛ ਜ਼ਿਆਦਾ ਦਿਖਾਈ ਦਿੰਦੇ ਹਨ ਤਾਂ ਇਹਦੇ ਘੋਲ ਦਾ ਜਿਹੜਾ 0.5% ਘੋਲ ਬਣਾ ਕੇ ਅਸੀਂ ਉਸਦਾ ਛਿੜਕਾਅ ਕਰਕੇ ਵੀ ਜ਼ਿੰਕ ਦੀ ਘਾਟ ਜਿਹੜੀ ਹੈ ਉਹ ਦੂਰ ਕਰ ਸਕਦੇ ਹਾਂ। ਇਸ ਤੋਂ ਬਾਅਦ ਜਿਹੜੀ ਗੱਲ ਕਰੀਏ ਇਹਦੇ

ਲੱਛਣਾਂ ਦੀ ਸਾਨੂੰ ਪਤਾ ਕਿਵੇਂ ਲੱਗੇ ਕਿ ਜ਼ਿੰਕ ਦੀ ਘਾਟ ਜਿਹੜੀ ਆ ਬੂਟੇ ਦੇ ਵਿੱਚ ਆ ਰਹੀ ਹੈ। ਸੋ ਪ੍ਰਮੁੱਖ ਲੱਛਣ ਇਹਦੇ ਜਿਹੜੇ ਜ਼ਿੰਕ ਦੀ ਘਾਟ ਦੇ ਹਨ, ਉਹ ਜੰਗਾਲੇ ਹੋਏ ਧੱਬੇ ਹਨ, ਪੱਤਿਆਂ ਦੇ ਉੱਤੇ ਜੰਗਾਲੇ ਹੋਏ ਧੱਬੇ ਜਿਹੜੇ ਥੱਲੋਂ ਤੀਜੇ ਚੌਥੇ ਪੱਤੇ 'ਤੇ ਸਭ ਤੋਂ ਪਹਿਲਾਂ ਦਿਖਾਈ ਦੇਣੇ ਸ਼ੁਰੂ ਕਰਦੇ ਨੇ। ਪੱਤਾ ਪੀਲਾ ਜਿਹਾ ਪੈਣਾ ਸ਼ੁਰੂ ਹੋ ਜਾਂਦਾ ਹੈ, ਬੂਟਾ ਜਿਹੜਾ ਪੂਰਾ ਗਰੋਥ ਨਹੀਂ ਕਰ ਪਾਉਂਦਾ ਅਤੇ ਇੱਕ ਝਾੜੀ ਨੁਮਾ ਸ਼ੇਪ ਜੀ ਲੈ ਲੈਂਦਾ, ਪੀਲਾ ਹੋ ਕੇ ਬਹੁਤ ਜ਼ਿਆਦਾ ਕੰਡੀਸ਼ਨ ਦੇ ਵਿੱਚ ਸੁੱਕ ਵੀ ਸਕਦਾ ਹੈ। ਸੋ ਇਸ ਕਰਕੇ ਜ਼ਿੰਕ ਦੀ ਘਾਟ ਦੇ ਲੱਛਣ ਨੇ, ਜਦੋਂ ਵੀ ਸਾਨੂੰ ਕੁਝ ਜੰਗਾਲੇ ਧੱਬੇ ਜਾਂ ਪੱਤਿਆਂ ਉੱਤੇ ਪੀਲਾ ਪਾਉਣ ਅਤੇ ਨਾਲ ਜੰਗਾਲੇ ਧੱਬੇ ਦਿਖਾਈ ਦਿੰਦੇ ਨੇ, ਤਾਂ ਅਸੀਂ ਜ਼ਿੰਕ ਦੀ ਘਾਟ ਨੂੰ ਦੱਸੇ ਹੋਏ ਢੰਗ ਦੇ ਨਾਲ ਪੂਰਾ ਕਰ ਸਕਦੇ ਹਾਂ। ਇਸ ਤੋਂ ਬਾਅਦ ਦੂਸਰਾ ਜਿਹੜਾ ਖੁਰਾਕੀ ਤੱਤ ਹੈ, ਆਮ ਤੌਰ 'ਤੇ ਵੇਖਣ 'ਚ ਆਉਂਦਾ, ਲੋਹੇ ਦੀ ਘਾਟ ਕਈ ਜਗ੍ਹਾ 'ਤੇ ਆ ਜਾਂਦੀ ਹੈ। ਲੋਹੇ ਦੀ ਘਾਟ ਉਹਨਾਂ ਜ਼ਮੀਨਾਂ 'ਚ ਆਉਂਦੀ ਹੈ ਜਿਹੜੀਆਂ ਰੇਤਲੀਆਂ ਨੇ, ਜਿੱਥੇ ਪਾਣੀ ਖੜ੍ਹਾ ਨਹੀਂ ਹੁੰਦਾ, ਜਾਂ ਕਈ ਵਾਰੀ ਝੋਨਾ ਕਈ ਵੱਟਾਂ ਦੇ ਨੇੜੇ ਲੱਗਾ ਹੁੰਦਾ ਅਤੇ ਉੱਥੇ ਦੇ ਜਿਹੜੇ ਵੱਟਾਂ ਦੇ ਨੇੜੇ ਲੱਗੇ ਬੂਟੇ ਜਿਹੜੇ ਨੇ ਜਿੱਥੇ ਪਾਣੀ ਨਹੀਂ ਖੜੋ ਸਕਦਾ, ਉੱਥੇ ਆਮ ਤੌਰ 'ਤੇ ਵੇਖਣ 'ਚ ਆਉਂਦਾ ਕਿ ਲੋਹੇ ਦੀ ਘਾਟ ਵੀ ਆ ਜਾਂਦੀ ਹੈ। ਅਤੇ ਲੋਹੇ ਦੀ ਘਾਟ ਦੇ ਜਿਹੜੇ ਲੱਛਣ ਨੇ, ਉਹ ਹੈ ਬੂਟੇ ਦਾ ਪੀਲਾਪਨ, ਅਤੇ ਪੀਲਾਪਨ ਸਭ ਤੋਂ ਨਿਕਲਦੇ ਨਵੇਂ ਪੱਤੇ ਦਾ ਸਭ ਤੋਂ ਪਹਿਲਾਂ ਹੁੰਦਾ ਹੈ। ਜੇਕਰ ਬੂਟੇ ਦਾ ਸਭ ਤੋਂ ਨਵਾਂ ਪੱਤਾ, ਭਾਵ ਨਿਕਲ ਰਿਹਾ ਪੱਤਾ, ਸਭ ਤੋਂ ਉੱਪਰਲਾ ਪੱਤਾ ਪੀਲਾ ਜਿਹਾ ਚਿੱਟਾ ਜਿਹਾ ਦਿਖਾਈ ਦਿੰਦਾ, ਤਾਂ ਫਿਰ ਉਸ ਸਮਝ ਲੈਣਾ ਚਾਹੀਦਾ ਕਿ ਸ਼ਾਇਦ ਅਤੇ ਕੁਦਰਤੀ ਜਿਹੜੇ ਹੈ ਨਾਲ ਉਹਦੇ ਹਾਲਾਤ ਨੇ ਥੱਲੇ, ਵੀ ਪਾਣੀ ਨਹੀਂ ਰੁਕ ਰਿਹਾ। ਇਹਨਾਂ ਚੀਜ਼ਾਂ ਤੋਂ ਸਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਲੋਹੇ ਦੀ ਘਾਟ ਜਿਹੜੀ ਹੈ ਉਹ ਆ ਰਹੀ ਹੈ। ਅਤੇ ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਕਦੀ ਵੀ ਲੋਹੇ ਨੂੰ ਖੁਰਾਕੀ ਤੱਤ ਦੇ ਰੂਪ 'ਚ ਜ਼ਮੀਨ 'ਚ ਪਾਉਣ ਨੂੰ ਸਿਫਾਰਿਸ਼ ਨਹੀਂ ਕਰਦੀ, ਸਗੋਂ ਇਸ ਦਾ ਸਾਨੂੰ ਛਿੜਕਾਅ ਹੀ ਕਰਨਾ ਪਵੇਗਾ। 0.5% ਤੋਂ 1% ਤੱਕ ਦਾ ਘੋਲ, ਭਾਵ ਜੇ ਅਸੀਂ 1 ਕਿਲੋ ਨੂੰ 100 ਕਿਲੋ ਪਾਣੀ ਦੇ ਵਿੱਚ ਘੋਲ ਲਈਏ ਤਾਂ 1% ਦਾ ਸਾਡਾ ਜਿਹੜਾ ਘੋਲ ਤਿਆਰ ਹੋ ਜਾਏਗਾ। ਸੋ 2-3 ਛਿੜਕਾਅ ਜਿਹੜੇ ਸਾਨੂੰ ਲੋੜ ਅਨੁਸਾਰ ਲੋਹੇ ਦੀ ਘਾਟ ਦੀ ਪੂਰਤੀ ਵਾਸਤੇ ਕਰਨੇ ਪੈ ਸਕਦੇ ਨੇ। ਸੋ ਜੇਕਰ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਲੋਹੇ ਦੀ ਘਾਟ ਆ ਰਹੀ ਹੈ, ਤਾਂ ਫਿਰ ਸਾਨੂੰ ਫੈਰਸਲਫੇਟ ਦਾ ਜਿਹੜਾ 1% ਦਾ ਘੋਲ ਤਿਆਰ ਕਰਕੇ 2-3 ਛਿੜਕਾਅ ਕਰ ਦੇਣੇ ਚਾਹੀਦੇ ਨੇ, ਜਿਹਦੇ ਨਾਲ ਇਹ ਜਿਹੜੀ ਲੋਹੇ ਦੀ ਘਾਟ ਵੀ ਪੂਰੀ ਆ ਜਾਂਦੀ ਹੈ। ਇਸ ਤੋਂ ਇਲਾਵਾ ਪਿਛਲੇ ਸਮਿਆਂ 'ਚ ਦੇਖਿਆ ਗਿਆ ਕਿ ਪੋਟਾਸ਼ੀਅਮ ਨਾਈਟ੍ਰੇਟ ਦਾ ਜਿਹੜਾ 1.5% ਦਾ ਜੇ ਅਸੀਂ ਛਿੜਕਾਅ ਗੋਬ ਪੈਣ ਦੇ ਸਮੇਂ 'ਤੇ ਕਰ ਲੈਂਦੇ ਹਾਂ, ਤਾਂ ਉਹਦੇ ਨਾਲ ਵੀ ਗੋਬ ਭਰੀ ਹੋਣ ਦੇ ਸਮੇਂ 'ਤੇ ਕਰ ਲੈਂਦੇ ਹਾਂ, ਤਾਂ ਉਹਦੇ ਨਾਲ ਵੀ ਸਾਡੇ ਸਿੱਟਿਆਂ ਦੇ ਵਿੱਚ, ਦਾਣਿਆਂ ਦੇ ਵਿੱਚ ਫੋਕ ਦੀ ਮਾਤਰਾ ਘੱਟ ਜਾਂਦੀ ਹੈ, ਦਾਣੇ ਜ਼ਿਆਦਾ ਨਿੱਗਰ ਅਤੇ ਜ਼ਿਆਦਾ ਭਾਰ ਵਾਲੇ ਬਣਦੇ ਨੇ। ਸੋ ਜਿਹੜੀ ਦਾਣਿਆਂ ਦੀ ਕੁਆਲਿਟੀ ਜਿਹੜੀ ਹੈ ਜਾਂ ਫਸਲ ਦੀ ਕੁਆਲਿਟੀ ਜਿਹੜੀ ਹੈ ਉਹ ਇੱਕ ਮਿਆਰੀ ਬਣ ਜਾਂਦੀ ਹੈ, ਅਤੇ ਝਾੜ ਵੀ ਜਿਹੜਾ ਉਹ ਚੰਗਾ ਪ੍ਰਾਪਤ ਹੋ ਸਕਦਾ ਹੈ। ਸੋ ਪੋਟਾਸ਼ੀਅਮ ਨਾਈਟ੍ਰੇਟ ਦਾ ਜਿਹੜਾ ਛਿੜਕਾਅ ਕਰਕੇ ਵੀ ਅਸੀਂ ਆਪਣੀ ਫਸਲ ਦੀ ਕੁਆਲਿਟੀ ਨੂੰ ਵਧਾ ਸਕਦੇ ਹਾਂ ਜਾਂ ਝਾੜ ਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹਾਂ। ਇਸ ਤੋਂ ਇਲਾਵਾ ਕਿਸਾਨ ਵੀਰੋ, ਸਮੇਂ ਸਮੇਂ 'ਤੇ ਸਾਨੂੰ ਜਿਹੜਾ ਆਪਣੀ ਫਸਲ ਨੂੰ ਦੇਖਦੇ ਰਹਿਣਾ ਚਾਹੀਦਾ ਹੈ, ਜਿੱਥੇ ਕਿਤੇ ਵੀ ਲੱਗੇ ਕੁਛ ਤਰ੍ਹਾਂ ਦੀ, ਜੇ ਕਿਸੇ ਤਰ੍ਹਾਂ ਦੀ ਸਾਡੇ ਕੋਲ ਕੋਈ ਬਿਮਾਰੀ ਜਾਂ ਕੀੜਾ ਕੋਈ ਆਉਂਦਾ ਹੈ, ਤਾਂ ਉਹਦੀ ਰੋਕਥਾਮ ਜਿਹੜੀ ਉਹ ਵੀ ਕਰਨੀ ਜ਼ਰੂਰੀ ਹੋ ਜਾਂਦੀ ਹੈ। ਜੇ ਕੀੜਿਆਂ ਦੀ ਗੱਲ ਕਰੀਏ ਤਾਂ ਪ੍ਰਮੁੱਖ ਤੌਰ 'ਤੇ 2-3 ਤਰ੍ਹਾਂ ਦੇ ਜਿਹੜੇ ਕੀੜੇ ਉਹ ਝੋਨੇ ਵਿੱਚ ਵੇਖਣ ਨੂੰ ਮਿਲਦੇ ਨੇ। ਜਿਵੇਂ ਕਿ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਗੋਭ ਦੀ ਸੁੰਡੀ, ਗੋਭ ਦੀ ਸੁੰਡੀ ਜਿੱਥੇ ਕਿਤੇ ਵੀ ਆਉਣ ਦੀ ਸੰਭਾਵਨਾ ਲੱਗਦੀ ਹੈ ਉਸ ਨਾਲ ਗੋਭ ਸੁੱਕ ਜਾਂਦੀ ਹੈ। ਜੇ ਗੋਹ ਨਾਲ ਅਸੀਂ ਵੇਖੀਏ ਜਾਂ ਹੱਥ ਨਾਲ ਗੋਭ ਨੂੰ ਉੱਤੋਂ ਖਿੱਚਣ ਦੀ ਕੋਸ਼ਿਸ਼ ਕਰੀਏ ਤਾਂ ਪੂਰੀ ਗੋਭ ਆਸਾਨੀ ਨਾਲ ਬਾਹਰ ਨਿਕਲ ਆਉਂਦੀ ਹੈ ਅਤੇ ਥੱਲੇ ਉਹਦੇ ਕੱਟਿਆ ਜਿਹਾ ਹੁੰਦਾ। ਕਈ ਵਾਰੀ ਅਸੀਂ ਉਸ ਬੂਟੇ ਦੇ ਤਣੇ ਨੂੰ ਪਾੜ ਕੇ ਵੇਖੀਏ ਤਾਂ ਉਹਦੇ ਵਿੱਚੋਂ ਸਾਨੂੰ ਛੋਟੀ ਜਿਹੀ ਸੁੰਡੀ ਵੀ ਮਿਲ ਜਾਂਦੀ ਹੈ। ਸੋ ਗੋਭ ਦੀ ਜਿਹੜੀ ਸੁੰਡੀ ਦੇ ਹਮਲੇ ਦੇ ਲੱਛਣ ਇਸ ਤਰ੍ਹਾਂ ਨੇ। ਔਰ ਯੂਨੀਵਰਸਿਟੀ ਜਿਹੜੀ ਇਸ ਗੱਲ ਦੀ ਸਿਫਾਰਿਸ਼ ਕਰਦੀ ਹੈ ਵੀ ਜੇ ਗੋਭ ਦੀ ਸੁੰਡੀ ਦਾ ਹਮਲਾ ਝੋਨੇ ਦੇ ਵਿੱਚ 5% ਤੱਕ ਹੋ ਜਾਂਦਾ ਹੈ, ਭਾਵ 100 ਜਿਹੜੀ ਇਹ ਤਣੇ ਨੇ 100 ਤਣਿਆਂ ਦੇ ਵਿੱਚੋਂ 5 ਕੁ ਤਣੇ ਜੇ ਖਰਾਬ ਲੱਗਦੇ ਨੇ ਤਾਂ ਸਾਨੂੰ ਛਿੜਕਾਅ ਵੱਲ ਜਾਣਾ ਚਾਹੀਦਾ ਹੈ। ਇਹ ਜਿਹੜਾ ਮਿਆਰ ਹੈ ਆਰਥਿਕ ਕਗਾਰ ਦੇ ਆਧਾਰ 'ਤੇ ਕੀਤਾ ਗਿਆ ਹੈ, ਜਿਸ ਦਾ ਭਾਵ ਇਹ ਹੈ ਕਿ ਜਿੰਨੇ ਕੁ ਪੈਸੇ ਅਸੀਂ ਛਿੜਕਾਅ 'ਤੇ ਜਾਂ ਦਵਾਈ 'ਤੇ ਲਾਉਣੇ ਨੇ ਘੱਟੋ ਘੱਟ ਉਨੇ ਕੁ ਪੈਸਿਆਂ ਦਾ ਜਿਹੜਾ ਝਾੜ ਉਹ ਜ਼ਰੂਰ ਵੱਧ ਜਾਵੇ। ਇਸ ਕਰਕੇ 5% ਜੇ ਗੋਭ ਦੀ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਸਾਨੂੰ ਇਸ ਦੀ ਰੋਕਥਾਮ ਕਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਪੱਤਾ ਲਪੇਟ ਸੁੰਡੀ ਹੈ, ਪੱਤਾ ਲਪੇਟ ਸੁੰਡੀ ਦੇ ਵਿੱਚ ਸੁੰਡੀ ਜਿਹੜੀ ਹੈ ਪੱਤੇ ਨੂੰ ਗੋਲ ਲਪੇਟ ਲੈਂਦੀ ਹੈ ਅਤੇ ਵਿਚਕਾਰ ਆਪ ਰਹਿੰਦੀ ਹੈ। ਜੇ ਕਿਤੇ ਜ਼ੋਰ ਨਾਲ ਸਰਾਟਾ ਹੋ ਜਾਵੇ ਤਾਂ ਮੀਂਹ ਦੇ ਨਾਲ ਵੀ ਇਹ ਸੁੰਡੀ ਝੜ ਕੇ ਥੱਲੇ ਡਿੱਗ ਕੇ ਮਰ ਜਾਂਦੀ ਹੈ, ਪਰ ਜਿਨ੍ਹਾਂ ਦਿਨਾਂ ਦੇ ਵਿੱਚ ਥੋੜ੍ਹੀ ਔੜ ਰਹੇ ਉਦੋਂ ਪੱਤਾ ਲਪੇਟ ਸੁੰਡੀ ਦਾ ਜਿਹੜਾ ਹਮਲਾ ਜ਼ਿਆਦਾ ਦੇਖਣ ਨੂੰ ਆਉਂਦਾ ਹੈ। ਸੋ ਇਹ ਪੱਤਾ ਸੀਤਾ ਜਿਹਾ ਹੁੰਦਾ ਅਤੇ ਵਿਚਕਾਰ ਹਰੇ ਜਿਹੇ ਰੰਗ ਦੀ ਸੁੰਡੀ ਜਿਹੜੀ ਉਹਦੇ ਵਿੱਚ ਬੈਠੀ ਹੁੰਦੀ ਹੈ। ਸੋ ਜਿੱਥੇ ਕਿਤੇ ਵੀ ਸਾਨੂੰ ਪੱਤੇ ਚਿੱਟੇ ਜਿਹੇ ਦਿਖਾਈ ਦੇਣ, ਚਿੱਟਾ ਜਿਹਾ ਪੱਤਾ ਇਸ ਕਰਕੇ ਦਿਖਾਈ ਦਿੰਦਾ ਵੀ ਜਦੋਂ ਇਹ ਗੋਲ ਜਾਂ ਤੋਂ ਰੋਲ ਕਰਕੇ ਅਤੇ ਵਿਚਕਾਰ ਬਹਿੰਦੀ ਹੈ ਅਤੇ ਫਿਰ ਪੱਤੇ ਦੇ ਹਰੇ ਮਾਦੇ ਨੂੰ ਖਾਈ ਜਾਂਦੀ ਹੈ, ਚਿੱਟੀ ਝਿੱਲੀ ਜਿਹੜੀ ਉਹ ਬਚੀ ਰਹਿ ਜਾਂਦੀ ਹੈ। ਦੂਰੋਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ ਵੀ ਪੱਤੇ ਚਿੱਟੇ ਚਿੱਟੇ ਜਿਹੇ ਹੋਏ ਪਏ ਨੇ। ਜਿੱਥੇ ਕਿਤੇ ਵੀ ਸਾਨੂੰ ਇਸ ਸੁੰਡੀ ਦਾ 10% ਤੱਕ ਹਮਲਾ ਮਿਲਦਾ ਹੈ ਉੱਥੇ ਅਸੀਂ ਛਿੜਕਾਅ ਕਰਕੇ ਇਸ ਸੁੰਡੀ ਦੀ ਰੋਕਥਾਮ ਵੀ ਕਰ

ਲੈਣੀ ਹੈ, ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ, ਇਹਨਾਂ ਵਾਸਤੇ ਜਿਹੜੀਆਂ ਕੁਝ ਦਵਾਈਆਂ ਸਿਫਾਰਿਸ਼ ਕੀਤੀਆਂ ਗਈਆਂ ਨੇ ਉਹ ਇਹਨਾਂ ਦੋਨਾਂ ਦੀ ਬਖੂਬੀ ਰੋਕਥਾਮ ਕਰ ਦਿੰਦੀਆਂ ਨੇ, ਜਿਨ੍ਹਾਂ ਦੇ ਵਿੱਚ ਸਾਡੇ ਕੋਲ ਕੋਰਾਜ਼ਨ ਹੈ ਜਾਂ ਸਾਡੇ ਕੋਲ ਫੇਮ ਹੈ, ਇਹਨਾਂ ਦਵਾਈਆਂ ਦਾ ਅਸੀਂ ਛਿੜਕਾਅ ਕਰਾਂਗੇ ਤਾਂ ਇਹ ਦੋਨੇ ਜਿਹੜੇ ਸਾਡੇ ਕੀੜੇ ਨੇ ਇਹਨਾਂ ਦੋਨਾਂ ਦੀ ਰੋਕਥਾਮ ਬੜੇ ਬਖੂਬੀ ਢੰਗ ਨਾਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਟਕੂਮੀ ਹੈ ਜਾਂ ਸੁਪਰੀਮੋ ਹੈ ਜਾਂ ਮੋਰਟਰ ਹੈ, ਇਹ ਜੇ ਸਾਰੀਆਂ ਦਵਾਈਆਂ ਇਹਨਾਂ 'ਚੋਂ ਇੱਕ ਦੀ ਦਵਾਈ ਕਰਾਂਗੇ ਤਾਂ ਦੂਸਰੀ ਇੱਕ ਸੁੰਡੀ ਲਈ ਕਰਾਂਗੇ ਤਾਂ ਦੂਸਰੀ ਜਿਹੜੀ ਹੈ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਇਸ ਤੋਂ ਅਗਲਾ ਜਿਹੜਾ ਮੁੱਖ ਕੀੜਾ ਹੈ ਉਹ ਝੋਨੇ ਦਾ ਟਿੱਡਾ ਹੈ, ਛੋਟੇ ਟਿੱਡੇ ਹੁੰਦੇ ਨੇ ਜਿਨ੍ਹਾਂ ਨੂੰ ਆਮ ਭਾਸ਼ਾ 'ਚ ਜਾਂ ਜ਼ਿਮੀਂਦਾਰ ਲੋਕ ਸ਼ਾਇਦ ਤੇਲਾ ਆਖ ਦਿੰਦੇ ਨੇ, ਪਰ ਟੈਕਨੀਕਲੀ ਦੇਖਿਆ ਜਾਵੇ ਤਾਂ ਉਹ ਟਿੱਡਿਆਂ ਦੀ ਸ਼੍ਰੇਣੀ ਦੇ ਵਿੱਚੋਂ ਆਉਂਦੇ ਨੇ। ਸੋ ਜਿੱਥੇ ਕਿਤੇ ਵੀ ਸਾਨੂੰ ਟਿੱਡੇ ਦਾ ਹਮਲਾ ਹੁੰਦਾ ਉਹ ਵੇਖਣ 'ਚ ਆਉਂਦਾ ਕਿ ਆਮ ਤੌਰ 'ਤੇ ਅਸੀਂ ਉਦੋਂ ਇਸ ਦਾ ਜਿਹੜਾ ਨੁਕਸਾਨ ਨੂੰ ਭਾਪਦੇ ਹਾਂ ਜਦੋਂ ਇੱਕ ਤੌੜੀ ਜੀ ਜਾਂ ਦੋਗੀਆਂ ਜਿਹੀਆਂ ਸੁੱਕ ਜਾਂਦੀਆਂ ਨੇ ਫਸਲ ਦੀਆਂ, ਸਾਨੂੰ ਉਦੋਂ ਪਤਾ ਲੱਗਦਾ, ਪਰ ਉਹ ਜਿਹੜੀ ਸਟੇਜ ਹੈ ਬਹੁਤ ਅੱਗੇ ਦੀ ਹੈ। ਇਸ ਤੋਂ ਪਹਿਲਾਂ ਸਾਨੂੰ ਨਿਰੰਤਰ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਵੀ ਇੱਕ ਬੂਝੇ ਨੂੰ ਟਿੱਡਾ ਕਰਕੇ ਜੇ ਅਸੀਂ ਥਾਪੜਦੇ ਹਾਂ ਤਾਂ ਉਹਦੇ ਵਿੱਚੋਂ ਸਾਨੂੰ 4 ਤੋਂ 5 ਜੀ ਪਾਣੀ 'ਚ ਡਿੱਗਦੇ ਜਾਪਦੇ ਨੇ, ਇਹਦਾ ਮਤਲਬ ਉੱਥੇ ਜਿਹੜੀ ਸਾਨੂੰ ਟਿੱਡੇ ਤੋਂ ਸਪਰੇ ਕਰਨ ਦੀ ਲੋੜ ਹੈ। ਸੋ ਇਸ ਖਾਤਰ ਵੀ ਬਹੁਤ ਸਾਰੇ ਜਿਹੜੇ ਇਨਸੈਕਟੀਸਾਈਡਸ ਨੇ ਜਿਹੜੇ ਉਹ ਸਿਫਾਰਿਸ਼ ਕੀਤੇ ਗਏ ਨੇ, ਜਿਨ੍ਹਾਂ ਵਿੱਚ ਸਾਡੇ ਕੋਲ ਪੈਕਸਾਲੋਨ ਹੈ, ਉਲਾਲਾ ਹੈ, ਓਸ਼ੀਨ ਹੈ, ਪੋਲੋ ਹੈ, ਅਜਿਹੇ ਕੁਛ ਨਦੀਨ ਜਿਹੜੇ ਕੀਟਨਾਸ਼ਕ ਨੇ ਉਹਨਾਂ ਦਾ ਛਿੜਕਾਅ ਕਰਕੇ ਅਸੀਂ ਇਹਨਾਂ ਟਿੱਡਿਆਂ ਦੀ ਜਿਹੜੀ ਰੋਕਥਾਮ ਕਰ ਸਕਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਛਿੜਕਾਅ ਉਹ ਗੋਲ ਨੋਜ਼ਲ ਨਾਲ ਕੀਤਾ ਜਾਵੇ, ਔਰ ਨੋਜ਼ਲ ਦਾ ਮੂੰਹ ਜਾਂ ਫੁਹਾਰਾ ਉਸ ਦੀ ਜਿਹੜੀ ਡਾਇਰੈਕਸ਼ਨ ਆ ਉਹ ਥੱਲੇ ਵੱਲ ਨੂੰ ਰਹੇ, ਅਤੇ ਜਿੰਨਾ ਕੁ ਹੋ ਸਕੇ ਨੀਵੇਂ ਤੱਕ ਮੋਢਾਂ ਤੱਕ ਜਿਹੜਾ ਸਪਰੇਅ ਨੂੰ ਪਹੁੰਚਾਇਆ ਜਾਵੇ, ਕਿਉਂਕਿ ਇਹ ਤੇਲਾ ਜਾਂ ਜਿਹੜਾ ਟਿੱਡਾ ਹੈ, ਚਿੱਟੀ ਪਿੱਠ ਵਾਲਾ ਟਿੱਡਾ ਜਾਂ ਪੂਰਾ ਟਿੱਡਾ, ਇਹ ਮੋਢਾਂ ਦੇ ਵਿੱਚ ਰਹਿੰਦਾ ਹੈ, ਅਤੇ ਜਿੰਨੀ ਦਵਾਈ ਨੇੜੇ ਤੱਕ ਜਾ ਸਕੇਗੀ ਉਹਨਾਂ ਦਾ ਵਧੀਆ ਅਸਰ ਜਿਹੜਾ ਉਹ ਟਿੱਡੇ ਦੀ ਰੋਕਥਾਮ ਲਈ ਹੋ ਸਕੇਗਾ। ਸੋ ਜੇ ਇਸ ਤੋਂ ਬਾਅਦ ਗੱਲ ਕਰੀਏ ਕੁਛ ਬਿਮਾਰੀਆਂ ਦੀ, ਤਾਂ ਸਾਡੇ ਕੋਲ 1-2 ਬਿਮਾਰੀਆਂ ਨੇ ਜਿਹੜੀਆਂ ਝੋਨੇ 'ਚ ਵੇਖਣ ਨੂੰ ਮਿਲਦੀਆਂ ਨੇ। ਆਮ ਤੌਰ 'ਤੇ ਤਣੇ ਦੁਆਲੇ ਝੁਲਸਦਾ ਰੋਗ ਹੈ, ਇਸ ਦੀ ਰੋਕਥਾਮ ਲਈ ਜਾਂ ਇਸ ਦੇ ਲੱਛਣਾਂ ਦੀ ਜੇ ਪਹਿਲਾਂ ਗੱਲ ਕਰ ਲਈਏ ਤਾਂ ਜਿੱਥੇ ਇੱਕ ਪੱਤੇ ਦੀ ਲਪੇਟ ਹੁੰਦੀ ਹੈ ਉੱਥੇ ਸਾਨੂੰ ਬੇਢੱਬੇ ਕੋਡੀਆਂ ਦੇ ਆਕਾਰ ਦੇ ਜਿਹੜੇ ਕੁਛ ਧੱਬੇ ਦਿਖਾਈ ਦਿੰਦੇ ਨੇ, ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਵੀ ਕਾਫੀ ਸਾਰੇ ਜਿਹੜੇ ਉੱਲੀ ਨਾਸ਼ਕ ਜਿਹੜੇ ਸਿਫਾਰਿਸ਼ ਕੀਤੇ ਗਏ ਨੇ, ਜਿਵੇਂ ਕਿ 200 ਗ੍ਰਾਮ ਅਯਾਨ, 600 ਗ੍ਰਾਮ ਅਮਾਨਸਰ, ਜਾਂ 150 ਮਿਲੀਲੀਟਰ ਜਿਹੜੀ ਇਗਲੇਅਰ, ਅਤੇ ਜਾਂ ਐਪਿਕ ਲਗਭਗ 26.8 ਗ੍ਰਾਮ, 200 ਮਿਲੀਲੀਟਰ ਐਮੀਸਟਾਰ ਟੋਪ, ਅਜਿਹੇ ਕਈ ਉੱਲੀ ਨਾਸ਼ਕ ਜਿਹੜੇ ਨੇ ਉਹਨਾਂ ਦਾ ਛਿੜਕਾਅ ਕਰਕੇ ਅਸੀਂ ਇਸ ਰੋਗ ਤੋਂ ਨਿਜਾਤ ਪਾ ਸਕਦੇ ਹਾਂ। ਇਸ ਤੋਂ ਬਾਅਦ ਇੱਕ ਹੋਰ ਉੱਲੀ ਦਾ ਰੋਗ ਹੈ ਜਿਸ ਨੂੰ ਅਸੀਂ ਝੂਠੀ ਕਾਂਗਿਆਰੀ ਕਹਿੰਦੇ ਹਾਂ, ਜਿਹੜਾ ਕਿ ਸਿੱਟਿਆਂ ਦੀ ਜਗ੍ਹਾ ਦਾਣੇ, ਸਿੱਟਿਆਂ ਦੇ ਵਿੱਚ ਦਾਣੇ ਬਣਨ ਦੀ ਜਗ੍ਹਾ 'ਤੇ ਗੋਲ ਗੋਲ ਗਟਾਨੂ ਜਿਹੇ ਜਾਂ ਲੱਡੂ ਜਿਹੇ ਬਣ ਜਾਂਦੇ ਨੇ ਜੋ ਕਾਲੇ ਰੰਗ ਦੇ ਹੁੰਦੇ ਨੇ, ਫਿਰ ਸੰਤਰੀ ਜਿਹੇ ਰੰਗ ਦੇ ਹੋ ਜਾਂਦੇ ਨੇ, ਅਤੇ ਜਦੋਂ ਬਾਅਦ ਦੇ ਵਿੱਚ ਧੂੜਾ ਜਿਹਾ ਉੱਡਦਾ ਸਾਰਾ ਖੇਤ ਜਿਹੜਾ, ਜਾਂ ਅਸੀਂ ਖੇਤ ਦੇ ਵਿੱਚੋਂ ਲੰਘਦੇ ਹਾਂ ਅਤੇ ਕੱਪੜਿਆਂ ਦੇ ਨਾਲ ਸੰਧੂਰੀ ਸੰਤਰੀ ਜਾ ਇਹ ਸਾਰਾ ਜਿਹੜਾ ਪਾਊਡਰ ਉਹ ਲੱਗ ਜਾਂਦਾ। ਸੋ ਉਸ ਦੀ ਰੋਕਥਾਮ ਲਈ ਜਦੋਂ ਫਸਲ ਹਾਲੇ ਗੋਭ ਦੇ ਵਿੱਚ ਹੈ, ਢਿੱਡ ਭਰੀ ਹੈ ਜਾਂ ਗੋਭ ਵਿੱਚ ਹੋਵੇ, ਉਦੋਂ 400 ਮਿਲੀਲੀਟਰ ਗਲੀਲੀਓਵੇ ਜਾਂ 500 ਗ੍ਰਾਮ ਜਿਹੜਾ ਕੋਸਾਈਡ ਹੈ ਉਹਦਾ ਛਿੜਕਾਅ ਕਰ ਲੈਣਾ ਚਾਹੀਦਾ। ਆਮ ਤੌਰ 'ਤੇ ਵੇਖਣ 'ਚ ਆਇਆ ਕਿ ਜਿੱਥੇ ਕਿਤੇ ਅਸੀਂ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਵਰਤਦੇ ਹਾਂ ਜਾਂ ਜਿੱਥੇ ਪਾਣੀ ਜ਼ਿਆਦਾ ਖੜ੍ਹਾ ਰਹਿੰਦਾ ਹੈ ਜਾਂ ਕੁਝ ਥਾਂ ਜਿਹੜੇ ਛਾਂ ਹੇਠ ਆਉਂਦੇ ਨੇ ਉੱਥੇ ਬਿਮਾਰੀ ਆਉਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸੋ ਯੂਰੀਆ ਜਾਂ ਨਾਈਟ੍ਰੋਜਨ ਖਾਦ ਅਤੇ ਪਾਣੀ ਦੀ ਜੇ ਸੰਜਮ ਨਾਲ ਸੁਚੱਜੀ ਢੰਗ ਨਾਲ ਵਰਤੋਂ ਕਰਾਂਗੇ ਤਾਂ ਫਿਰ ਇਸ ਬਿਮਾਰੀ ਦੀ ਆਮਦ ਨੂੰ ਵੈਸੇ ਵੀ ਜਿਹੜਾ ਉਹ ਰੋਕਿਆ ਜਾ ਸਕਦਾ ਹੈ। ਪਿਛਲੇ ਸਾਲਾਂ 'ਚ ਵੇਖਿਆ ਗਿਆ ਕਿ ਖੋ ਨਾ ਮੁਰਾਦ ਬਿਮਾਰੀ ਜਿਹੜੀ ਹੈ ਉਹ ਝੋਨੇ ਦਾ ਮਧਰਾਪਣ ਜਿਹਨੂੰ ਕਹਿੰਦੇ ਹਾਂ ਅਸੀਂ, ਵੀ ਜਿਹਦੇ ਵਿੱਚ ਬੂਟੇ ਸਾਡੇ ਮਧਰੇ ਰਹਿ ਜਾਂਦੇ ਨੇ, ਉਹ ਕਾਫੀ ਜਿਹੜੀ ਪਿਛਲੇ ਸਾਲਾਂ 'ਚ ਪੰਜਾਬ ਦੇ ਵਿੱਚ ਦਸਤਕ ਦੇ ਰਹੀ ਹੈ, ਖਾਸ ਕਰਕੇ ਜਿਹੜਾ ਪੰਜਾਬ ਦਾ ਨੀਮ ਪਹਾੜੀ ਇਲਾਕਾ ਹੈ। ਸੋ ਉਹ ਕਿ ਵਿਸ਼ਾਣੂ ਰੋਗ ਹੈ, ਅਤੇ ਐਸ ਸੱਚ ਵਿਸ਼ਾਣੂ ਰੋਗ ਦੀ ਕੋਈ ਬਹੁਤੀ ਰੋਕਥਾਮ ਨਹੀਂ ਹੁੰਦੀ, ਅਤੇ ਲਗਭਗ ਝੋਨੇ ਦੀਆਂ ਸਾਰੀਆਂ ਕਿਸਮਾਂ ਉੱਤੇ ਇਹ ਰੋਗ ਆ ਸਕਦਾ ਹੈ। ਸੋ ਉਸ ਕੇਸ ਦੇ ਵਿੱਚ ਜਿਹੜੇ ਕੁਛ ਬੂਟੇ ਨੇ ਜਿਹੜੇ ਉਹ ਜਿਹੜੇ ਨਿਰੋਗ ਬੂਟੇ ਨੇ ਉਹਨਾਂ ਵੱਲੋਂ ਮਧਰੇ ਰਹਿ ਜਾਂਦੇ ਨੇ, ਅਤੇ ਆਮ ਤੌਰ 'ਤੇ ਵੇਖਿਆ ਗਿਆ ਕਿ ਉਹਨਾਂ ਦੇ ਜਿਹੜੇ ਤੀਲੇ ਤਾਂ ਲਗਭਗ 1 ਕੁ ਬਣ ਜਾਂਦੇ ਨੇ, ਪਰ ਜਿਹੜਾ ਬੂਟਾ ਉੱਪਰ ਨੂੰ ਨਹੀਂ ਉੱਠਦਾ ਅਤੇ ਮਧਰਾ ਰਹਿੰਦਾ, ਅਤੇ ਆਲੇ ਦੁਆਲੇ ਬੂਟਿਆਂ ਨਾਲੋਂ ਕੁਝ ਜ਼ਿਆਦਾ ਹਰਾ ਜਿਹਾ ਵਿਖਾਈ ਦਿੰਦਾ, ਅਤੇ ਫਿਰ ਹੌਲੀ ਹੌਲੀ ਇਹ ਬੂਝਾ ਜਿਹੜਾ ਇਹ ਸੁੱਕ ਜਾਂਦਾ ਅਤੇ ਉਹਦੇ ਤੋਂ ਸਾਨੂੰ ਦਾਣੇ ਨਹੀਂ ਮਿਲ ਸਕਦੇ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਇਹ ਵਿਸ਼ਾਣੂ ਰੋਗ ਹੈ ਇਹ ਟਿੱਡਿਆਂ ਦੁਆਰਾ ਹੀ ਅੱਗੇ ਫੈਲਾਇਆ ਜਾਂਦਾ ਹੈ, ਅਤੇ ਜਦੋਂ ਕਿਤੇ ਵੀ ਸਾਨੂੰ ਫਸਲ ਦੇ ਵਿੱਚ ਕੁਛ ਟਿੱਡੇ ਦੀ ਆਮਦ ਦਿਸੇ ਉਹ ਪਹਿਲਾਂ ਦੱਸੇ ਟਿੱਡਿਆਂ ਦੇ ਜਿਹੜੇ ਕੀਟਨਾਸ਼ਕ ਨੇ ਉਹ ਛਿੜਕਾਅ ਕਰਕੇ ਸਾਨੂੰ ਟਿੱਡਿਆਂ ਦੀ ਰੋਕਥਾਮ ਕਰ ਲੈਣੀ ਚਾਹੀਦੀ ਹੈ, ਅਤੇ ਜਿੱਥੇ ਕਿਤੇ ਖੇਤ ਦੇ ਵਿੱਚ ਅਜਿਹੇ ਕੁਝ ਮਧਰੇ ਬੂਟੇ ਜਦੋਂ ਦਿਸਣ ਸਾਨੂੰ ਤਾਂ ਇਹ ਆਈਡੈਂਟੀਫਾਈ ਕਰਕੇ ਵੀ ਉਹ ਕਿਸੇ

0: ਖੁਰਾਕੀ ਤੱਤ ਦੀ ਘਾਟ ਕਰਕੇ ਤਾਂ ਨਹੀਂ ਮਧਰੇ, ਜੇ ਬਾਕੀ ਖੁਰਾਕੀ ਤੱਤ ਦੀ ਲੋੜ ਪੂਰੀ ਹੈ ਤਾਂ ਫਿਰ ਵੀ ਬੂਟੇ ਮਧਰੇ ਨੇ, ਤਾਂ ਫਿਰ ਉਹਨਾਂ ਨੂੰ ਜਿਹੜਾ ਸਮੇਤ ਖੇਤ 'ਚੋਂ ਪੱਟ ਕੇ ਕਿਸੇ ਡੂੰਘੇ ਥਾਂ ਦਬਾ ਦੇਣਾ ਚਾਹੀਦਾ ਤਾਂ ਜੋ ਇਹ ਵਿਸ਼ਾਣੂ ਰੋਗ ਅੱਗੇ ਨਾ ਫੈਲ ਸਕੇ। ਸੋ ਕਿਸਾਨ ਵੀਰੋ, ਇਹ ਕੁਝ ਸਨ ਜਿਹੜੀਆਂ ਗੱਲਾਂ ਅਸੀਂ ਅੱਜ ਦੇ ਵਿਸ਼ੇ ਦੇ ਸੰਬੰਧ 'ਚ ਕਰਨੀਆਂ ਸਨ, ਵੀ ਝੋਨੇ ਦੀ ਜਿਹੜੀ ਸੁਚੱਜੀ ਦੇਖਭਾਲ ਉਹ ਕਿਵੇਂ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਜੀ।
1: ਸੁਣਿਆ ਬਲ ਸਾਹਿਬ,
2: ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
1: ਦੇਖੋ ਜੀ, ਝੋਨੇ ਦੀ ਦੇਖਭਾਲ,
2: ਹਾਂਜੀ
1: ਹੈ ਜੀ, ਇਸ ਵੇਲੇ ਝੋਨਾ ਲੱਗਿਆ
2: ਹੋਇਆ ਜੀ,
1: ਔਰ ਕਿਤੇ ਕਿਤੇ ਹਲੇ ਪਨੀਰੀ ਲੱਗਦੀ ਵੀ ਪਈ ਹੈ।
2: ਹਾਂਜੀ ਹਾਂਜੀ
1: ਹੈ ਜੀ,
2: ਬਿਲਕੁਲ ਜੀ।
1: ਅਤੇ ਉਹਦੀ ਦੇਖਭਾਲ ਕਿਵੇਂ ਕਰਨੀ ਹੈ,
2: ਹਾਂਜੀ,
1: ਬਿਮਾਰੀਆਂ ਆ ਸਕਦੀਆਂ ਅਤੇ ਉਹਦੇ ਲਈ ਫਿਰ ਕੀ ਉਪਾਅ ਹੋਣੇ ਚਾਹੀਦੇ,
2: ਹਾਂਜੀ ਹਾਂਜੀ,
1: ਪੂਰੀ ਜਾਣਕਾਰੀ ਮਿਲੀ ਆਪਾਂ,
2: ਬਿਲਕੁਲ ਜੀ ਬਿਲਕੁਲ।
1: ਅਤੇ ਦੋ ਕੁ ਬੋਲ ਗੀਤ ਦੇ ਸੁਣੀਏ।
2: ਹਾਂਜੀ, ਸੁਣਾ ਦਿਓ ਜੀ।

0: ਸੁਣਿਆ ਜੀ।
1: ਹਾਂਜੀ, ਬਹੁਤ ਸੋਹਣਾ ਗੀਤ
0: ਲਓ
1: ਜੀ।
0: ਜੀ, ਫਿਰ ਹੁਣ ਇੱਕ ਵਾਰਤਾ ਸੁਣਾਉਂਦੇ ਹਾਂ ਤੁਹਾਨੂੰ, ਸੁਰੱਖਿਅਤ ਭੋਜਨ।
1: ਠੀਕ ਹੈ ਜੀ।
0: ਹੈ ਜੀ, ਪ੍ਰਦੀਪ ਕੁਮਾਰ ਜੀ ਵਾਰਤਾਕਾਰ ਨੇ,
1: ਅੱਛਾ ਜੀ,
0: ਆਓ ਸੁਣਦੇ ਹਾਂ
1: ਸੁਣਾ ਦਿਓ
0: ਸੁਰੱਖਿਅਤ
1: ਜੀ,
0: ਭੋਜਨ।
1: ਸੁਣਾ ਦਿਓ ਜੀ।
2: ਪਿਆਰੇ ਕਿਸਾਨ ਵੀਰੋ, ਮੈਂ ਡਾਕਟਰ ਪ੍ਰਦੀਪ ਕੁਮਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਇੰਸਦਾਨ, ਫਾਰਮ ਸਲਾਹਕਾਰ ਕੇਂਦਰ ਕਪੂਰਥਲਾ ਤੋਂ ਆਪ ਜੀ ਦੇ ਰੂਬਰੂ ਹੋਇਆ। ਅੱਜ ਜਿਸ ਵਿਸ਼ੇ 'ਤੇ ਮੈਂ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ, ਉਹ ਹੈ ਕਿ ਸੁਰੱਖਿਅਤ ਭੋਜਨ ਦੇ ਲਈ ਆਪਾਂ ਕੀ ਉਪਰਾਲੇ ਕਰ ਸਕਦੇ ਹਾਂ, ਕਿਹੜੀ ਵਿਧੀ ਰਾਹੀਂ, ਕਿਹੜੀ ਤਕਨੀਕ ਦੇ ਰਾਹੀਂ ਆਪਾਂ ਇੱਦਾਂ ਦਾ ਭੋਜਨ ਅਨ ਉਤਪਾਦਨ ਕਰ ਸਕਦੇ ਹਾਂ ਕਿ ਜਿਹਦੇ ਨਾਲ ਸਾਡੀ ਮਨੁੱਖੀ ਸਿਹਤ 'ਤੇ ਕਿਸੇ ਤਰ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਾ ਮਿਲੇ ਅਤੇ ਸਾਨੂੰ ਪੂਰੀ ਉਹਦੇ ਤੋਂ ਤਾਕਤ ਵੀ ਮਿਲੇ। ਅਤੇ ਇਸ ਸੁਰੱਖਿਅਤ ਭੋਜਨ ਦੇ ਵਾਸਤੇ ਆਪਾਂ ਕੁਦਰਤੀ ਖੇਤੀ ਜਾਂ ਜੈਵਿਕ ਖੇਤੀ ਦੇ ਨਾਲ ਪੈਦਾਵਾਰ ਲੈ ਸਕਦੇ ਹਾਂ। ਜੈਵਿਕ ਲਫਜ਼ ਦਾ ਭਾਵ ਇਹ ਹੈ ਕਿ ਜੈਵਿਕ ਚੀਜ਼ਾਂ ਨੇ ਜੋ ਉਹਨਾਂ ਦਾ ਉਤਪਾਦਨ, ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਦਾ ਮੰਡੀਕਰਨ, ਇੱਕ ਮਨਜ਼ੂਰੀ ਸ਼ੁਦਾ ਜੋ ਇੱਕ ਵਿਧੀ ਹੁੰਦੀ ਹੈ ਉਹਦੇ ਰਾਹੀਂ ਤਸਦੀਕ ਕਰਨ ਤੋਂ ਬਾਅਦ ਹੁੰਦਾ ਹੈ। ਇਹ ਦੇਖਿਆ ਗਿਆ, ਆਮ ਇਹ ਦੇਖਣ ਦੇ ਵਿੱਚ ਆਇਆ ਕਿ ਅੱਜ ਕੱਲ੍ਹ ਜੋ ਜੈਵਿਕ ਚੀਜ਼ਾਂ ਨੇ, ਔਰਗੈਨਿਕ ਚੀਜ਼ਾਂ ਨੇ, ਉਹਨਾਂ ਦਾ ਚਲਨ ਬਹੁਤ ਜ਼ਿਆਦਾ ਵੱਧ ਗਿਆ, ਇਹਨਾਂ ਦੀ ਮੰਗ ਬਹੁਤ ਜ਼ਿਆਦਾ ਖਪਤਕਾਰਾਂ ਵੱਲੋਂ ਹੋ ਰਹੀ ਹੈ। ਸੋ ਜੇ ਕਿਸਾਨ ਵੀਰ ਇਹ ਵਿਧੀ ਅਪਣਾਉਣਗੇ, ਇਹ ਢੰਗ ਅਪਣਾਉਣਗੇ ਅੰਨ ਉਤਪਾਦਨ ਦਾ, ਤਾਂ ਇਹਦੇ ਨਾਲ ਉਹਨਾਂ ਦੀ ਆਮਦਨ ਦੇ ਵਿੱਚ ਬਹੁਤ ਵੱਡਾ ਇਜਾਫਾ ਹੋਊਗਾ। ਸੋ ਇਸ ਕਰਕੇ ਹੁਣ ਆਪਾਂ ਗੱਲ ਕਰੀਏ ਕਿ ਜੈਵਿਕ ਵਿਧੀ ਵਾਲੇ ਖੇਤ ਨੇ ਜੋ, ਅਤੇ ਕਮਰਸ਼ੀਅਲ ਖੇਤੀ ਵਾਲੇ ਜਿਹੜੇ ਖੇਤ ਨੇ, ਉਹਨਾਂ ਦੇ ਵਿੱਚ ਕੀ ਫਰਕ ਹੈ। ਤਾਂ ਕਿਸਾਨ ਵੀਰੋ, ਇਹ ਗੱਲ ਜਾਣਨ ਵਾਲੀ ਹੈ ਕਿ ਖੇਤ ਉਹੀ ਹੁੰਦੇ ਨੇ ਪਰ ਪ੍ਰਬੰਧ ਦਾ ਜੋ ਤਰੀਕਾ ਹੈ ਉਹ ਵੱਖਰਾ ਵੱਖਰਾ ਹੁੰਦਾ ਹੈ। ਜੈਵਿਕ ਜਿਹੜੀ ਖੇਤੀ ਹੈ ਉਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੇ ਰਸਾਇਣ, ਉੱਲੀ ਨਾਸ਼ਕ, ਕੀਟਨਾਸ਼ਕ, ਕਿਸੇ ਵੀ ਤਰ੍ਹਾਂ ਦੀਆਂ ਕੀੜੇ ਮਾਰ ਦਵਾਈਆਂ ਜਾਂ ਸਿੰਥੈਟਿਕ ਰਸਾਇਣਿਕ ਖਾਦਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇ, ਬਲਕਿ ਆਪਾਂ ਜੋ ਸਾਡੇ ਖੇਤ ਦੇ ਵਿੱਚ ਹੀ ਪੈਦਾ ਹੋਣ ਵਾਲੀਆਂ ਚੀਜ਼ਾਂ ਨੇ, ਚਾਹੇ ਉਹ ਪਸ਼ੂਆਂ ਦਾ ਮਲ ਮੂਤਰ ਹੈ, ਚਾਹੇ ਗੋਬਰ ਹੈ, ਜਾਂ ਇਹਨਾਂ ਦੇ ਰਾਹੀਂ ਕੁਦਰਤੀ ਚੀਜ਼ਾਂ ਦੇ ਸੁਮੇਲ ਦੇ ਨਾਲ ਕੁਝ ਮਿਸ਼ਰਣ ਆਪਾਂ ਬਣਾ ਲੈਂਦੇ ਹਾਂ, ਜਿਵੇਂ ਜੀਵ ਅੰਮ੍ਰਿਤ ਹੈ, ਖੱਟੀ ਲੱਸੀ ਹੈ ਅਤੇ ਤਾਂਬੇ ਦਾ ਮਿਸ਼ਰਣ ਹੈ, ਜਾਂ ਅੱਕ ਦਾ ਘੋਲ ਹੈ, ਜਾਂ ਪਾਥੀਆਂ ਦਾ ਪਾਣੀ ਹੈ ਜੋ ਕਿ ਵਾਧੇ ਦੇ ਰੂਪ ਫਸਲਾਂ ਦੇ ਵਾਧੇ ਲਈ ਵਰਤਿਆ ਜਾਂਦਾ ਹੈ। ਇਹਨਾਂ ਕੁਦਰਤੀ ਚੀਜ਼ਾਂ ਦੇ ਰਾਹੀਂ ਆਪਾਂ ਬਾਇਓਪੈਸਟੀਸਾਈਡ ਦੇ ਰੂਪ ਵਿੱਚ ਵਰਤ ਕੇ ਕੁਦਰਤੀ ਜੋ ਦੇ ਸਮੱਸਿਆਵਾਂ ਨੇ, ਜਿਵੇਂ ਕੀੜੇ ਮਕੌੜੇ ਨੇ ਜਾਂ ਬਿਮਾਰੀਆਂ ਨੇ, ਉਹਨਾਂ ਦੀ ਰੋਕਥਾਮ ਕਰਦੇ ਹਾਂ। ਅਤੇ ਜਿਹੜੇ ਮਿੱਟੀ ਦੀ ਤਾਕਤ ਨੂੰ ਆਪਾਂ ਕਿਵੇਂ ਵਧਾਉਣਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਿੱਟੀ ਦੀ ਜੋ ਤਾਕਤ ਹੈ, ਸਾਡੇ ਗਰਮੀ ਬਹੁਤ ਪੈਂਦੀ ਹੈ ਅਤੇ ਔਰਗੈਨਿਕ ਮਾਦਾ 0.4% ਹੈ ਪੰਜਾਬ ਦੀਆਂ ਮਿੱਟੀਆਂ ਦੇ ਵਿੱਚ। ਸੋ ਉਹਨੂੰ ਵਧਾਉਣ ਦੇ ਲਈ ਆਪਾਂ ਇੱਕ ਫਸਲੀ ਚੱਕਰ ਜੋ ਹੈ ਉਹ ਬਦਲਦੇ ਰਹਿੰਦੇ ਹਾਂ, ਜਾਂ ਫਸਲਾਂ ਦੇ ਵਿੱਚ ਰੂੜੀ ਦੀ ਖਾਦ, ਕੰਪੋਸਟ ਦੀ ਖਾਦ ਜਾਂ ਹੋਰ ਹਰੀ ਖਾਦ, ਉਹਦੇ ਰਾਹੀਂ ਆਪਾਂ ਤਾਕਤ ਜਿਹੜੀ ਦਿੰਦੇ ਹਾਂ ਫਸਲਾਂ ਨੂੰ। ਬਿਮਾਰੀਆਂ ਅਤੇ ਕੀੜਿਆਂ ਦਾ ਪ੍ਰਬੰਧ ਬਾਇਓਪੈਸਟੀਸਾਈਡ ਨਾਲ ਕਰਦੇ ਹਾਂ। ਅਤੇ ਜੋ ਵੀ ਹੈ, ਸਾਨੂੰ ਇਹ ਕਿਉਂ ਮਕਬੂਲ ਹੈ ਭੋਜਨ ਜੋ ਔਰਗੈਨਿਕ ਭੋਜਨ ਹੈ ਜਾਂ

ਜੈਵਿਕ ਵਿਧੀ ਨਾਲ ਪੈਦਾ ਕੀਤਾ ਹੋਇਆ ਅੰਨ ਉਤਪਾਦਨ ਕਿਉਂ ਮਕਬੂਲ ਹੈ ਖਪਤਕਾਰਾਂ ਵਿੱਚ? ਕਿਉਂਕਿ ਸਾਨੂੰ ਇਹਦੀ ਜੋ ਉਤਪਾਦਨ ਵਿਧੀ ਹੈ ਉਹਦੇ ਬਾਰੇ ਇੱਕ ਸਾਨੂੰ ਭਰੋਸਾ ਹੁੰਦਾ। ਸੋ ਇਸ ਕਰਕੇ ਅਸੀਂ ਇਹ ਜੋ ਤਰੀਕਾ ਹੈ ਬਹੁਤ ਜ਼ਿਆਦਾ ਵਧੀਆ ਹੈ, ਔਰ ਇਹਦੇ ਵਿੱਚ ਆਬੋ ਹਵਾ ਹੈ, ਪਾਣੀ ਹੈ, ਵਾਤਾਵਰਨ ਦੇ ਜੋ ਪੂਰਾ ਮੁਕੰਮਲ ਹੈ ਉਹਦਾ ਧਿਆਨ ਰੱਖਿਆ ਜਾਂਦਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਕਮਰਸ਼ੀਅਲ ਖੇਤੀ ਵਾਲਾ ਖੇਤ ਹੈ ਉਹਨੂੰ ਆਪਾਂ ਜੈਵਿਕ ਖੇਤੀ ਦੇ ਵਿੱਚ ਬਦਲਣਾ ਤਾਂ ਇਹਦੇ ਵਿੱਚ ਘੱਟੋ ਘੱਟ ਸਾਨੂੰ 3 ਸਾਲ ਚਾਹੀਦੇ ਨੇ, ਅਤੇ ਉਸ ਦੌਰਾਨ ਉਸ ਜ਼ਮੀਨ ਹੈ ਜਿਹੜੀ ਔਰਗੈਨਿਕ ਖੇਤੀ ਵਾਲੀ ਜਾਂ ਜੈਵਿਕ ਖੇਤੀ ਵਾਲੀ, ਉਹਦੇ 'ਚ ਉਹ ਸਾਰੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਨੇ। ਜੈਵਿਕ ਖੇਤਾਂ ਦੇ ਦੁਆਲੇ ਇੱਕ ਬਫਰ ਬਣਾਇਆ ਜਾਂਦਾ ਤਾਂ ਕਿ ਰਸਾਇਣਕ ਖੇਤਾਂ 'ਚੋਂ ਕਿਸੇ ਵੀ ਕਿਸਮ ਦਾ ਕੋਈ ਰਸਾਇਣ ਹੈ ਉਹ ਜੈਵਿਕ ਖੇਤ ਦੇ ਵਿੱਚ ਨਹੀਂ ਆਉਣਾ ਚਾਹੀਦਾ, ਅਤੇ ਜਿਹੜਾ ਬੀਜ ਹੈ ਉਹ ਵੀ ਜੈਵਿਕ ਉਪਜ ਤੋਂ ਹੀ ਹੋਣਾ ਚਾਹੀਦਾ। ਜਿਵੇਂ ਕਿ ਬੰਸੀ ਕਿਸਮ ਹੈ ਕਣਕ ਦੀ ਮਿਸਾਲ ਦੇ ਤੌਰ 'ਤੇ, ਜਾਂ ਹੀਰਾ ਮੋਤੀ ਕਿਸਮ ਹੈ ਕਣਕ ਦੀ, ਹੈਂਜੀ, ਅਤੇ ਇਸੇ ਤਰ੍ਹਾਂ ਇਹ ਜਿਹੜੀਆਂ ਕਿਸਮਾਂ ਨੇ ਆਪਾਂ

ਬਣਾਇਆ ਜਾਂਦਾ ਹੈ ਤਾਂ ਕਿ ਰਸਾਇਣਕ ਖੇਤਾਂ 'ਚੋਂ ਕਿਸੇ ਵੀ ਕਿਸਮ ਦਾ ਕੋਈ ਰਸਾਇਣ ਹੈ ਉਹ ਜੈਵਿਕ ਖੇਤ ਦੇ ਵਿੱਚ ਨਹੀਂ ਆਉਣਾ ਚਾਹੀਦਾ, ਅਤੇ ਜਿਹੜਾ ਬੀਜ ਹੈ ਉਹ ਵੀ ਜੈਵਿਕ ਉਪਜ ਤੋਂ ਹੀ ਹੋਣਾ ਚਾਹੀਦਾ। ਜਿਵੇਂ ਕਿ ਬੰਸੀ ਕਿਸਮ ਹੈ ਕਣਕ ਦੀ ਮਿਸਾਲ ਦੇ ਤੌਰ 'ਤੇ, ਜਾਂ ਹੀਰਾ ਮੋਤੀ ਕਿਸਮ ਹੈ ਕਣਕ ਦੀ, ਹੈ ਜੀ। ਅਤੇ ਇਸੇ ਤਰ੍ਹਾਂ ਇਹ ਜਿਹੜੀਆਂ ਕਿਸਮਾਂ ਨੇ ਆਪਾਂ ਵਰਤ ਸਕਦੇ ਹਾਂ ਕਣਕ ਦੇ ਲਈ, ਜਾਂ ਈਵਨ ਜਿਹੜੀਆਂ ਸਾਡੀਆਂ ਦੂਜੀਆਂ ਕਿਸਮਾਂ ਨੇ ਉਹਨਾਂ ਨੂੰ ਵੀ ਔਰਗੈਨਿਕ ਵਿਧੀ ਰਾਹੀਂ ਪੈਦਾ ਤਿਆਰ ਕਰਕੇ ਆਪਾਂ ਉਹਨਾਂ ਤੋਂ ਵੀ ਆਪਾਂ ਬੀਜ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਾਂ। ਨੋਟ ਕਰਨ ਵਾਲੀ ਗੱਲ ਹੈ ਕਿ ਇਹ ਬੀਜ ਹੈ ਜਿਹੜਾ ਜੈਵਿਕ ਉਪਜ ਵਾਲਾ, ਇਹਨੂੰ ਕਿਸੇ ਰਸਾਇਣ ਨਾਲ ਨਹੀਂ ਸੋਧਣਾ ਆਪਾਂ, ਨਾ ਇਹਦੇ ਫਸਲਾਂ ਦੇ ਜੀਨਾਂ ਵਿੱਚ ਕੋਈ ਛੇੜਛਾੜ ਕੀਤੀ ਹੁੰਦੀ ਹੈ। ਅਤੇ ਜੋ ਕਾਸ਼ਤਕਾਰੀ ਢੰਗ ਨੇ ਉਹਦੇ ਲਈ, ਜਿਵੇਂ ਝੋਨਾ ਹੈ ਉਹਦੇ ਵਿੱਚ ਕੋਨੋਵੀਡਰ ਆਪਾਂ ਵਰਤਦੇ ਹਾਂ, ਜਾਂ ਜੋ ਪਾਰੰਪਰਿਕ ਤਰੀਕੇ ਨੇ ਹੱਥੀਂ ਕੀਤੀਆਂ ਗੋਡੀਆਂ ਜਿਹੜੀਆਂ ਖੁਰਪੇ ਨਾਲ ਜਾਂ ਹੋਰ ਤਰੀਕਿਆਂ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ, ਜਾਂ ਤਰਫਾਲੀ ਹੁੰਦੀ ਹੈ, ਇੱਦਾਂ ਦੇ ਨਦੀਨਾਂ ਦੇ ਰੋਕਥਾਮ ਦੇ ਢੰਗ ਆਪਾਂ ਵਰਤਣੇ ਨੇ। ਹੁਣ ਜੇ ਆਪਾਂ ਅੱਜ ਦੇ ਸਮੇਂ ਵਿੱਚ ਝਾਤ ਮਾਰੀਏ ਤਾਂ ਦੁਨੀਆ ਦੇ 180 ਦੇਸ਼ਾਂ ਦੇ ਕਿਸਾਨਾਂ ਵੱਲੋਂ ਇਹ ਖੇਤੀ ਕੀਤੀ ਜਾ ਰਹੀ ਹੈ। ਪੂਰੇ ਵਿਸ਼ਵ ਦੇ ਵਿੱਚ 51 ਮਿਲੀਅਨ ਹੈਕਟੇਅਰ ਰਕਬਾ ਇਸ ਕੁਦਰਤੀ ਖੇਤੀ ਅਧੀਨ ਹੈ, ਅਤੇ ਤਾਜ਼ੇ ਅੰਕੜਿਆਂ ਮੁਤਾਬਕ ਭਾਰਤ ਦਾ ਜੋ ਸਥਾਨ ਹੈ ਉਹ 15ਵੇਂ ਨੰਬਰ 'ਤੇ ਹੈ, ਅਤੇ ਜੋ ਅਮਰੀਕਾ ਹੈ ਉਹ ਸਭ ਤੋਂ ਵੱਡਾ ਮੁਲਕ ਬਣ ਗਿਆ ਜੈਵਿਕ ਉਤਪਾਦਾਂ ਦਾ ਖਪਤਕਾਰ ਮੁਲਕ ਦੇ ਰੂਪ ਦੇ ਵਿੱਚ। ਭਾਰਤ ਵਿੱਚ ਤਕਰੀਬਨ 57 ਲੱਖ ਹੈਕਟੇਅਰ ਜੋ ਰਕਬਾ ਇਹਦੇ ਅਧੀਨ ਆ ਚੁੱਕਿਆ ਹੈ। 470 ਦੇ ਕਰੀਬ ਸੰਸਥਾਵਾਂ ਜੈਵਿਕ ਖੇਤੀ ਵਾਸਤੇ ਤਸਦੀਕ ਕਰਨ ਲਈ ਕੰਮ ਕਰ ਰਹੀਆਂ ਨੇ। 6 ਲੱਖ ਦੇ ਕਰੀਬ ਕਾਸ਼ਤਕਾਰ ਹੋ ਗਏ ਨੇ ਕਿਸਾਨ, ਅਤੇ ਜੈਵਿਕ ਖੇਤੀ ਦੇ ਬਾਜ਼ਾਰ ਦਾ ਜੋ ਮੁੱਲ ਹੈ, ਬਾਜ਼ਾਰੂ ਮੁੱਲ 6,000 ਕਰੋੜ ਹੋ ਗਿਆ, ਅਤੇ ਤਕਰੀਬਨ 15% ਨਾਲ ਹਰ ਸਾਲ ਇਹ ਵੱਧ ਰਿਹਾ। ਜੈਵਿਕ ਉਤਪਾਦ ਨੇ ਜੋ ਭਾਰਤ ਤੋਂ, ਉਹ ਯੂਰਪ, ਅਮਰੀਕਾ, ਕਨੇਡਾ, ਸਵਿਟਜ਼ਰਲੈਂਡ, ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਜੋ ਦੇਸ਼ ਨੇ, ਮੱਧ ਪੂਰਵੀ ਦੇਸ਼ ਨੇ ਉਹਨਾਂ, ਜਾਂ ਦੱਖਣੀ ਅਫਰੀਕਾ ਵਰਗੇ ਮੁਲਕਾਂ ਨੂੰ ਭੇਜਿਆ ਜਾਂਦਾ। ਇਹਨਾਂ ਉਤਪਾਦਾਂ ਦੇ ਵਿੱਚ 50% ਤੇਲ ਬੀਜ ਨੇ, ਅਤੇ ਅਨਾਜ ਹੈ ਤਕਰੀਬਨ 25%, ਅਤੇ ਚਾਹ 2%, ਦਾਲਾਂ 2%, ਮਸਾਲੇ 1%, ਸੁੱਕੇ ਮੇਵੇ 1% ਇਹ ਸ਼ਾਮਲ ਨੇ। ਇਹਦੇ ਬਾਰੇ ਬਕਾਇਦਾ ਇੱਕ ਪ੍ਰੋਗਰਾਮ ਬਣਿਆ ਭਾਰਤ ਸਰਕਾਰ ਵੱਲੋਂ, ਜੈਵਿਕ ਖੇਤੀ ਬਾਰੇ ਕੌਮੀ ਪ੍ਰੋਗਰਾਮ ਬਣਿਆ ਇੱਕ। ਸੋ ਉਸ ਪ੍ਰੋਗਰਾਮ ਦੇ ਮੁਤਾਬਕ ਇਹ ਰਸਾਇਣ ਅਤੇ ਜ਼ਹਿਰ ਮੁਕਤ ਖੇਤੀਬਾੜੀ ਢਾਂਚੇ ਦੇ ਵਿੱਚ ਇਹਨਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ, ਜਿਹਦੇ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਅਤੇ ਇਹਨੂੰ ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਬਾਰੇ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਨੇ। ਇਹਦੇ ਜੋ NPOP ਪ੍ਰੋਗਰਾਮ ਹੈ ਭਾਰਤ ਸਰਕਾਰ ਦਾ ਜੈਵਿਕ ਖੇਤੀ ਬਾਰੇ, ਇਹਦੇ ਉਤਪਾਦਾਂ ਬਾਰੇ ਜੋ ਮਿਆਰ ਨੇ ਉਹ ਯੂਰਪੀਅਨ ਕਮਿਸ਼ਨ, USDA, ਅਮਰੀਕਾ ਦਾ ਖੇਤੀਬਾੜੀ ਵਿਭਾਗ ਅਤੇ ਸਵਿਟਜ਼ਰਲੈਂਡ ਦੇ ਜੈਵਿਕ ਮਿਆਰਾਂ ਦੇ ਬਰਾਬਰ ਮੰਨੇ ਜਾਂਦੇ ਨੇ। ਭਾਰਤ ਸਰਕਾਰ ਦੀਆਂ ਜੋ ਜੈਵਿਕ ਉਤਪਾਦ ਨੇ ਉਹਨਾਂ ਦਾ ਤਸਦੀਕੀਕਰਨ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਜੈਵਿਕ ਉਤਪਾਦ ਅੰਤਰਰਾਸ਼ਟਰੀ ਮੰਡੀ ਵਿੱਚ ਵੇਚਣ ਦੇ ਯੋਗ ਮੰਨੇ ਜਾਂਦੇ ਨੇ। ਭਾਰਤ ਨੇ ਜੋ ਹੈ ਤਕਰੀਬਨ 1.5 ਮਿਲੀਅਨ ਟਨ ਦੇ ਕਰੀਬ ਇਹਨਾਂ ਦਾ ਜੈਵਿਕ ਉਤਪਾਦਨ ਕੀਤਾ, ਜਿਨ੍ਹਾਂ ਵਿੱਚ ਗੰਨਾ, ਤੇਲ ਬੀਜ, ਅਨਾਜ, ਜਵਾਰ, ਬਾਜਰਾ, ਕਪਾਹ, ਦਾਲਾਂ, ਦਵਾਈ ਵਾਲੇ ਬੂਟੇ, ਕੌਫੀ ਆਦਿ ਸੁੱਕੇ ਮੇਵੇ, ਸਬਜ਼ੀਆਂ ਸ਼ਾਮਲ ਨੇ। ਸਾਰੇ ਰਾਜਾਂ ਵਿੱਚੋਂ ਪਹਿਲਾ ਸਥਾਨ ਮੱਧ ਪ੍ਰਦੇਸ਼, ਦੂਜਾ ਹਿਮਾਚਲ ਅਤੇ ਤੀਜਾ ਰਾਜਸਥਾਨ ਵਿੱਚ ਜੈਵਿਕ ਚੀਜ਼ਾਂ ਦੇ ਉਤਪਾਦਨ ਵਿੱਚ 3 ਸਥਾਨਾਂ 'ਤੇ ਨੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ, ਅਤੇ ਉੱਥੇ ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਲਈ ਜੈਵਿਕ ਖੇਤੀ ਸਕੂਲ ਦੀ ਸਥਾਪਨਾ ਕੀਤੀ ਗਈ ਹੈ। ਕਿਸਾਨਾਂ ਲਈ ਵੀ ਸਿਖਲਾਈਆਂ ਲਾਈਆਂ ਜਾਂਦੀਆਂ ਨੇ। ਪੰਜਾਬ ਵਿੱਚ ਵੀ ਕਈ ਸਵੈ ਸੇਵੀ ਸੰਸਥਾਵਾਂ ਨੇ, ਜਿਵੇਂ ਕਿ ਫੈਪਰੋ ਹੈ, ਜਾਂ ਕੁਦਰਤੀ ਖੇਤੀ ਮਿਸ਼ਨ ਹੈ, ਖੇਤੀ ਵਿਰਾਸਤ ਮਿਸ਼ਨ ਹੈ, ਇਹ ਵੀ ਆਪਣਾ ਸਹਿਯੋਗ ਜੈਵਿਕ ਉਤਪਾਦਾਂ ਦੇ ਲਈ, ਉਹਨਾਂ ਦੇ ਹੱਲਾਸ਼ੇਰੀ ਲਈ ਪਾ ਰਹੇ ਨੇ। ਜੈਵਿਕ ਵਿਧੀ ਨਾਲ ਜੇ ਆਪਾਂ ਕਣਕ ਤਿਆਰ ਕਰਨੀ ਹੈ ਤਾਂ ਬਕਾਇਦਾ ਇੱਕ ਇਸ ਬਾਰੇ ਸਾਡੀ ਇੱਕ ਸਿਫਾਰਸ਼ਾਂ ਦੀ ਕਿਤਾਬ ਬਣਾਈ ਹੋਈ ਹੈ, ਉਹਦੇ ਰਾਹੀਂ ਕਿਸਾਨ ਵੀਰ ਜੋ ਹੈ ਉਹਨੂੰ ਅਮਲ ਕਰਕੇ ਉਹਨਾਂ ਸਿਫਾਰਸ਼ਾਂ 'ਤੇ ਇਹਦੇ ਨਾਲ ਜੈਵਿਕ ਖੇਤੀ ਕਰ ਸਕਦੇ ਨੇ। ਅਤੇ ਜੈਵਿਕ ਮਾਦਾ ਜਿਹੜਾ ਹੈ ਉਹ ਆਪਣਾ ਤਕਰੀਬਨ 0.4 ਤੋਂ 0.6% ਹੈ ਪੰਜਾਬ ਦੀਆਂ ਮਿੱਟੀਆਂ ਦੇ ਵਿੱਚ। ਇਹਦੀ ਤਾਕਤ ਵਧਾਉਣ ਦੇ ਲਈ ਆਪਾਂ ਕੁਦਰਤੀ ਖਾਦਾਂ ਵਰਤ ਸਕਦੇ ਹਾਂ, ਰੂੜੀ ਵਰਤ ਸਕਦੇ ਹਾਂ, ਕੰਪੋਸਟ ਖਾਦ,
ਗੰਡੋਆ ਖਾ

ਜਾਂ ਰਿੰਡ ਦੀ ਖਲ ਜਿਹੜੀ ਆ ਉਹਨੂੰ ਵਰਤ ਕੇ ਆਪਾਂ ਜਿਹੜੇ ਵੱਡੇ ਛੋਟੇ ਤੱਤ ਨੇ ਤਕਰੀਬਨ 18 ਦੇ ਕਰੀਬ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਤੋਂ ਬਿਨਾਂ ਛੋਟੇ ਤੱਤ ਵੀ ਨੇ, ਉਹਨਾਂ ਦੀ ਪੂਰਤੀ ਕਰ ਸਕਦੇ ਹਾਂ। ਜੇ ਗੱਲ ਕਰੀਏ ਤਾਂ ਮੇਨ ਜਿਹੜਾ ਇਹਦੇ ਵਿੱਚ ਇੱਕ ਸਮੱਸਿਆ ਹੈ ਕਾਸ਼ਤਕਾਰੀ ਢੰਗਾਂ ਦੇ ਵਿੱਚ ਨਦੀਨਾਂ ਦੀ ਰੋਕਥਾਮ ਦੀ ਆਉਂਦੀ ਹੈ। ਉਹਦੇ ਵਾਸਤੇ ਬਿਨਾਂ ਰਸਾਇਣਾਂ ਤੋਂ ਆਪਾਂ ਜੋ ਕਾਸ਼ਤਕਾਰੀ ਤਰੀਕੇ ਨੇ, ਪਰੰਪਰਿਕ ਤਰੀਕੇ ਨੇ, ਜਿਵੇਂ ਕਿ ਮਿੱਟੀ ਦੀ ਤਹਿ ਨੂੰ ਉੱਪਰੋਂ ਸੁਕਾ ਕੇ ਇੱਦਾਂ ਇਸ ਤਕਨੀਕ ਨਾਲ ਗੁੱਲੀ ਡੰਡੇ ਦਾ ਬੀਜ ਬਹੁਤ ਘੱਟ ਉੱਗਦਾ, ਅਤੇ ਇਸ ਤੋਂ ਬਿਨਾਂ ਨਦੀਨਾਂ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਮਾਰ ਦੇਣਾ, ਉਹਦੇ 'ਚ ਖੇਤ ਨੂੰ ਵਾਹ ਦਿੰਦੇ ਹਾਂ ਆਪਾਂ ਪਾਣੀ ਲਗਾ ਕੇ ਅਗੇਤਾ, ਅਤੇ ਜਿਹੜੇ ਉੱਗੇ ਹੋਏ ਨਦੀਨ ਆ ਉਹਨਾਂ ਨੂੰ ਮਾਰ ਦਿੰਦੇ ਹਾਂ। ਅਤੇ ਜਿਹੜੀਆਂ ਦਵਾਈਆਂ ਵੀ ਨੇ ਉਹ ਵੀ 70-80% ਮਾਰਦੀਆਂ ਨੇ ਨਦੀਨਾਂ ਨੂੰ। ਇਸ ਕਰਕੇ ਜਿਵੇਂ ਝੋਨੇ ਦੇ ਵਿੱਚ ਆਪਾਂ ਕੋਨੋਵੀਡਰ ਦੇ ਨਾਲ ਰੋਕਥਾਮ ਕਰ ਦਿੰਦੇ ਹਾਂ, ਅਤੇ ਜਿਹੜੀਆਂ ਇਹਦੀਆਂ ਜਿਹੜਾ ਵੀ ਗੁੱਲੀਆਂ ਕੱਢ ਲੈਂਦਾ ਗੁੱਲੀ ਡੰਡਾ ਉਹਨੂੰ ਆਪਾਂ ਹੱਥਾਂ ਨਾਲ ਕਢਾ ਦਿੰਦੇ ਹਾਂ ਤਾਂ ਕਿ ਉਹ ਬੀ ਨਾ ਘੇਰ ਸਕੇ। ਅਤੇ ਇਹਦੇ ਨਾਲ ਕੀ ਹੈ, ਲੋੜ ਮੁਤਾਬਕ ਗੋਡੀ ਕਰਨੀ ਚਾਹੀਦੀ ਹੈ। ਅਤੇ ਜਿਹੜੀਆਂ ਜੈਵਿਕ ਫਸਲਾਂ ਨੇ ਉਹਨਾਂ ਵਿੱਚ ਕੀੜੇ ਮਕੌੜਿਆਂ ਦੀ ਸਮੱਸਿਆ ਘੱਟ ਆਉਂਦੀ ਹੈ, ਕਿਉਂਕਿ ਆਪਾਂ ਰਸਾਇਣਕ ਖਾਦਾਂ ਯੂਰੀਆ ਦਾ ਇਸਤੇਮਾਲ ਨਹੀਂ ਕਰਦੇ, ਜੋ ਕਿ ਬਹੁਤ ਜ਼ਿਆਦਾ ਖਿੱਚਦੀ ਹੈ ਆਪਣਾ ਕੀੜੇ ਮਕੌੜਿਆਂ ਨੂੰ ਜੇ ਬਹੁਤਾਤ ਵਿੱਚ ਵਰਤੀ ਜਾਵੇ ਤਾਂ। ਸੋ ਜੇ ਕਿਤੇ ਤੇਲਾ ਵਗੈਰਾ ਆ ਜਾਵੇ ਤਾਂ ਮਿੱਤਰ ਕੀੜੇ ਉਹਨੂੰ ਦੁਬਾਰਾ ਕਾਬੂ ਕਰ ਲੈਂਦੇ ਨੇ। ਸੋ ਪ੍ਰਮਾਣਿਤ ਜੈਵਿਕ ਖੇਤੀ ਲਈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਕੋਈ ਵੀ ਕਿਸਾਨ ਜੋ ਹੈ, ਕੁਛ ਏਜੰਸੀਆਂ ਨੇ ਜਿਹੜੀਆਂ ਬਣਾਈਆਂ ਗਈਆਂ ਨੇ, ਅਤੇ ਉਹਨਾਂ ਨੂੰ ਜੇ ਸੰਪਰਕ ਕਰਨਾ ਕਿਸਾਨ ਵੀਰਾਂ ਨੇ ਤਾਂ ਪੰਜਾਬ ਐਗਰੋ ਹੈ ਉਹਦੇ ਨਾਲ ਸੰਪਰਕ ਕਰ ਸਕਦੇ ਹਾਂ, ਜਾਂ ਅਪੀਡਾ ਦੀ ਜੋ ਇੱਕ ਸੰਸਥਾ ਹੈ ਪੰਜਾਬ ਸਰਕਾਰ ਦੀ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉਹਦੇ 'ਤੇ ਲਿੰਕ 'ਤੇ ਉੱਤੇ ਕਲਿੱਕ ਕਰ ਸਕਦੇ ਨੇ। ਰੈਕੋਗਨਾਈਜ਼ ਔਰਗਨਾਈਜੇਸ਼ਨ ਦਾ ਲਿੰਕ ਹੈ ਉਹਦੇ 'ਤੇ, ਉਹਦੇ ਰਾਹੀਂ FSMS ਜੋ ਹੈ ਫਿਰ ਉਹਦੇ 'ਤੇ ਲਿੰਕ ਆਉਂਦਾ, ਉਹਦੇ ਨਾਲ ਕੀ ਹੈ ਕਿ ਇਹਨਾਂ ਏਜੰਸੀਆਂ ਨੇ ਇਹਨਾਂ ਤੋਂ ਉਹ ਤਸਦੀਕ ਕਰਵਾ ਕੇ, ਮਨਜ਼ੂਰ ਕਰਵਾ ਕੇ ਖੇਤ ਜੋ ਹੈ ਉਹ ਸਰਟੀਫਾਈ ਹੋ ਜਾਂਦੇ ਨੇ। ਤਸਦੀਕੀ ਕਰਨ ਤੋਂ ਬਾਅਦ ਉਹਦੀ ਜੋ ਸੇਲ ਕਰ ਸਕਦੇ ਨੇ, ਅਤੇ ਬਹੁਤ ਵਧੀਆ ਜੋ ਹੈ ਇਹਦੀ ਵੱਟਤ ਉਹ ਕਿਸਾਨ ਵੀਰ ਲੈ ਸਕਦੇ ਨੇ। ਕਈ ਕਿਸਾਨ ਜਿਹੜੇ ਨੇ, ਕਾਸ਼ਤਕਾਰ ਨੇ ਪੰਜਾਬ ਦੇ, ਉਹ ਬਕਾਇਦਾ ਇਹਨਾਂ ਏਜੰਸੀਆਂ ਤੋਂ ਮਨਜ਼ੂਰ ਕਰਵਾ ਕੇ ਆਪਣੀ ਜੋ ਜੈਵਿਕ ਉਪਜ ਹੈ ਉਹਦਾ ਬਹੁਤ ਵਧੀਆ ਮੁੱਲ ਵੱਟ ਰਹੇ ਨੇ, ਅਤੇ ਭਾਰਤ ਦੇ ਅੱਡੋ ਅੱਡ ਹਿੱਸਿਆਂ ਦੇ ਵਿੱਚ ਭੇਜ ਰਹੇ ਨੇ, ਅਤੇ ਉਹ ਤੋਂ ਬਹੁਤ ਵਧੀਆ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਰਹੇ ਨੇ। ਸੋ ਮੇਰੀ ਬੇਨਤੀ ਹੈ ਕਿ ਜੋ ਕਿਸਾਨ ਵੀਰ ਨੇ, ਜੇ ਉਹਨਾਂ ਨੇ ਇਹਦੇ ਬਾਰੇ ਜ਼ਰੂਰੀ ਸੇਧਾਂ ਲੈਣੀਆਂ ਨੇ ਤਾਂ ਉਹ ਨੇੜੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੋ ਕੇਂਦਰ ਨੇ, ਫਾਰਮ ਸਲਾਹਕਾਰ ਕੇਂਦਰ ਹੈ, ਚਾਹੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਸੈਂਟਰ ਤੋਂ ਜਾ ਕੇ ਜੈਵਿਕ ਖੇਤੀ ਦਾ ਬਕਾਇਦਾ ਸਕੂਲ ਹੈ ਉੱਥੇ, ਉੱਥੋਂ ਵੀ ਇਹਦੇ ਬਾਰੇ ਸੇਧਾਂ ਲੈ ਸਕਦੇ ਨੇ। ਅਤੇ ਜਿਹੜੇ ਕਿਸਾਨ ਵੀਰ ਸਾਰੀ ਦੀ ਸਾਰੀ ਜੇ ਨਹੀਂ ਕਰਨਾ ਚਾਹੁੰਦੇ ਤਾਂ ਕੁਛ ਹਿੱਸਾ ਜ਼ਰੂਰ ਉਹਨਾਂ ਨੂੰ ਰੱਖਣਾ ਚਾਹੀਦਾ ਇਹਦੇ ਬਾਰੇ, ਕਿਉਂਕਿ ਜੋ ਵਾਧੂ ਰਸਾਇਣ ਕਈ ਵਾਰ ਵਰਤੇ ਜਾਂਦੇ ਨੇ ਉਹਨਾਂ ਦਾ ਜੋ ਅੰਸ਼ ਚਲੇ ਜਾਂਦੇ ਆ ਭੋਜਨ ਦੇ ਵਿੱਚ, ਅਤੇ ਉਹ ਸਿਹਤ 'ਤੇ ਮਾਰੂ ਅਸਰ ਪਾਉਂਦੇ ਨੇ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਜੈਵਿਕ ਖੇਤੀ ਦੀ ਵਿਧੀ, ਜਿਹੜੇ ਵੀ ਕਿਸਾਨ ਹੈਗੇ ਨੇ, ਉਹ ਹੁਣ ਪੰਜਾਬ ਦੇ ਵਿੱਚ ਤਕਰੀਬਨ 10% ਕਿਸਾਨ ਨੇ ਜਿਨ੍ਹਾਂ ਕੋਲ ਪੰਜਾਬ ਦੀ 25% ਜ਼ਮੀਨ ਹੈ, ਸੋ ਉਹ ਵੱਡੇ ਕਿਸਾਨ ਇਹ ਜ਼ਰੂਰ ਮਾਡਲ ਅਪਣਾ ਸਕਦੇ ਨੇ। ਅਤੇ ਜਿਹੜੇ ਸ਼ਹਿਰਾਂ ਨੇੜੇ ਤੇੜੇ ਦੇ ਸ਼ਹਿਰ ਨੇ ਉੱਥੇ ਇਹਦੀ ਮਾਰਕੀਟਿੰਗ ਕਰ ਸਕਦੇ ਨੇ, ਅਤੇ ਜੇ ਉਹਨਾਂ ਨੇ ਵੱਡੇ ਪੱਧਰ 'ਤੇ ਕੰਮ ਕਰਨਾ ਤਾਂ ਵੀ ਉਹ ਬਹੁਤ ਵਧੀਆ ਕੰਮ ਕਰ ਸਕਦੇ ਹਾਂ। ਭਾਰਤ ਸਰਕਾਰ ਦੇ ਦੂਜੇ ਜੋ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਉਤਪਾਦਨ ਕਰਕੇ, ਇਹਦੀ ਮਾਰਕੀਟਿੰਗ ਕਰਕੇ ਬਹੁਤ ਵਧੀਆ ਆਮਦਨ ਲੈ ਸਕਦੇ ਨੇ। ਸੋ ਅੱਜ ਦਾ ਜੋ ਸਮਾਂ ਉਹ ਬਦਲ ਰਿਹਾ, ਅਤੇ ਬਦਲੇ ਹੋਏ ਸਮੇਂ ਦੇ ਹਾਣੀ ਬਣਨਾ ਚਾਹੀਦਾ ਪਰ ਪੰਜਾਬ ਦੇ ਕਿਸਾਨਾਂ ਨੂੰ। ਸੋ ਜਿਹੜੇ ਵੀ ਕਿਸਾਨ ਵੀਰ ਕਰ ਸਕਦੇ ਨੇ ਜਾਂ ਚਾਹਵਾਨ ਨੇ ਜੈਵਿਕ ਖੇਤੀ ਦੇ, ਉਹਨਾਂ ਨੂੰ ਇਸ ਪਾਸੇ ਜ਼ਰੂਰ ਆਉਣਾ ਚਾਹੀਦਾ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਇਸ ਪਾਸੇ ਵਧੀਆ ਤਰੀਕੇ ਦੇ ਨਾਲ ਚੱਲ ਸਕਣ। ਮਿਸਾਲ ਮੈਂ ਦੇ ਤੌਰ 'ਤੇ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਖੇਤੀ ਵਿਰਾਸਤ ਮਿਸ਼ਨ ਦੀ, ਉਹਨਾਂ ਨੇ ਹਰੇਕ ਸ਼ਹਿਰ ਵੱਡੇ ਸ਼ਹਿਰਾਂ ਦੇ ਵਿੱਚ ਕਿਸਾਨ ਜਿਹੜੇ ਆ ਉਹਨਾਂ ਤੋਂ ਅਨਾਜ ਉਤਪਾਦਨ ਕਰਾਇਆ। ਜਿਵੇਂ ਅੱਜ ਕੱਲ੍ਹ ਮੋਟਾ ਅਨਾਜ ਕਾਫੀ ਮਕਬੂਲ ਹੋ ਰਿਹਾ, ਜਵਾਰ, ਬਾਜਰਾ, ਕੁਟਕੀ, ਕੰਗਣਾ, ਇਹਦਾ ਉਤਪਾਦਨ ਕਰਵਾਇਆ, ਅਤੇ ਉਹਦਾ ਉਹ ਫਿਰ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਨੇ ਬਕਾਇਦਾ, ਅਤੇ ਕਿਸਾਨ ਜੋ ਹੈਗੇ ਉਹ ਵੀ ਆਉਂਦੇ

0: ਨੇ ਅਤੇ ਉਹਨਾਂ ਦੇ ਰਾਹੀਂ ਜੋ ਉਹਨਾਂ ਦੇ ਕਿਸਾਨ ਹੱਟ ਨੇ ਉਹਨਾਂ ਦੇ ਰਾਹੀਂ ਇਹ ਜੈਵਿਕ ਉਤਪਾਦ ਜਿਹੜੇ ਨੇ ਉਹਨਾਂ ਦੀ ਸੇਲ ਕੀਤੀ ਜਾਂਦੀ ਹੈ ਅਤੇ ਜੋ ਸ਼ਹਿਰਾਂ ਦੇ ਖਪਤਕਾਰ ਨੇ ਜਿਹੜੇ ਵਧੀਆ ਰੇਟ ਦੇ ਕੇ ਸਿਹਤ ਨੂੰ ਸੰਭਾਲਣਾ ਚਾਹੁੰਦੇ ਨੇ ਉਹ ਵਧੀਆ ਰੇਟ ਦਿੰਦੇ ਨੇ। ਸੋ ਇਹ ਮਾਡਲ ਜਿਹੜਾ ਕਾਫੀ ਕਾਮਯਾਬ ਹੋ ਰਿਹਾ ਹੈ। ਸੋ ਇਸੇ ਤਰੀਕੇ ਨਾਲ ਕਿਸਾਨ ਵੀਰ ਉਹਦੇ ਨਾਲ ਵੀ ਜੁੜ ਸਕਦੇ ਨੇ ਜਾਂ ਉਹ ਆਪਣਾ ਸਮੂਹ ਬਣਾ ਸਕਦੇ ਆ ਇੱਕ ਜਿਹਨੂੰ ਆਪਾਂ ਸੈਲਫ ਹੈਲਪ ਗਰੁੱਪ ਜਾਂ ਸਵੈ ਸੇਵੀ ਗਰੁੱਪ ਕਹਿ ਦਿੰਦੇ ਹਾਂ ਜਾਂ ਕੋਈ NGO ਬਣਾ ਸਕਦੇ ਹਾਂ ਅਤੇ ਇਹਦੇ ਬਾਰੇ ਕੋਈ ਨਾ ਕੋਈ ਉਹਨਾਂ ਨੂੰ ਮਦਦ ਵੀ ਮਿਲਦੀ ਹੈ ਅਤੇ ਖੇਤੀ ਵਿਰਾਸਤ ਨਾਂ ਦੀ ਸੰਸਥਾ ਜਿਵੇਂ ਉਹ ਪ੍ਰੋਸੈਸਿੰਗ ਦੇ ਵਿੱਚ ਵੀ ਮਦਦ ਕਰਦੀ ਹੈ ਇਹ ਜੋ ਮੋਟੇ ਅਨਾਜ ਨੇ। ਸੋ ਐਸੇ ਤਰੀਕੇ ਨਾਲ ਖਪਤਕਾਰਾਂ ਦੀ ਮੰਗ ਨੂੰ ਧਿਆਨ ਦੇ ਵਿੱਚ ਰੱਖ ਕੇ ਜੈਵਿਕ ਖੇਤੀ ਉਸ ਚੀਜ਼ ਦਾ ਉਤਪਾਦਨ ਕੀਤਾ ਜਾਵੇ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਅਤੇ ਜਿਹਦੇ ਨਾਲ ਫਾਇਦਾ ਕਿਸਾਨਾਂ ਨੂੰ ਹੋ ਸਕਦਾ। ਸੋ ਮੈਂ ਪੂਰੀ ਉਮੀਦ ਕਰਦਾ ਕਿ ਕਿਸਾਨ ਵੀਰ ਇਹਨਾਂ ਜੋ ਸੇਧਾਂ ਦਾ ਫਾਇਦਾ ਲੈ ਕੇ ਆਪਣੀ ਜੈਵਿਕ ਖੇਤੀ ਨੂੰ ਅਪਣਾਉਣਗੇ ਅਤੇ ਸਮੇਂ ਦੇ ਹਾਣੀ ਬਣ ਕੇ ਉਹ ਉਤਪਾਦਨ ਕਰਨਗੇ ਜੋ ਖਪਤਕਾਰਾਂ ਦੀ ਸਿਹਤ ਨੂੰ ਅਤੇ ਮੰਗ ਨੂੰ ਪੂਰਾ ਕਰੇ ਅਤੇ ਉਹਨਾਂ ਦੀ ਵੀ ਆਮਦਨ ਵਿੱਚ ਵਾਧਾ ਹੋ ਗਏ ਉਹ ਖੁਸ਼ਹਾਲ ਬਣਨ। ਸੋ ਆਪ ਜੀ ਦਾ ਸੁਣਨ ਲਈ ਬਹੁਤ ਬਹੁਤ ਧੰਨਵਾਦ।
1: ਸੁਣਿਆ ਜੀ ਬਲ ਸਾਹਿਬ,
2: ਬਹੁਤ ਵਧੀਆ ਅਤੇ ਡੂੰਘੀ ਜਾਣਕਾਰੀ ਦਿੱਤੀ ਹੈ ਜੀ,
1: ਬਹੁਤ ਡੂੰਘੀ ਜੀ। ਆਪਾਂ ਨੂੰ ਇਹਦੇ ਲਈ ਨਾ ਇਸੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਫੋਲੋ ਕਰਨਾ ਚਾਹੀਦਾ,
2: ਕਰਨਾ ਚਾਹੀਦਾ ਜੀ ਕਿਸਾਨਾਂ ਨੂੰ ਜ਼ਰੂਰ,
1: ਤੋ ਕਿਸਾਨਾਂ ਨੂੰ ਵੀ ਆਮ ਜਨਤਾ ਨੂੰ ਵੀ।
2: ਬਿਲਕੁਲ ਜੀ,
1: ਕਿਉਂਕਿ ਜੇ ਅਸੀਂ ਸੁਰੱਖਿਅਤ ਭੋਜਨ ਲਵਾਂਗੇ
2: ਹਾਂਜੀ
1: ਸਾਡੀ ਸਿਹਤ ਚੰਗੀ ਰਹੇਗੀ।
2: ਬਿਲਕੁਲ ਸਹੀ ਗੱਲ ਹੈ ਜੀ।
1: ਅਤੇ ਦੋ ਕੁ ਬੋਲ ਸੁਣ ਲਈਏ ਗੀਤ ਦੇ,
2: ਸੁਣਾ ਦਿਓ ਜੀ।

0: ਬਾਲ ਸਾਹਿਬ ਸੁਣਿਆ ਜੀ ਗੀਤ।
1: ਗੀਤ ਤਾਂ ਪਟਵਾਰੀ ਸਾਹਿਬ ਸੁਣ ਲਿਆ, ਬਹੁਤ ਵਧੀਆ ਸੀ। ਹੁਣ ਕੱਲ੍ਹ ਦੇ ਪ੍ਰੋਗਰਾਮ 'ਤੇ ਵੀ ਝਾਤ ਪਵਾ ਦਿਓ ਜੀ।
0: ਲਓ ਫਿਰ ਕੱਲ੍ਹ ਦੇ ਪ੍ਰੋਗਰਾਮ ਦੇਖੋ ਜੀ, ਸਵੇਰੇ ਤੜਕੇ 6:30 ਵਜੇ
1: ਅੱਛਾ ਜੀ,
0: ਇੱਕ ਵਾਰਤਾ ਸੁਣਾਵਾਂਗੇ
1: ਠੀਕ ਹੈ ਜੀ,
0: ਨਰਮੇ ਦੀ ਦੇਖ ਪਾ।
1: ਠੀਕ ਹੈ ਜੀ,
0: ਸ਼ਾਮਾਂ ਨੂੰ 6:30 ਵਜੇ
1: ਹਾਂਜੀ
0: ਦਿਹਾਤੀ ਪ੍ਰੋਗਰਾਮ 'ਚ
1: ਠੀਕ ਹੈ ਜੀ।
0: ਖੇਤੀ ਉਦਮੀਪਨ ਅਤੇ ਸੰਚਾਰ ਮਹਾਰਤ
1: ਅੱਛਾ ਜੀ,
0: ਇੱਕ ਵਾਰਤਾ ਸੁਣਾਵਾਂਗੇ,
1: ਠੀਕ ਹੈ ਜੀ,
0: ਡਾਕਟਰ ਹਰਪ੍ਰੀਤ ਸਿੰਘ ਵਾਰਤਾ ਸੁਣਾਉਣਗੇ
1: ਠੀਕ ਹੈ ਜੀ।
0: ਹੈ ਜੀ। ਇਸ ਤੋਂ ਇਲਾਵਾ ਕਿਸਾਨਾਂ ਨਾਲ ਕੀਤੀਆਂ ਗੱਲਾਂ ਬਾਤਾਂ ਸੁਣਾਵਾਂਗੇ।
1: ਅਤੇ ਮੌਸਮ ਦਾ ਹਾਲ?
0: ਮੌਸਮ ਦੇਖੋ ਕੋਈ ਖਾਸ ਚੇਤਾਵਨੀ ਤਾਂ ਨਹੀਂ ਹੈ।
1: ਅੱਛਾ ਜੀ,
0: ਹੈ ਜੀ, ਰਲਵਾ ਮਿਲਵਾ ਰਹੇਗਾ
1: ਠੀਕ ਹੈ ਜੀ,
0: ਅਤੇ ਬਾਕੀ ਜਿੱਦਾਂ ਹੋਏਗਾ
1: ਹਾਂਜੀ
0: ਉਹ ਫਿਰ ਜਾਣਕਾਰੀ ਆਉਂਦੀ ਰਹੇਗੀ।
1: ਠੀਕ ਹੈ ਜੀ,
0: ਆਪਾਂ ਚੱਲੀਏ ਜੀ, ਜੈ
1: ਜੈ
0: ਹਿੰਦ।
1: ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਹੈਲੋ,
2: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
1: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰੀਆਂ ਘਟਨਾਵਾਂ 'ਤੇ ਨੇੜਿਓ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਸਮੁੰਦਰੀ ਵਪਾਰਕ ਜਹਾਜ਼ਾਂ ਉੱਪਰ ਹਮਲਿਆਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਤੋਂ ਵੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਬੋਝਸ਼ਾਲਾ ਵਿਵਾਦ ਮਾਮਲੇ 'ਚ ਪੁਰਾਣੀ ਸਥਿਤੀ ਬਹਾਲ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨ ਕਰਤਾਵਾਂ

0: ਦੀ ਅਪੀਲ ਨੂੰ ਠੁਕਰਾਉਂਦਿਆਂ ਰੋਜ਼ਾਨਾ ਆਧਾਰ 'ਤੇ ਸੁਣਵਾਈ 'ਤੇ ਸਹਿਮਤੀ ਪ੍ਰਗਟਾਈ ਹੈ। ਅਤੇ ਇੰਗਲੈਂਡ ਨੇ ਭਾਰਤ ਖਿਲਾਫ 3 ਇਕਰੋਸਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਜਿੱਤ ਲਈ 259 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਅੱਜ ਹੋਰਮੂਜ਼ ਸਟ੍ਰੇਟ ਵਿੱਚੋਂ ਲੰਘਦੇ ਸਮੇਂ 2 ਜਹਾਜ਼ਾਂ ਐੱਮ ਟੀ ਅਲ ਬਹਾਈਆ ਅਤੇ ਐੱਮ ਟੀ ਮੁੰਬਾਸਾ 'ਤੇ ਹੋਏ ਹਮਲਿਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਸਵੇਰੇ ਨਵੀਂ ਦਿੱਲੀ ਵਿੱਚ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਇਨ੍ਹਾਂ ਹਮਲਿਆਂ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ। ਦੋਹਾਂ ਜਹਾਜ਼ਾਂ 'ਤੇ ਸਵਾਰ 46 ਮੈਂਬਰੀ ਚਾਲਕ ਦਲ ਵਿੱਚੋਂ 30 ਭਾਰਤੀ ਨਾਗਰਿਕ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐੱਮ ਟੀ ਅਲ ਬਹਾਈਆ 'ਤੇ ਸਵਾਰ 12 ਭਾਰਤੀ ਨਾਗਰਿਕਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਐੱਮ ਟੀ ਮੁੰਬਾਸਾ 'ਤੇ ਸਵਾਰ 18 ਭਾਰਤੀ ਨਾਗਰਿਕਾਂ ਵਿੱਚੋਂ 9 ਜ਼ਖਮੀ ਹੋਏ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੰਤਰਾਲੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਇਸ ਦੌਰਾਨ ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਇੱਕ ਵਾਰ ਫਿਰ ਹੋਰਮੂਜ਼ ਸਟੇਟ ਰਾਹੀਂ ਸੁਰੱਖਿਅਤ ਨਿਰਵਿਘਨ ਸਮੁੰਦਰੀ ਆਵਾਜਾਈ ਅਤੇ ਵਪਾਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
1: पश्चिम एशिया में जो भी गतिविधियां चल रही हैं उस पर हम लगातार नजर रखे हुए हैं। हमारा मानना है कि स्ट्रेट ऑफ हॉर्मुज के रास्ते सुरक्षित और आजाद नौ परिवहन और व्यापार के पक्ष, जिसका हम हमेशा से बात करते रहे हैं, इससे यह सुनिश्चित किया जा सकता है कि लोगों का आर्थिक सुरक्षा, उनके ऊर्जा का सुरक्षा पूरे दुनिया में, सिर्फ भारत में नहीं पूरे दुनिया में उस पर आधारित है। और ये नौ परिवहन अगर आजाद तरीके से चलेगा तो उनकी आर्थिक और ऊर्जा सुरक्षा को सुनिश्चित किया जा सकता है।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾਏ ਗਏ ਇਲਾਕਿਆਂ ਵਿੱਚ ਦਹਾਕਿਆਂ ਤੋਂ ਕੀਤੇ ਜਾ ਰਹੇ ਸ਼ੋਸ਼ਣ, ਮੌਲਿਕ ਅਧਿਕਾਰਾਂ ਦੀ ਉਲੰਘਣਾ ਅਤੇ ਪ੍ਰਸ਼ਾਸਨਿਕ ਦਮਨ ਦਾ ਨਤੀਜਾ ਨੇ।
1: पाकिस्तान अधिकृत जम्मू कश्मीर में चल रहे विरोध प्रदर्शन, दशकों से चल रहे शोषण, मौलिक अधिकारों का हनन और प्रशासनिक उत्पीड़न का सीधा परिणाम है और प्रमाण भी है। स्थानीय आबादी की जायज शिकायतों को समाधान करने के बजाय वहां का प्रशासन, वहां का सरकार ने अत्यधिक पुलिस क्रूरता का सहारा लिया है। इसमें असहाय लोग, जिसमें महिलाएं भी हैं और बच्चे भी हैं, उनके खिलाफ कार्रवाई की गई है और निहत्थे नागरिक के खिलाफ घातक बल का प्रयोग करना भी शामिल है, जिसके परिणाम स्वरूप कई दुखद मौतें हुई हैं।
0: ਲਾਰੈਂਸ ਬਿਸ਼ਨੋਈ ਗੈਂਗ ਸਬੰਧੀ ਇਲਜ਼ਾਮਾਂ ਬਾਰੇ ਬੁਲਾਰੇ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਕਿਹਾ ਕਿ ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਦਹਿਸ਼ਤਗਰਦੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਾਨਵ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਅਤੇ ਸੰਬੰਧਿਤ ਅਪਰਾਧਕ ਨੈਟਵਰਕ ਸਮਾਜ ਲਈ ਬਹੁਤ ਖਤਰਾ ਨੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਦਹਿਸ਼ਤਗਰਦੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਸਹਿਯੋਗ ਮੌਜੂਦ ਹੈ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ। ਵਿੱਤੀ ਸਾਲ 2025-26 ਦੀ ਇਸੇ ਮਿਆਦ ਦੇ ਮੁਕਾਬਲੇ ਇਸ ਵਿੱਚ 16% ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਵਿੱਚ 3,35,000 ਕਰੋੜ ਰੁਪਏ ਤੋਂ ਵੱਧ ਦਾ ਕਾਰਪੋਰੇਟ ਟੈਕਸ ਅਤੇ 4,11,000 ਕਰੋੜ ਰੁਪਏ ਦਾ ਗੈਰ ਕਾਰਪੋਰੇਟ ਟੈਕਸ ਸ਼ਾਮਲ ਹੈ। ਵਿਭਾਗ ਨੇ 1,22,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਰਿਫੰਡ ਵੀ ਕੀਤੀ ਹੈ। ਸ਼ੁੱਧ ਸਿੱਧੇ ਟੈਕਸ ਸੰਗ੍ਰਹਿ ਵਿੱਚ 16% ਤੋਂ ਵੱਧ ਦਾ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ, ਜੋ 6,51,000 ਕਰੋੜ ਰੁਪਏ ਤੋਂ ਵੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਰ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਖਾਦਾਂ ਦੀ ਢੋਆ ਢੁਆਈ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਕੀਤੀ ਜਾਏਗੀ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲ ਰਾਹੀਂ ਕੀਤੀ ਜਾਂਦੀ ਹੈ। ਕੰਟੇਨਰਾਂ ਦੀ ਵਰਤੋਂ ਨਾਲ ਢੋਆ ਢੁਆਈ ਅਤੇ ਭੰਡਾਰਨ ਨੂੰ ਸਰਲ ਬਣਾਇਆ ਜਾਏਗਾ। ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ ਵਿੱਚ ਸੁਧਾਰਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੇ ਨੇ। ਉਨ੍ਹਾਂ ਨੇ ਫਲਾਈ ਐਸ਼ ਦੀ ਢੋਆ ਢੁਆਈ ਵਿੱਚ ਵੀ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਅਤੇ ਇਸ ਨੂੰ ਹੁਣ ਖੁੱਲ੍ਹੇ ਵੈਗਨਾਂ ਦੀ ਬਜਾਏ ਵਿਸ਼ੇਸ਼ ਕੰਟੇਨਰਾਂ ਵਿੱਚ ਲਿਜਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਰੇਲ ਭੂਮੀ ਪੋਰਟਲ ਜਲਦੀ ਹੀ ਸ਼ੁਰੂ ਕੀਤਾ ਜਾਏਗਾ ਤਾਂ ਜੋ ਸਾਰੀ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾ ਸਕੇ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਪ੍ਰੋਜੈਕਟਾਂ ਲਈ ਇੱਕ ਹੁਨਰ ਪ੍ਰਮਾਣੀਕਰਨ ਪ੍ਰਣਾਲੀ ਵੀ ਵੱਧ ਤੋਂ ਵੱਧ 24 ਮਹੀਨਿਆਂ ਦੇ ਅੰਦਰ ਲਾਗੂ ਕੀਤੀ ਜਾਏਗੀ, ਜੋ ਪਲੰਬਰ, ਵੈਲਡਰ, ਫਿਟਰ, ਮਿਸਤਰੀ, ਕੰਕਰੀਟ ਟੈਸਟਰ ਅਤੇ ਹੋਰ ਕਾਮਿਆਂ ਨੂੰ ਬਿਹਤਰ ਸਿਖਲਾਈ ਦੇਵੇਗੀ। ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਡਾਕ

0: ਵਿਭਾਗ ਦੀ ਤਿਮਾਹੀ ਕਾਰੋਬਾਰ ਸਮੀਖਿਆ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਧੀਆ ਨੇ ਕਿਹਾ ਕਿ ਇਸ ਤਿਮਾਹੀ ਵਿੱਚ ਇੰਡੀਆ ਪੋਸਟ ਨੇ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਵਿਭਾਗ ਦਾ ਕੁੱਲ ਕਾਰੋਬਾਰ 22.2% ਵੱਧ ਕੇ 3,280 ਕਰੋੜ ਰੁਪਏ ਤੋਂ 4,080 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਵਿੱਚ ਵੀ ਇੰਡੀਆ ਪੋਸਟ ਦੀ ਆਮਦਨ ਲਗਭਗ 20% ਵਧੀ ਸੀ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਨਤਾ ਨੇ ਵੀ ਪੁਲਿਸ ਨੂੰ ਨਸ਼ੇ ਦੇ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
1: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰੋਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ 'ਚ ਜਿਹੜੇ 45,000 ਪਬਲਿਕ ਟਿਪ ਆਫਸ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ, ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
0: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ਤਸਕਰਾਂ ਕੋਲੋਂ 6,600 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਅੱਜ ਬੋਝਸ਼ਾਲਾ ਵਿਵਾਦ ਦੇ ਹੱਲ ਲਈ ਰੋਜ਼ਾਨਾ ਸੁਣਵਾਈ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ। ਹਾਲਾਂਕਿ ਜਸਟਿਸ ਸੂਰਿਆਕਾਂਤ, ਜੋਇਮਲ ਬਾਗਚੀ ਅਤੇ VV ਮੋਹਨ ਦੀ ਬੈਂਚ ਨੇ ਪੁਰਾਣੀ ਸਥਿਤੀ ਬਹਾਲ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨਕਰਤਾਵਾਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਪੁਰਾਣੀ ਵਿਵਸਥਾ ਤਹਿਤ ਮੁਸਲਮਾਨਾਂ ਨੂੰ ਤੈਅ ਦਿਨਾਂ 'ਤੇ ਹਿੰਦੂਆਂ ਦੀ ਪੂਜਾ ਦੇ ਨਾਲ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਬੈਂਚ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੁਸਲਿਮ ਪੱਖ ਨੂੰ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਦੇ ਵਿਚਕਾਰ ਨਮਾਜ਼ ਅਦਾ ਕਰਨ ਲਈ ਵਿਵਾਦਿਤ ਸਥਾਨ ਨੇੜੇ ਇੱਕ ਵੱਖਰੀ ਖੁੱਲ੍ਹੀ ਜਗ੍ਹਾ ਪ੍ਰਦਾਨ ਕੀਤੀ ਜਾਏ। ਬੈਂਚ ਨੇ ਸਪੱਸ਼ਟ ਕੀਤਾ ਕਿ ਪ੍ਰਬੰਧ ਅਸਥਾਈ ਹੈ ਅਤੇ ਮਾਮਲੇ ਦੇ ਅੰਤਮ ਨਤੀਜੇ 'ਤੇ ਨਿਰਭਰ ਕਰੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਭਾਰਤ ਸਾਹਮਣੇ ਜਿੱਤ ਲਈ 259 ਦੌੜਾਂ ਦਾ ਟੀਚਾ ਰੱਖਿਆ ਹੈ। ਇੰਗਲੈਂਡ ਦੀ ਟੀਮ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47.5 ਓਵਰਾਂ ਵਿੱਚ 258 ਦੌੜਾਂ ਬਣਾ ਕੇ ਆਊਟ ਹੋ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਟੈਕਸਸ ਵਿੱਚ ਖੇਡਿਆ ਜਾਏਗਾ। ਫਰਾਂਸ ਲਗਾਤਾਰ 3ਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਉੱਧਰ ਸਪੇਨ 2010 ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਚੋਣ ਕਮਿਸ਼ਨ ਨੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਸੋਧ ਲਈ ਵਿਸ਼ੇਸ਼ ਤੀਬਰ ਸੋਧ SIR ਨੂੰ ਹੋਰ 10 ਦਿਨ ਵਧਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ। ਵਿਦੇਸ਼ ਮੰਤਰਾਲੇ ਨੇ ਅੱਜ ਇਰਾਨੀ ਦੂਤਕਾਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਸਮੁੰਦਰੀ ਵਪਾਰਕ ਜਹਾਜ਼ਾਂ ਉੱਪਰ ਹਮਲਿਆਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਆਮਦਨਕਾਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਬੋਝਸ਼ਾਲਾ ਵਿਵਾਦ ਮਾਮਲੇ ਵਿੱਚ ਪੁਰਾਣੀ ਸਥਿਤੀ ਬਹਾਲ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨ ਕਰਤਾਵਾਂ ਦੀ ਅਪੀਲ ਨੂੰ ਠੁਕਰਾਉਂਦਿਆਂ ਰੋਜ਼ਾਨਾ ਆਧਾਰ 'ਤੇ ਸੁਣਵਾਈ 'ਤੇ ਸਹਿਮਤੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 7:40 ਹੋ ਚੁੱਕੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।
3: This is Akashvani Jalandhar. Good evening, listeners. Today we'll explore how native language education connects children deeply to their heritage and building immense confidence and self-esteem. Let's listen to the talk, Role of Mother Tongue in Education by Priyanka Agnihotri.
4: I would like to start my topic with a very famous quote by Nelson Mandela. If you talk to a man,

ਹੁਣ ਤੁਸੀਂ ਹਰੀਹਰਨ ਦੀ ਆਵਾਜ਼ 'ਚ ਇੱਕ ਗਜ਼ਲ ਸੁਣ ਰਹੇ ਸੀ। ਅਗਲੀ ਗਜ਼ਲ ਪੇਸ਼ ਹੈ ਜਗਜੀਤ ਸਿੰਘ ਦੀ ਆਵਾਜ਼ 'ਚ।

ਜ਼ਿੰਦਗੀ ਹਸੀਨ ਹੈ। ਜੀ ਹਾਂ, ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਆਪਣੀ ਜ਼ਿੰਦਗੀ ਨੂੰ ਹਸੀਨ ਬਣਾਉਣ ਦੀ, ਖੁਸ਼ੀਆਂ ਦੇ ਨਾਲ ਭਰਨ ਦੀ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਜ਼ਿੰਦਗੀ ਦੇ ਵਿੱਚੋਂ ਗਮ ਜਿਹੜੇ ਨੇ ਨਾ, ਉਹ ਸਾਰੇ ਦੇ ਸਾਰੇ ਨਿਕਲ ਜਾਣ, ਦੁੱਖ ਦੂਰ ਭੱਜ ਜਾਣ, ਔਰ ਸਿਰਫ ਇਨਸਾਨ ਜਿਹੜਾ ਹੈ ਉਹ ਜ਼ਿੰਦਗੀ ਭਰ ਖੁਸ਼ੀਆਂ ਹੀ ਮਾਣੇ, ਉਸਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰੀ ਹੀ ਰਹੇ। ਕੋਈ ਨਹੀਂ ਆਪ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਨੂੰ, ਪਰੇਸ਼ਾਨੀਆਂ ਨੂੰ, ਔਕੜਾਂ ਨੂੰ ਜਾਂ ਦੁੱਖਾਂ ਨੂੰ ਸੱਦਾ ਦੇਣਾ ਚਾਹੁੰਦਾ। ਲੇਕਿਨ ਜ਼ਿੰਦਗੀ ਹੈ ਜੀ, ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਸੁੱਖ ਅਤੇ ਦੁੱਖ ਦੋਨੋਂ ਪਹਿਲੂ ਨੇ। ਕਿ ਅਗਰ ਇੱਕ ਹੈ ਉਹ ਚਲਾ ਗਿਆ ਤਾਂ ਦੂਸਰਾ ਆ ਗਿਆ, ਦੂਸਰਾ ਚਲਾ ਗਿਆ ਤਾਂ ਫਿਰ ਪਹਿਲੇ ਵਾਲਾ ਵਾਪਸ ਮੁੜ ਆਏਗਾ। ਇਹੀ ਜ਼ਿੰਦਗੀ ਹੈ ਜੀ, ਔਰ ਇਸੇ ਦੇ ਨਾਲ, ਇਸ ਦੁੱਖ ਸੁੱਖ ਦੇ ਨਾਲ ਚਲਦੇ ਚਲਦੇ ਅਸੀਂ ਇਸ ਜ਼ਿੰਦਗੀ ਨੂੰ ਬਿਤਾਉਣਾ ਹੈ। ਔਰ ਕੋਸ਼ਿਸ਼ ਕਰਨੀ ਹੈ ਕਿ ਇਸ ਜ਼ਿੰਦਗੀ ਨੂੰ ਜਿੰਨਾ ਜ਼ਿਆਦਾ ਅਸੀਂ ਖੁਸ਼ਨੁਮਾ ਬਣਾਉਣ ਦੀ ਕੋਸ਼ਿਸ਼ ਕਰ ਸਕੀਏ ਉਹ ਕਰੀਏ, ਕਿਉਂਕਿ ਜੇਕਰ ਅਸੀਂ ਦੁੱਖਾਂ ਦੇ ਵਿੱਚ ਜ਼ਿਆਦਾ ਹੀ ਰੁੱਝ ਗਏ ਤਾਂ ਫਿਰ ਖੁਸ਼ੀਆਂ ਸਾਡੇ ਕੋਲੋਂ ਆ ਕੇ ਨਿਕਲ ਜਾਣਗੀਆਂ, ਪਤਾ ਵੀ ਨਹੀਂ ਲੱਗੇਗਾ। ਇਸ ਕਰਕੇ ਧਿਆਨ ਉੱਧਰ ਵੀ ਰੱਖਣਾ ਹੈ ਕਿ ਜੋ ਸਾਡੇ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ, ਜਿਹੜੇ ਪਲ ਸਾਡੀ ਜ਼ਿੰਦਗੀ ਦੇ ਵਿੱਚ ਬੀਤ ਰਹੇ ਨੇ, ਉਹਨਾਂ ਪਲ ਵੀ ਅਸੀਂ ਜੀਣੇ ਨੇ, ਉਹਨਾਂ ਪਲਾਂ ਵੱਲ ਵੀ ਅਸੀਂ ਨਜ਼ਰ ਮਾਰਨੀ ਹੈ, ਝਾਤ ਮਾਰਨੀ ਹੈ। ਅਤੇ ਆਓ ਜੀ, ਇੱਕ ਜਿਹੜਾ ਜ਼ਿੰਦਗੀ ਦਾ ਸਭ ਤੋਂ ਮੇਨ ਕੰਮ ਹੈ ਜੋ ਅਸੀਂ ਚਾਹ ਕੇ ਵੀ ਨਹੀਂ ਛੱਡ ਸਕਦੇ, ਉਹ ਹੈ ਜੀ ਕਰਮ ਕਰਨਾ। ਜੀ ਹਾਂ, ਚਾਹੇ ਅਸੀਂ ਸੋਚ ਲਈਏ ਨਾ ਕਿ ਅਸੀਂ ਕੋਈ ਕਰਮ ਨਹੀਂ ਕਰਨਾ, ਅਸੀਂ ਕੋਈ ਕੰਮ ਨਹੀਂ ਕਰਨਾ, ਲੇਕਿਨ ਫਿਰ ਵੀ ਕਰਮ ਤਾਂ ਹੁੰਦਾ ਹੀ ਹੈ। ਜੇਕਰ ਤੁਸੀਂ ਵਿਹਲੇ ਬੈਠੇ ਹੋ, ਹੱਥ ਪੈਰ ਨਹੀਂ ਚਲਾ ਰਹੇ, ਜੇਕਰ ਤੁਸੀਂ ਸੋਚ ਵੀ ਰਹੇ ਹੋ ਨਾ, ਤਾਂ ਉਹ ਵੀ ਕਰਮ ਹੋ ਰਿਹਾ ਹੈ ਜੀ, ਔਰ ਉਹ ਤੁਸੀਂ ਬਿਲਕੁਲ ਬੰਦ ਨਹੀਂ ਕਰ ਸਕਦੇ। ਇਨਸਾਨ ਜੇ ਦੁਨੀਆ ਦੇ ਉੱਤੇ ਆਇਆ ਹੈ ਤਾਂ ਕਰਮ ਉਹ ਕਰੇਗਾ ਹੀ ਕਰੇਗਾ। ਬੇਸ਼ੱਕ ਉਹ ਹੱਥੀਂ ਪੈਰੀ ਕੁਛ ਨਾ ਕਰੇ, ਫਿਰ ਵੀ ਕਰਨਾ ਹੀ ਪੈਂਦਾ। ਜੇਕਰ ਕੁਛ ਖਾਂਦੇ ਹਾਂ ਅਸੀਂ, ਹੱਥ ਪੈਰ ਚਲਾਉਣੇ ਹੀ ਪੈਂਦੇ ਨੇ, ਜ਼ਿੰਦਗੀ ਨੂੰ ਚਲਾਉਣ ਵਾਸਤੇ ਬਹੁਤ ਕੁਛ ਕਰਨਾ ਪੈਂਦਾ। ਲੇਕਿਨ ਅਗਰ ਕੋਈ ਇਨਸਾਨ ਕਹੇ ਕਿ ਮੈਂ ਤਾਂ ਕਰਮ ਹੀ ਨਹੀਂ ਕਰਨਾ, ਤਾਂ ਫਿਰ ਮੈਨੂੰ ਉਸ ਕਰਮ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਫਲ ਨਹੀਂ ਮਿਲੇਗਾ। ਲੇਕਿਨ ਸੋਚਣਾ ਤਾਂ ਅਸੀਂ ਬੰਦ ਨਹੀਂ ਕਰ ਸਕਦੇ ਨਾ, ਉਹ ਚੀਜ਼ ਤਾਂ ਸਾਡੇ ਵੱਸ ਦੇ ਵਿੱਚ ਨਹੀਂ ਹੈਗੀ, ਉਹ ਤਾਂ ਪਰਮਾਤਮਾ ਨੇ ਫੀਡ ਕਰਕੇ ਭੇਜੀ ਹੋਈ ਹੈ ਕਿ ਚਾਹੇ ਤੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ, ਕਰਮ ਤੋਂ ਤੂੰ ਭੱਜ ਨਹੀਂ ਸਕਦਾ। ਸੋਚਣਾ ਵੀ ਇੱਕ ਕਰਮ ਹੀ ਹੁੰਦਾ ਹੈ, ਅਤੇ ਇਸ ਕਰਕੇ ਜੇਕਰ ਕਰਮ ਹੋਣਾ ਹੀ ਹੈ ਤਾਂ ਅਸੀਂ ਕਿਉਂ ਨਾ ਕੋਸ਼ਿਸ਼ ਕਰੀਏ ਕਿ ਚੰਗੇ ਕਰਮ ਹੀ ਸਾਡੇ ਹੱਥੋਂ ਹੋਣ। ਜੋ ਹੋਣਾ ਉਹ ਤਾਂ ਹੋ ਹੀ ਜਾਣਾ ਹੈ, ਤੁਸੀਂ ਉਸਨੂੰ ਰੋਕ ਨਹੀਂ ਸਕਦੇ। ਲੇਕਿਨ ਜੇਕਰ ਸਾਡਾ ਧਿਆਨ, ਸਾਡਾ ਫੋਕਸ ਚੰਗੇ ਪਾਸੇ ਰਹੇਗਾ ਤਾਂ ਕਰਮ ਮੈਕਸੀਮਮ ਚੰਗੇ ਹੀ ਹੋਣਗੇ। ਅਤੇ ਆਹੋ ਜੀ, ਇਸੇ ਤਰ੍ਹਾਂ ਦਾ ਹੀ ਗੀਤ ਹੈ ਕਿ ਦੁਨੀਆ ਦੇ ਵਿੱਚ ਆਏ ਹਾਂ ਅਤੇ ਕੰਮ ਤਾਂ ਕਰਨਾ ਹੀ ਪੈਣਾ, ਤਾਂ ਕੰਮ ਤੋਂ ਅਸੀਂ ਭੱਜਣਾ ਨਹੀਂ ਹੈ। ਤਾਂ ਆਓ ਜੀ, ਗੀਤ ਇੰਜੋਏ ਕਰਦੇ ਹਾਂ।

ਜੇਕਰ ਫਿਰ ਵੀ ਰਿਜ਼ਲਟ ਅੱਛਾ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ, ਇਟਸ ਓਕੇ, ਤੁਹਾਨੂੰ ਮਤਲਬ ਦੁਬਾਰਾ ਫਿਰ ਕੋਸ਼ਿਸ਼ ਕਰੋ ਕਿ ਦੁਬਾਰਾ ਫਿਰ ਅੱਛਾ ਹੋ ਜਾਏ। ਅੱਜ ਇਨਸਾਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਮੀ ਹੈ ਨਾ, ਉਹ ਇਹੀ ਹੈ ਕਿ ਸਾਡੇ ਕੋਲੋਂ ਇੰਤਜ਼ਾਰ ਨਹੀਂ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਅਸੀਂ ਕਰੀਏ ਨਾ, ਬਸ ਉਸਦਾ ਰਿਜ਼ਲਟ ਸਾਨੂੰ ਛੇਤੀ ਛੇਤੀ ਮਿਲ ਜਾਏ। ਜੇਕਰ ਅਸੀਂ ਮਿਹਨਤ ਕਰ ਰਹੇ ਹਾਂ ਤਾਂ ਸਾਨੂੰ ਜਲਦੀ ਉਸਦਾ ਫਲ ਮਿਲ ਜਾਏ। ਜੇਕਰ ਅਸੀਂ ਕੋਈ ਕੰਮ ਕਰ ਰਹੇ ਹਾਂ, ਸਾਨੂੰ ਫਟਾਫਟ ਉਹ ਮੰਜ਼ਿਲ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਜਾਣੀ ਚਾਹੀਦੀ ਹੈ। ਹਰ ਕੋਈ ਬਹੁਤ ਜਲਦੀ ਜਿਹੜੀ ਹੈ ਸਕਸੈਸ ਹਾਸਲ ਕਰਨਾ ਚਾਹੁੰਦਾ, ਸਫਲਤਾ ਹਾਸਲ ਕਰਨਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ। ਅੱਜ ਕੋਈ ਵੀ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ। ਲੇਕਿਨ ਕਹਿੰਦੇ ਨੇ ਕਿ ਜਿਹੜੀ ਬੈਸਟ ਚੀਜ਼ ਹੁੰਦੀ ਹੈ, ਵਧੀਆ ਚੀਜ਼ ਹੁੰਦੀ ਹੈ ਨਾ, ਉਹ ਸਬਰ ਮੰਗਦੀ ਹੈ। ਜੇਕਰ ਅਸੀਂ ਬਹੁਤ ਕਾਲੇ ਪਵਾਂਗੇ ਨਾ ਤਾਂ ਜਲਦੀ ਦਾ ਨਤੀਜਾ ਹਮੇਸ਼ਾ ਅਕਸਰ ਖਰਾਬ ਹੋ ਜਾਂਦਾ ਹੈ। ਤੋ ਸਹਿਜ ਪੱਕੇ ਸੋ ਮਿੱਠਾ ਹੋਏ, ਇਹ ਕਹਾਵਤ ਤੁਸੀਂ ਸੁਣੀ ਹੋਏਗੀ। ਤੋ ਇਸ ਕਰਕੇ ਸਬਰ ਕਰਨਾ ਨਾ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਮਿਹਨਤ ਤਾਂ ਹਰ ਕੋਈ ਕਰ ਲੈਂਦਾ, ਲੇਕਿਨ ਸਫਲਤਾ ਕਹਿੰਦੇ ਉਹਨੂੰ ਮਿਲਦੀ ਹੈ ਕਿ ਜਿਹੜਾ ਲਗਾਤਾਰ ਮਿਹਨਤ ਕਰਦਾ। ਇਹ ਨਹੀਂ ਕਿ ਥੋੜ੍ਹੇ ਦਿਨ ਅਸੀਂ ਕੰਮ ਕੀਤਾ, ਬੜੀ ਮਿਹਨਤ ਕੀਤੀ,

ਨਤੀਜਾ ਹਮੇਸ਼ਾ ਅਕਸਰ ਖਰਾਬ ਹੋ ਜਾਂਦਾ ਹੈ। ਤੋ ਸਹਿਜ ਪੱਕੇ ਸੋ ਮਿੱਠਾ ਹੋਏ, ਇਹ ਕਹਾਵਤ ਤੁਸੀਂ ਸੁਣੀ ਹੋਏਗੀ। ਤੋ ਇਸ ਕਰਕੇ ਸਬਰ ਕਰਨਾ ਨਾ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਮਿਹਨਤ ਤਾਂ ਹਰ ਕੋਈ ਕਰ ਲੈਂਦਾ, ਲੇਕਿਨ ਸਫਲਤਾ ਕਹਿੰਦੇ ਉਹਨੂੰ ਮਿਲਦੀ ਹੈ ਕਿ ਜਿਹੜਾ ਲਗਾਤਾਰ ਮਿਹਨਤ ਕਰਦਾ। ਇਹ ਨਹੀਂ ਕਿ ਥੋੜ੍ਹੇ ਦਿਨ ਅਸੀਂ ਕੰਮ ਕੀਤਾ, ਬੜੀ ਮਿਹਨਤ ਕੀਤੀ, ਬੜੇ ਜੋਸ਼ੋ ਖਰੋਸ਼ ਦੇ ਨਾਲ ਅਸੀਂ ਸ਼ੁਰੂਆਤ ਕੀਤੀ, ਲੇਕਿਨ ਫਿਰ ਸਾਨੂੰ ਲੱਗਾ ਕਿ ਰਿਜ਼ਲਟ ਤਾਂ ਮਿਲ ਨਹੀਂ ਰਿਹਾ, ਤਾਂ ਫਿਰ ਅਸੀਂ ਬੈਠ ਗਏ ਕਿ ਛੱਡੋ ਪਰਾਂ, ਰਹਿਣ ਦਿਉ, ਕਰਨਾ ਹੀ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਲੇਕਿਨ ਸਫਲਤਾ ਕਹਿੰਦੇ ਉਹਨੂੰ ਮਿਲਦੀ ਹੈ ਜਿਹੜਾ ਕੰਮ ਛੱਡਦਾ ਨਹੀਂ, ਲਗਾਤਾਰ ਉਸਦੇ ਪਿੱਛੇ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚੱਲਦਾ ਰਹਿੰਦਾ। ਉਹ ਇਨਸਾਨ ਇੱਕ ਦਿਨ ਸਫਲਤਾ ਜ਼ਰੂਰ ਹਾਸਿਲ ਕਰਦਾ। ਅਸੀਂ ਖਰਗੋਸ਼ ਅਤੇ ਕਛੂਏ ਦੀ ਵੀ ਸਟੋਰੀ ਸੁਣੀ ਹੈ, ਬਚਪਨ ਤੋਂ ਹੀ ਹੈ ਪੜ੍ਹਾਈ ਜਾਂਦੀ ਹੈ ਕਿ ਖਰਗੋਸ਼ ਅਤੇ ਕਛੂਏ ਦੀ ਰੇਸ ਹੁੰਦੀ ਹੈ। ਅਤੇ ਖਰਗੋਸ਼ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਪੀਡ ਦੇ ਵਿੱਚ ਕਿੰਨਾ ਜ਼ਿਆਦਾ ਤੇਜ਼ ਹੁੰਦਾ ਕਛੂਏ ਨਾਲੋਂ, ਲੇਕਿਨ ਖਰਗੋਸ਼ ਕੀ ਕਰਦਾ ਹੈ ਕਿ ਥੋੜ੍ਹਾ ਦੌੜਦਾ ਅਤੇ ਫਿਰ ਆਰਾਮ ਨਾਲ ਉਹ ਰੈਸਟ ਕਰਨ ਲੱਗ ਜਾਂਦਾ। ਲੇਕਿਨ ਕਛੂਆ ਜਿਹੜਾ ਹੁੰਦਾ ਉਹ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚਾਹੇ ਸਲੋ ਹੀ ਚੱਲੇ, ਚਾਹੇ ਇੱਕ ਇੱਕ ਸਟੈਪ ਹੀ ਚੱਲੇ, ਲੇਕਿਨ ਉਹ ਆਖਿਰ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ। ਇਹੀ ਚੀਜ਼ ਜੇਕਰ ਅਸੀਂ ਵੀ ਫੋਲੋ ਕਰੀਏ ਕਿ ਰੁਕਣਾ ਨਹੀਂ ਹੈ, ਬੇਸ਼ੱਕ ਅਸੀਂ ਸਲੋ ਚੱਲੀਏ ਲੇਕਿਨ ਚੱਲਦੇ ਚੱਲੇ ਜਾਵਾਂਗੇ ਨਾ, ਤਾਂ ਉਹ ਕੰਮ ਜ਼ਰੂਰ ਪੂਰਾ ਹੋਏਗਾ ਜਿਸ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ, ਜਿਸ ਦੇ ਪਿੱਛੇ ਪਏ ਹਾਂ। ਅਤੇ ਆਓ ਜੀ, ਇਸੇ ਤਰ੍ਹਾਂ ਦਾ ਇੱਕ ਗੀਤ ਹੈ, ਸੁਣਦੇ ਹਾਂ।

ਵਾਕਈ ਜੀ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਪਲ ਵੀ ਆਉਂਦਾ ਹੈ ਜਦੋਂ ਇਨਸਾਨ ਇਕੱਲਾ ਫੀਲ ਕਰਦਾ ਹੈ। ਕਹਿੰਦੇ ਨੇ ਕਿ ਸੁੱਖ ਦੇ ਵਿੱਚ ਤਾਂ ਤੁਹਾਡੇ ਆਸ ਪਾਸ ਬਹੁਤ ਸਾਰੇ ਲੋਕ ਹੁੰਦੇ ਨੇ, ਬਹੁਤ ਸ਼ੋਰ ਹੁੰਦਾ ਹੈ, ਮਹਿਫਿਲਾਂ ਹੁੰਦੀਆਂ ਨੇ, ਲੇਕਿਨ ਜਦੋਂ ਇਨਸਾਨ ਦੇ ਉੱਤੇ ਕੋਈ ਦੁੱਖ ਦੀ ਘੜੀ ਆਉਂਦੀ ਹੈ ਨਾ, ਤਾਂ ਉਹ ਇਕੱਲਾ ਰਹਿ ਜਾਂਦਾ ਹੈ। ਉਹ ਦੁੱਖ ਉਸਨੂੰ ਆਪ ਹੀ ਕੱਟਣਾ ਪੈਂਦਾ ਹੈ, ਆਪ ਹੀ ਝੱਲਣਾ ਪੈਂਦਾ ਹੈ। ਲੇਕਿਨ ਉਸ ਟਾਈਮ ਦੇ ਉੱਤੇ ਇਨਸਾਨ ਦਾ ਫਰਜ਼ ਇਹ ਹੈ ਕਿ ਬਸ ਉਹ ਦੁੱਖ ਦੇ ਵਿੱਚ ਢੇਰੀ ਢਾਹ ਕੇ ਨਾ ਬੈਠ ਜਾਏ, ਬਸ ਚੱਲਦਾ ਜਾਏ, ਚਾਹੇ ਹੌਲੀ ਹੌਲੀ ਕਿਉਂ ਨਾ ਜ਼ਿੰਦਗੀ ਦੇ ਵਿੱਚ ਅੱਗੇ ਵਧੇ, ਲੇਕਿਨ ਕੋਸ਼ਿਸ਼ ਜ਼ਰੂਰ ਇਹੀ ਰਹੇ ਕਿ ਹਾਂ ਚੱਲਣਾ ਹੈ, ਜਿੱਦਾਂ ਵੀ ਜ਼ਿੰਦਗੀ ਚਲਾ ਰਹੀ ਹੈ ਚੱਲਣਾ ਹੈ, ਅੱਗੇ ਵਧਣਾ ਹੈ। ਕਿਉਂਕਿ ਜੇਕਰ ਕਹਿੰਦੇ ਨੇ

ਕੀ ਸਿਆਣੇ, ਜੇ ਤੁਸੀਂ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹੋ ਕਿਸੇ ਟਾਈਮ ਦੇ ਉੱਤੇ, ਤਾਂ ਕੋਸ਼ਿਸ਼ ਕਰੋ ਕਿ ਕਿਸੇ ਹੋਰ ਦਾ ਸਹਾਰਾ ਬਣ ਜਾਓ। ਜੇਕਰ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕੋਈ ਰਾਹ ਨਹੀਂ ਦਿਖ ਰਿਹਾ, ਕੋਈ ਮੰਜ਼ਿਲ ਨਹੀਂ ਦਿਖ ਰਹੀ ਅੱਗੇ, ਤਾਂ ਤੁਸੀਂ ਕਿਸੇ ਹੋਰ ਦੇ ਪੱਥ ਦੇ ਕਹਿੰਦੇ ਕਿ ਦੀਵੇ ਬਣ ਜਾਓ, ਉਸਦੀ ਰਾਹ ਨੂੰ ਰੋਸ਼ਨਾ ਦਿਓ, ਤਾਂ ਕਿ ਉਸਦੀ ਕਿਸੇ ਤਰੀਕੇ ਮਦਦ ਹੋ ਸਕੇ, ਉਸਨੂੰ ਹਨੇਰੇ ਵਿੱਚੋਂ ਬਾਹਰ ਕੱਢ ਲਿਆਓ। ਜੇਕਰ ਤੁਹਾਨੂੰ ਆਪ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਰੋਸ਼ਨੀ ਨਜ਼ਰ ਨਹੀਂ ਆ ਰਹੀ, ਤਾਂ ਕੋਸ਼ਿਸ਼ ਕਰੋ ਕਿ ਸ਼ਾਇਦ ਤੁਹਾਡੇ ਜ਼ਰੀਏ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਕੋਈ ਰੋਸ਼ਨੀ ਆ ਜਾਏ, ਤਾਂ ਉਸ ਚੀਜ਼ ਦੇ ਨਾਲ ਨਾ ਫਿਰ ਆਪਣੇ ਆਪ ਨੂੰ ਵੀ ਹਿੰਮਤ ਮਿਲਦੀ ਹੈ ਕਿ ਜੇਕਰ ਉਹ ਦੁੱਖ ਵਿੱਚੋਂ ਬਾਹਰ ਆ ਸਕਦਾ ਹੈ, ਉਸਦਾ ਸਹਾਰਾ ਮੈਂ ਬਣ ਸਕਦਾ ਹਾਂ, ਤਾਂ ਮੇਰਾ ਵੀ ਕੋਈ ਜ਼ਰੂਰ ਬਣੇਗਾ। ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਨਾ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਜੇਕਰ ਅਸੀਂ ਉਹਨਾਂ ਨੂੰ ਆਪਣੇ ਉਸੂਲ ਬਣਾ ਲਈਏ, ਅਪਣਾ ਲਈਏ, ਤਾਂ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਵਧੀਆ ਬਣ ਸਕਦੀ ਹੈ। ਇਨਸਾਨ ਦਾ ਜਿਹੜਾ ਵਿਅਕਤਿਤਵ ਹੈ ਜਾਂ ਜਿਹੜੀ ਪਰਸਨੈਲਿਟੀ ਹੈ ਉਹ ਚੰਗੀ ਬਣ ਸਕਦੀ ਹੈ, ਮਜ਼ਬੂਤ ਬਣ ਸਕਦੀ ਹੈ, ਨਿਖਰ ਸਕਦੀ ਹੈ। ਕਹਿੰਦੇ ਕਿ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਸਿੱਖਣਾ ਹੈ ਨਾ, ਤਾਂ ਦੂਜਿਆਂ ਦਾ ਦੁੱਖ ਅਤੇ ਦਰਦ ਸਮਝਣਾ ਸਿੱਖ ਲਓ ਕਿ ਕਿਸੇ ਨੂੰ ਕੀ ਤਕਲੀਫ ਹੈ, ਕਿਸੇ ਦੇ ਦਿਲ ਦੇ ਉੱਤੇ ਕੀ ਭਾਰ ਪਿਆ ਹੋਇਆ ਹੈ, ਕੀ ਬੋਝ ਹੈ, ਕੀ ਦਰਦ ਮਹਿਸੂਸ ਕਰ ਰਿਹਾ ਹੈ। ਜੇਕਰ ਤੁਹਾਨੂੰ ਉਹ ਸਮਝਣਾ ਆ ਜਾਏ ਨਾ, ਤਾਂ ਕਮਾਲ ਹੋ ਜਾਏਗੀ। ਜੇਕਰ ਤੁਸੀਂ ਕਿਸੇ ਨੂੰ ਕੁਝ ਦੇ ਸਕਦੇ ਹੋ ਨਾ, ਤਾਂ ਆਪਣਾ ਟਾਈਮ ਦੇ ਦਿਉ, ਥੋੜ੍ਹਾ ਜਿਹਾ ਆਪਣਾ ਵਕਤ ਦੇ ਦਿਉ, ਕਿਉਂਕਿ ਵਕਤ ਤੋਂ ਕੀਮਤੀ ਚੀਜ਼ ਹੋਰ ਕੋਈ ਨਹੀਂ ਹੁੰਦੀ। ਜੇਕਰ ਤੁਸੀਂ ਕੁਝ ਛੱਡ ਸਕਦੇ ਹੋ ਨਾ, ਤਾਂ ਆਪਣੀ ਈਗੋ ਛੱਡ ਦਿਉ, ਆਪਣਾ ਅਹੰਕਾਰ ਛੱਡ ਦਿਉ। ਇਹ ਨਾ ਸੋਚੋ ਕਿ ਬਈ ਉਹ ਬੰਦਾ ਮੈਨੂੰ ਨਹੀਂ ਬੁਲਾ ਰਿਹਾ ਤਾਂ ਮੈਂ ਵੀ ਨਹੀਂ ਬੁਲਾਉਣਾ, ਉਹ ਮੇਰੇ ਮਾੜੇ ਕੰਮ ਦੇ ਵਿੱਚ ਜਾਂ ਮੇਰੇ ਬੁਰੇ ਵਕਤ ਦੇ ਵਿੱਚ ਮੇਰੇ ਕੋਲ ਨਹੀਂ ਸੀ ਆਇਆ ਤਾਂ ਮੈਂ ਵੀ ਨਹੀਂ ਜਾਣਾ, ਜੇ ਉਹ ਨਹੀਂ ਕਰ ਰਿਹਾ ਤਾਂ ਮੈਂ ਵੀ ਨਹੀਂ ਕਰਨਾ। ਇਹਨੂੰ ਈਗੋ ਕਹਿੰਦੇ, ਇਹਨੂੰ ਅਹੰਕਾਰ ਕਹਿੰਦੇ ਆ। ਅਤੇ ਇਹ ਜੇਕਰ ਆਪਾਂ ਛੱਡ ਸਕੀਏ ਤਾਂ ਸਾਡੀ ਪਰਸਨੈਲਿਟੀ ਬਹੁਤ ਵਧੀਆ ਹੋ ਜਾਏਗੀ। ਅਤੇ ਆਓ ਜੀ ਇਸੇ ਤਰ੍ਹਾਂ ਦਾ ਹੀ ਇੱਕ ਗੀਤ ਸੁਣਦੇ ਹਾਂ ਜੋ ਸਾਨੂੰ ਸਿਖਾ ਰਿਹਾ ਹੈ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਹੈ ਅਤੇ ਜੇ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਕਰ ਸਕਦੇ ਹਾਂ, ਤਾਂ ਸਾਡੀ ਜ਼ਿੰਦਗੀ ਆਪਣੇ ਆਪ ਰੋਸ਼ਨ ਆ ਜਾਏਗੀ। ਆਓ ਸੁਣਦੇ ਹਾਂ।

ਆ ਜਾਏਗਾ। ਲੇਕਿਨ ਹਰ ਚੀਜ਼ ਨੂੰ ਇੰਨਾ ਈਜ਼ੀਲੀ ਲੈ ਕੇ ਆਪਾਂ ਜ਼ਿੰਦਗੀ ਦੇ ਵਿੱਚ ਨਹੀਂ ਚੱਲ ਸਕਦੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਦੋਂ ਇਨਸਾਨ ਨੂੰ ਉਸ ਵਕਤ ਸੰਭਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਇਸ ਕਰਕੇ ਕਿਸੇ ਆਪਣਿਆਂ ਦਾ ਸਾਥ ਹੋਣਾ, ਸਹਾਰਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ। ਅਤੇ ਜੇਕਰ ਸਹਾਰੇ ਨਾ ਹੋਣ, ਇਨਸਾਨ ਇਕੱਲਾ ਰਹਿ ਜਾਏ, ਫਿਰ ਉਹ ਹੌਲੀ ਹੌਲੀ ਇਕੱਲਾ ਰਹਿਣਾ ਵੀ ਸਿੱਖ ਜਾਂਦਾ ਹੈ। ਜਦੋਂ ਇਕੱਲਾ ਰਹੇਗਾ ਤਾਂ ਹੋਰ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ। ਲੇਕਿਨ ਜ਼ਿੰਦਗੀ ਹੈ, ਲਾਈਫ ਹੈ, ਅਤੇ ਉਹਦੇ ਵਿੱਚ ਅਸੀਂ ਸਾਰੇ ਜਣੇ ਇੱਕ ਦੂਜੇ ਦੇ ਨਾਲ ਮਿਲ ਕੇ ਹੀ ਚੱਲ ਰਹੇ ਹਾਂ। ਇਸ ਲਈ ਜੇਕਰ ਸਾਡਾ ਸਾਥ ਚੰਗਾ ਹੋਏਗਾ ਤਾਂ ਜ਼ਿੰਦਗੀ ਦੇ ਜਿਹੜੇ ਦੁੱਖ ਨੇ ਨਾ, ਉਹ ਜ਼ਿਆਦਾ ਪਰੇਸ਼ਾਨ ਨਹੀਂ ਕਰਨਗੇ। ਥੋੜ੍ਹਾ ਸੌਖੇ ਹੋ ਕੇ ਅਸੀਂ ਉਸ ਚੀਜ਼ 'ਚੋਂ, ਉਸ ਰਾਹ 'ਚੋਂ ਗੁਜ਼ਰ ਸਕਦੇ ਹਾਂ। ਲੇਕਿਨ ਜੇਕਰ ਸਾਥ ਮਾੜਾ ਹੋਏਗਾ ਤਾਂ ਜਿਹੜਾ ਚੰਗਾ ਵਕਤ ਵੀ ਹੈ ਨਾ, ਉਹ ਵੀ ਮਾੜਾ ਬਣ ਜਾਂਦਾ ਹੁੰਦਾ ਹੈ। ਅਸੀਂ ਇਹੋ ਜਿਹੇ ਲਾਈਫ ਦੇ ਵਿੱਚ ਐਕਸਪੀਰੀਅੰਸ ਵੀ ਕੀਤੇ ਹੋਏ ਨੇ ਕਿ ਹਾਂ ਬਈ, ਜੇਕਰ ਤੁਹਾਡੇ ਨਾਲ ਦੇ ਤੁਹਾਡੇ ਸਾਥੀ, ਤੁਹਾਡੇ ਦੋਸਤ ਮਿੱਤਰ, ਰਿਸ਼ਤੇਦਾਰ ਸਭ ਚੰਗੇ ਨੇ ਤਾਂ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਖੇੜੇ ਹੋ ਜਾਂਦੇ ਨੇ। ਦੁੱਖ ਦੇ ਵਿੱਚ ਵੀ ਉਹ ਆ ਕੇ ਜਦੋਂ ਤੁਹਾਡਾ ਸਹਾਰਾ ਬਣਦੇ ਨੇ ਤਾਂ ਦੁੱਖ ਵੀ ਹੌਲੇ ਹੋ ਜਾਂਦੇ ਨੇ। ਲੇਕਿਨ ਜੇਕਰ ਉਹੀ ਕੁਛ ਇਹੋ ਜਿਹੇ ਦੋਸਤ ਮਿੱਤਰ ਵੀ ਹੁੰਦੇ ਨੇ, ਰਿਸ਼ਤੇਦਾਰ ਵੀ ਹੁੰਦੇ ਨੇ ਕਿ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਆ ਕੇ ਵੀ ਕੋਈ ਨਾ ਕੋਈ ਇਹੋ ਜਿਹੀ ਗੱਲ ਕਰ ਦਿੰਦੇ ਨੇ ਕਿ ਉਹ ਖੁਸ਼ੀ ਵਾਲਾ ਮਾਹੌਲ ਹੀ ਗਮਗੀਨ ਹੋ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਤੋ ਇਹੋ ਜਿਹੇ ਸਾਥੀਆਂ ਤੋਂ, ਇਹੋ ਜਿਹੇ ਮਤਲਬ ਲੋਕਾਂ ਤੋਂ ਸਾਨੂੰ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਹੈ, ਜ਼ਰੂਰ ਥੋੜ੍ਹਾ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਸੰਗਤੀ ਜਿਹੜੀ ਹੁੰਦੀ ਹੈ ਨਾ, ਇਨਸਾਨ ਦੀ ਬਹੁਤ ਇੰਪੋਰਟੈਂਟ ਹੁੰਦੀ ਹੈ। ਐਗਜ਼ਾਮਪਲ ਦਿੰਦੇ ਹੁੰਦੇ ਨੇ, ਕਹਿੰਦੇ ਕਿ ਜੇਕਰ ਤੁਸੀਂ ਸਾਰਾ ਦਿਨ ਮੱਛਲੀ ਬਾਜ਼ਾਰ ਦੇ ਵਿੱਚੋਂ ਘੁੰਮ ਕੇ ਆ ਜਾਓ ਨਾ, ਬੇਸ਼ੱਕ ਤੁਸੀਂ ਮੱਛਲੀ ਨਾ ਖਰੀਦੋ, ਲੇਕਿਨ ਜਿਹੜੀ ਉਸਦੀ ਬਦਬੂ ਹੁੰਦੀ ਹੈ, ਉਹ ਸਮੈਲ ਹੁੰਦੀ ਹੈ, ਉਹ ਸ਼ਾਮ ਤੱਕ ਤੁਹਾਡੇ ਕੱਪੜਿਆਂ ਦੇ ਵਿੱਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ, ਬੇਸ਼ੱਕ ਤੁਸੀਂ ਨਾ ਖਰੀਦੀ ਹੋਵੇ। ਇਸੇ ਤਰ੍ਹਾਂ ਕਹਿੰਦੇ ਕਿ ਜੇਕਰ ਤੁਸੀਂ ਸਾਰਾ ਦਿਨ ਕਿਸੇ ਪਰਫਿਊਮ ਦੀ ਦੁਕਾਨ ਦੇ ਵਿੱਚ ਗੁਜ਼ਾਰਿਆ ਹੋਵੇ, ਬਿਨਾਂ ਪਰਫਿਊਮ ਖਰੀਦੇ ਵੀ ਜਦੋਂ ਤੁਸੀਂ ਉਸ ਦੁਕਾਨ ਤੋਂ ਬਾਹਰ ਨਿਕਲਦੇ ਹੋ ਨਾ, ਤਾਂ ਤੁਹਾਡੇ ਕੱਪੜਿਆਂ ਦੇ ਵਿੱਚੋਂ ਖੁਸ਼ਬੂ ਆ ਰਹੀ ਹੁੰਦੀ ਹੈ। ਇਸ ਕਰਕੇ ਮਾਹੌਲ ਦਾ ਬਹੁਤ ਜ਼ਿਆਦਾ ਇੰਪੈਕਟ ਹੁੰਦਾ ਇਨਸਾਨ ਦੇ ਉੱਤੇ, ਬਹੁਤ ਜ਼ਿਆਦਾ ਅਸਰ ਹੁੰਦਾ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਜਿਹੜਾ ਸਾਡਾ ਆਸ ਪਾਸ ਦਾ ਮਾਹੌਲ ਹੋਵੇ ਨਾ, ਆਸ ਪਾਸ ਦੇ ਲੋਕ ਹੋਣ, ਉਹ ਵਧੀਆ ਹੋਣ। ਨੈਗੇਟਿਵਿਟੀ ਤੋਂ ਅਸੀਂ ਜਿੰਨਾ ਦੂਰ ਰਹਾਂਗੇ ਉਨਾ ਹੀ ਵਧੀਆ ਰਹਾਂਗੇ। ਸਾਡਾ ਸਾਥ ਜੇਕਰ ਉਹਨਾਂ ਲੋਕਾਂ ਦੇ ਨਾਲ ਹੈ ਜੋ ਸਾਨੂੰ ਦਿਲੋਂ ਚਾਹੁੰਦੇ ਨੇ, ਜੋ ਸਾਡੀ ਦਿਲੋਂ ਤਰੱਕੀ ਚਾਹੁੰਦੇ ਨੇ, ਤਾਂ ਇਨਸਾਨ ਜ਼ਰੂਰ ਇੱਕ ਦਿਨ ਤਰੱਕੀ ਕਰ ਜਾਂਦਾ ਹੈ। ਲੇਕਿਨ ਜੇਕਰ ਸਾਥ ਮਾੜਾ ਹੈ, ਜਿਹੜਾ ਉੱਤੋਂ ਤਾਂ ਬਹੁਤ ਚੰਗੇ ਬਣਦੇ ਨੇ ਲੇਕਿਨ ਅੰਦਰੋਂ ਜਿਹੜਾ ਹੈ ਤੁਹਾਡਾ ਬੁਰਾ ਸੋਚਦੇ ਨੇ, ਤਾਂ ਕਿਤੇ ਨਾ ਕਿਤੇ ਉਹ ਬੁਰਾ ਕਰ ਵੀ ਦੇਣਗੇ। ਅਤੇ ਉਹਨਾਂ ਚੀਜ਼ਾਂ ਤੋਂ ਬਚ ਕੇ ਹੀ ਰਹਿਣਾ ਹੈ। ਕੋਸ਼ਿਸ਼ ਕਰੀਏ ਕਿ ਸਾਡਾ ਜਿਹੜਾ ਮਾਹੌਲ ਹੈ, ਜਿਸ ਚੀਜ਼ ਦੇ ਵਿੱਚ ਅਸੀਂ ਵਿਚਰਦੇ ਹਾਂ, ਜਿਹਨਾਂ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਹਾਂ, ਘੱਟੋ ਘੱਟ ਉਹ ਜ਼ਰੂਰ ਚੰਗੇ ਹੋਣ, ਉਹ ਜ਼ਰੂਰ ਵਧੀਆ ਹੋਣ, ਤਾਂ ਜ਼ਿੰਦਗੀ ਇਸੇ ਤਰ੍ਹਾਂ ਹੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਖੁਸ਼ਨੁਮਾ ਬਣ ਸਕਦੀ ਹੈ। ਕੋਸ਼ਿਸ਼ ਕਰਨੀ ਹੈ, ਅਮਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਸਿਰਫ ਸੁਣਨਾ ਜਾਂ ਕਹਿਣਾ ਨਹੀਂ ਹੈ। ਕਿਉਂਕਿ ਸੁਣਨ ਨਾਲ ਅਤੇ ਕਹਿਣ ਨਾਲ ਕੁਛ ਬਦਲਣ ਵਾਲਾ ਨਹੀਂ ਹੈ, ਕਰਨ ਦੇ ਨਾਲ ਹੀ ਬਦਲਦਾ ਹੈ। ਅਤੇ ਹਾਂ, ਫਿਰ ਜਾਂਦੇ ਜਾਂਦੇ ਇਸੇ ਹੀ ਸਾਥ ਦੇ ਉੱਤੇ ਅਸੀਂ ਗੀਤ ਸੁਣਦੇ ਜਾਂਦੇ ਹਾਂ ਕਿ ਜੇਕਰ ਸਾਥ ਚੰਗਾ ਹੋਏ ਤਾਂ ਹਰ ਚੀਜ਼ ਜਿਹੜੀ ਹੈ ਉਹ ਵਧੀਆ ਹੋ ਜਾਂਦੀ ਹੈ।

0: ਬਹੁਤ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਸਾਊਥ ਵਿੱਚ
1: ਜੀ
0: ਵੈਸਟ ਵਿੱਚ ਜਿੰਨੇ ਪਲੇਅਰ ਹੈ ਜੇ ਪੜ੍ਹਦੇ ਨਹੀਂ ਨਾ
1: ਜੀ,
0: ਨਾਲ ਨਾਲ ਪੜ੍ਹਾਈ ਆਪਣੇ ਐਜੂਕੇਸ਼ਨ ਨੂੰ ਨਾਲ ਡਿਵੈਲਪ ਜ਼ਰੂਰ ਕਰਦੇ
1: ਜੀ ਬਿਲਕੁਲ,
0: ਚਾਹੇ ਉਹ
1: ਜਿੱਦਾਂ ਰਿਤਿਨ ਖੰਨਾ ਹੋਰਾਂ ਨੇ ਦੱਸਿਆ ਕਿ ਇੱਦਾਂ ਦੀ ਇਵੈਲੂਏਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇੱਕ ਇਹ ਵੀ ਚੀਜ਼ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਮੁਲਕ ਇੱਦਾਂ ਦੇ ਨੇ ਜਿਹਦੇ 'ਚ ਆਰਮੀ 'ਚ ਜਾਣਾ, ਆਰਮੀ ਦੀ ਟ੍ਰੇਨਿੰਗ ਕਰਨਾ ਲਾਜ਼ਮੀ ਹੈ। ਇੱਕ ਤਾਂ ਇਹ ਗੱਲ ਹੋ ਜਾਂਦੀ ਹੈ ਵਿਨੀਤ ਜੀ ਕਿ ਬੱਚੇ ਦਾ ਸਪੋਰਟਸ ਕਰੀਅਰ ਵੱਲ ਆਪਾਂ ਉਹਨੂੰ ਲੈ ਕੇ ਜਾਈਏ, ਦੂਜੀ ਗੱਲ ਇਹ ਹੋ ਜਾਂਦੀ ਹੈ ਕਿ ਮੈਂਟਲ ਅਤੇ ਫਿਜ਼ੀਕਲ ਬਰੋਟਅਪ ਲਈ ਹਰ ਬੱਚੇ ਦਾ ਸਪੋਰਟਸ ਦੇ ਨਾਲ ਜੁੜਨਾ ਇਹ ਜੇ ਲਾਜ਼ਮੀ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਬੱਚਿਆਂ ਨਾਲ ਜੁੜੀਆਂ ਸਮੱਸਿਆਵਾਂ ਨੇ ਘੱਟ ਸਕਦੀਆਂ ਨੇ।
0: 100% ਦੇਖੋ, ਸਪੋਰਟਸ ਜਿਹੜੀ ਇੱਕ ਐਸੀ ਤੁਹਾਡੀ ਚੀਜ਼ ਹੈ ਜਿਹੜੀ ਤੁਹਾਡੇ ਬੱਚੇ ਦਾ ਮਾਇੰਡ ਵੀ ਡਿਵੈਲਪ ਕਰਦੀ ਹੈ, ਠੀਕ ਹੈ, ਉੱਤੋਂ ਲਾਈਫ 'ਚ ਲੜਨਾ ਸਿਖਾਉਂਦੀ ਹੈ
1: ਜੀ।
0: ਕਿਉਂਕਿ ਇੱਕ ਸਪੋਰਟਸਮੈਨ ਹਰ ਵਾਰ ਤੁਹਾਡੇ ਕੋਲ ਤੁਸੀਂ ਦੇਖੋ ਜੋ ਸ਼ੁਰੂ ਤੋਂ ਹੋ ਕੇ ਉਹ ਐਂਡ ਤੱਕ ਜਿੰਨੇ ਵੀ ਕ੍ਰਿਕਟ ਦਾ ਕੈਰੀਅਰ ਜਾਂ ਬੈਡਮਿੰਟਨ ਦਾ ਕੈਰੀਅਰ ਹੋਏਗਾ ਨਾ, ਉਹ ਕਿੰਨੀ ਵਾਰ ਨਾ ਸੁਣ ਚੁੱਕਾ ਹੋਏਗਾ
1: ਜੀ,
0: ਲੇਕਿਨ ਉਹ ਹਰ ਵਾਰ ਉੱਠੇਗਾ
1: ਜੀ,
0: ਫਿਰ ਲੜੇਗਾ, ਫਿਰ ਪ੍ਰੈਕਟਿਸ ਕਰੇਗਾ, ਹੋਰ ਪ੍ਰੈਕਟਿਸ ਕਰੇਗਾ, ਫਿਰ ਉਹਨੂੰ ਚੀਜ਼ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਕਰੇਗਾ ਕਿ ਮੈਂ ਆਪਣੇ ਗੋਲ ਤੱਕ ਉੱਥੇ ਪਹੁੰਚਾਂ
1: ਜੀ,
0: ਠੀਕ ਹੈ ਨਾ। ਤੋ ਮੇਰਾ ਜਿਹੜਾ ਕੰਸਰਨ ਹੈਗਾ ਨਾ ਕਿ ਸਰਕਾਰ ਔਰ ਜਿਹੜੇ ਸਕੂਲਸ ਜਿਹੜੀ ਇੰਟਰ ਸਕੂਲਸ ਕਰਾਉਂਦੇ ਹੈ ਜੋ ਫਲਾਣਾ ਕਰਾਉਂਦੇ ਜਿੱਦਾਂ ਜਿੱਥੇ ਬੱਚਿਆਂ ਨੂੰ ਡਿਵੈਲਪ ਕੀਤਾ ਜਾ ਸਕਦਾ
1: ਜੀ,
0: ਹੈ ਨਾ, ਉੱਥੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ
1: ਜੀ। ਰਿਤਿਨ ਖੰਨਾ ਜੀ, ਹੁਣ ਅਗਲੀ ਗੱਲ ਇਹ ਆ ਜਾਂਦੀ ਹੈ ਕਿ ਸਾਡੇ ਪੰਜਾਬ ਵਿੱਚ ਖੇਡ ਦੇ ਪ੍ਰਤੀ ਸੱਭਿਆਚਾਰ ਕਿੱਦਾਂ ਦਾ ਹੈ ਜੀ, ਕਲਚਰ ਕਿੱਦਾਂ ਦਾ ਹੈ, ਬੱਚਿਆਂ 'ਚ ਰੁਝਾਨ ਹੈ ਅਤੇ ਉਸ ਰੁਝਾਨ ਨੂੰ ਰਸਤਾ ਦੇਣ ਲਈ ਸਾਡੇ ਕੋਲ ਸਾਧਨ ਹੈ। ਜੇ ਆਪਾਂ ਬੈਡਮਿੰਟਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਤੁਸੀਂ ਕਿੱਦਾਂ ਦਾ ਬੈਡਮਿੰਟਨ ਦਾ ਸੱਭਿਆਚਾਰ ਵੇਖਦੇ ਹੋ ਜੀ?
2: ਪੰਜਾਬ ਦੇ ਵਿੱਚ ਸਪੋਰਟਸ ਖੇਡਣ ਦੇ ਲਈ ਬੱਚਿਆਂ ਦੇ ਵਿੱਚ ਐਂਥੂਜ਼ੀਆਜ਼ਮ ਦੀ ਕੋਈ ਕਮੀ ਨਹੀਂ ਹੈ
1: ਜੀ।
2: ਇਨਫਰਾਸਟ੍ਰਕਚਰ ਦੀ ਜੇ ਅਸੀਂ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਜਲੰਧਰ ਦੇ ਵਿੱਚ ਲਾਸਟ ਨੈਸ਼ਨਲ ਚੈਂਪੀਅਨਸ਼ਿਪ 1987 ਦੇ ਵਿੱਚ ਹੋਈ ਸੀਗੀ।
1: ਅੱਛਾ ਜੀ।
2: ਅਤੇ ਹੁਣ 40 ਸਾਲ ਦੇ ਬਾਅਦ ਅਸੀਂ ਦੁਬਾਰਾ ਇਸ ਸਾਲ ਨੈਸ਼ਨਲ ਚੈਂਪੀਅਨਸ਼ਿਪ ਕਰਾਉਣ ਜਾ ਰਹੇ ਹਾਂ
1: ਜੀ। ਅਤੇ
2: ਇਹਦਾ ਕਾਰਨ ਕੀ ਸੀਗਾ, 1987 ਦੇ ਵਿੱਚ ਜਿਹੜਾ ਸਾਡਾ ਸਟੇਡੀਅਮ ਸੀਗਾ, ਪੰਜਾਬ ਦੇ ਜਿਹੜੇ ਸਟੇਡੀਅਮ ਸੀਗੇ ਉਹ ਇੰਡੀਆ ਦੇ ਜਿਹੜੇ ਬਾਕੀ ਸਟੇਡੀਅਮ ਸੀ ਉਹਨਾਂ ਨਾਲ ਐਟ ਪਾਰ ਸੀਗੇ। ਸਾਡੇ ਕੋਲ ਜਿਹੜੀ ਕੁਆਲਿਟੀ ਦਾ ਸਟੇਡੀਅਮ ਸੀਗਾ ਉਸੇ ਕੁਆਲਿਟੀ ਦਾ ਤੁਸੀਂ ਕਹਿ ਲਓ ਹੈਦਰਾਬਾਦ, ਬੈਂਗਲੋਰ, ਬੋਂਬੇ, ਪੁਣੇ
1: ਜੀ,
2: ਸਾਰੇ ਪਾਸੇ ਸੇਮ ਸਟੇਡੀਅਮ ਸੀਗੇ
1: ਜੀ।
2: ਬਟ ਓਵਰ ਅ ਪੀਰੀਅਡ ਆਫ ਟਾਈਮ ਸਾਡੇ ਸਟੇਡੀਅਮ ਪਿੱਛੇ ਰਹਿ ਗਏ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਹੀ ਨਹੀਂ ਹੋ ਪਾਇਆ। ਇੱਕ ਇੱਥੇ ਟੈਰਰਿਜ਼ਮ ਦਾ ਦੌਰ ਆ ਗਿਆ ਪੰਜਾਬ ਦੇ ਵਿੱਚ, ਉਹਦੇ ਬਾਅਦ ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਨੇ ਫ੍ਰੀਬੀਜ਼
1: ਜੀ
2: ਵਾਲੇ ਪਾਸੇ ਅਸੀਂ ਚਲੇ ਗਏ ਅਤੇ ਜਿਹੜਾ ਇਨਫਰਾਸਟ੍ਰਕਚਰ 'ਤੇ ਖਰਚਾ ਹੋਣਾ ਸੀਗਾ ਉਹ ਇਨਫਰਾਸਟ੍ਰਕਚਰ 'ਤੇ ਖਰਚਾ ਹੋ ਹੀ ਨਹੀਂ ਪਾਇਆ।
1: ਬਿਲਕੁਲ,
2: ਪੰਜਾਬ ਬੀਂਗ ਅ ਲੈਂਡਲੌਕ ਸਟੇਟ, ਇੱਥੇ ਰੈਵਨਿਊ ਘੱਟਦਾ ਗਿਆ ਘੱਟਦਾ ਗਿਆ ਅਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਵੱਧ ਗਿਆ
1: ਜੀ।
2: ਮਗਰ ਹੁਣ ਇਹ ਜਿਹੜੀ ਸਰਕਾਰ ਇਸ ਵੇਲੇ ਪੰਜਾਬ ਦੀ ਹੈਗੀ, ਇਹਨੇ 300 ਕਰੋੜ ਦਾ ਜਿਹੜਾ ਇਹਨਾਂ ਦਾ ਬਜਟ ਸੀਗਾ ਉਹਨੂੰ ਵਧਾ ਕੇ 1700 ਕਰੋੜ ਕੀਤਾ
1: ਜੀ ਸਪੋਰਟਸ ਦਾ,
2: ਸਪੋਰਟਸ ਦਾ। ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਸਾਨੂੰ ਜਲੰਧਰ ਦੇ ਸਟੇਡੀਅਮ ਦੇ ਲਈ 3 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਗ੍ਰਾਂਟ ਹੈ ਉਹ ਪੰਜਾਬ ਸਰਕਾਰ ਨੇ ਦਿੱਤੀ ਹੈ। ਅਤੇ ਇਸੇ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਗਰਾਊਂਡਸ ਹੋਰ ਵੀ ਡਿਵੈਲਪ ਕੀਤੇ ਨੇ। ਮਤਲਬ ਮੈਨੂੰ ਲੱਗ ਰਿਹਾ ਕਿ ਪਿਛਲੇ 2-3 ਸਾਲਾਂ ਦੇ ਵਿੱਚ ਸਪੋਰਟਸ ਇਨਫਰਾਸਟ੍ਰਕਚਰ ਦੀ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਹੁਣ ਉੱਠਣਾ ਸ਼ੁਰੂ ਹੋਇਆ
1: ਜੀ।
2: ਇਹਦੇ ਰਿਜ਼ਲਟਸ ਆਉਣ ਵਾਲੇ ਟਾਈਮ ਦੇ ਵਿੱਚ ਸਟੇਟ ਦੇ ਵਿੱਚ ਵੀ ਨਜ਼ਰ ਆਉਣਗੇ ਅਤੇ ਸਾਡੇ ਜਿਹੜੇ ਪੰਜਾਬ ਦੇ ਪਲੇਅਰਸ ਨੇ
1: ਜੀ
2: ਉਹ ਵੀ ਵਧੀਆ ਪਰਫੋਰਮ ਕਰਦੇ ਨਜ਼ਰ ਆਉਣਗੇ। ਨਾਲ ਨਾਲ ਜਿਹੜੀ ਖੇਲੋ ਇੰਡੀਆ ਸਕੀਮ ਹੈ, ਟੌਪ ਸਕੀਮ ਹੈ
1: ਜੀ,
2: ਯੂਨੀਅਨ ਗਵਰਨਮੈਂਟ ਨੇ ਵੀ ਬਹੁਤ ਚੰਗਾ ਕੰਮ ਹੁਣ ਸ਼ੁਰੂ ਕਰ ਦਿੱਤਾ ਕਿ ਜਿਹੜੇ ਪਲੇਅਰਸ ਪਹਿਲਾਂ ਹੁੰਦਾ ਸੀ ਕਿ ਪਲੇਅਰ ਜਿੱਤ ਕੇ ਆਏ ਤਾਂ ਵੀ ਉਹ ਐਸੋਸੀਏਸ਼ਨ ਅਤੇ ਮਿਨਿਸਟਰੀ ਦੇ ਪਿੱਛੇ ਪਿੱਛੇ ਭੱਜਦਾ ਸੀਗਾ ਕਿ ਮੈਨੂੰ ਆਨਰ ਕਰ ਦਿਓ, ਮੈਨੂੰ ਸਪੋਰਟ ਕਰ ਦਿਓ। ਤੁਸੀਂ ਦੇਖੋ 1983 ਦੀ ਜਿਹੜੀ ਵਰਲਡ ਕ੍ਰਿਕਟ ਦੀ ਟੀਮ ਵਿਨਿੰਗ ਸੀਗੀ ਉਹਨੂੰ ਪੈਸੇ ਦੇਣ ਦੇ ਲਈ ਕੌਂਸਰਟਸ ਕਰਾਏ ਗਏ ਸੀਗੇ ਤਾਂ ਉਹਨਾਂ ਨੂੰ ਪੈਸੇ ਦਿੱਤੇ ਗਏ ਸੀਗੇ।
1: ਬਿਲਕੁਲ।
2: ਮਗਰ ਹੁਣ ਸਰਕਾਰ ਯੂਨੀਅਨ ਗਵਰਨਮੈਂਟ ਨੇ ਚਾਹੇ ਸਟੇਟ ਗਵਰਨਮੈਂਟ ਹੈ ਉਹ ਜਦੋਂ ਪਲੇਅਰਸ ਦੀ ਟ੍ਰੇਨਿੰਗ ਦੇ ਵਿੱਚ ਹੀ ਉਹਨੂੰ ਅਡੋਪਟ ਕਰ ਲੈਂਦੇ ਨੇ
1: ਜੀ,
2: ਅਤੇ ਇਹਦਾ ਅਸਰ ਜਿਹੜਾ ਹੈ ਉਹ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਸਾਨੂੰ ਨਜ਼ਰ ਆਉਣਾ ਹੀ ਆਉਣਾ ਹੈ
1: ਜੀ। ਔਰ ਆ ਵੀ ਰਿਹਾ, ਅਸੀਂ ਦੇਖ ਰਹੇ ਹਾਂ ਕਿ ਵੱਖ ਵੱਖ ਡਿਸਿਪਲਿਨਸ 'ਚ ਸਾਡੇ ਜਿਹੜੇ ਐਥਲੀਟ ਨੇ ਉਹ ਜਾ ਰਹੇ ਨੇ, ਭਾਵੇਂ ਉਹ ਐਥਲੈਟਿਕਸ ਦੀ ਗੱਲ ਹੋਵੇ, ਰੈਸਲਿੰਗ ਦੀ ਗੱਲ ਹੋਵੇ, ਬੌਕਸਿੰਗ ਦੀ ਗੱਲ ਹੋਵੇ, ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਸਾਡੀ ਪਛਾਣ ਬਣ ਰਹੀ ਹੈ ਔਰ ਅਸੀਂ ਤਮਗੇ ਜਿੱਤ ਰਹੇ ਹਾਂ ਜੀ। ਵਿਨੀਤ ਜੀ, ਜੇ ਪੰਜਾਬ ਦੀ ਕ੍ਰਿਕਟ ਦੀ ਗੱਲ ਕਰੀਏ ਤਾਂ ਤੁਸੀਂ ਕਿੱਦਾਂ ਵੇਖਦੇ ਹੋ, ਜਦੋਂ ਤੁਹਾਡੇ ਵੇਲੇ ਤੁਸੀਂ ਖੇਡਦੇ ਸੀ ਉਦੋਂ ਅਤੇ ਹੁਣ ਕ੍ਰਿਕਟ ਦੀ ਕੁਆਂਟਿਟੀ ਕੁਆਲਿਟੀ 'ਚ ਤੁਸੀਂ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ?
0: ਦੇਖੋ, ਜਦੋਂ ਮੈਂ ਖੇਡਦਾ ਸੀ ਨਾ ਆਪਾਂ ਸੋਚਦੇ ਸੀ ਕਿ ਸਾਨੂੰ ਨਾ ਕਾਫੀ ਚੀਜ਼ਾਂ ਚਾਹੀਦੀਆਂ ਸੀ, ਜਿਵੇਂ ਕਿ ਸਾਨੂੰ ਸਿਰਫ ਕੋਚ ਮਿਲਦਾ ਸੀ ਔਰ ਇੱਕ ਮੈਨੇਜਰ ਮਿਲਦਾ ਸੀ
1: ਜੀ,
0: ਠੀਕ ਹੈ ਜੀ। ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਤੁਹਾਨੂੰ ਸਭ ਕੁਝ ਪ੍ਰੋਵਾਈਡ ਕਰਦਾ, ਤੁਹਾਨੂੰ ਇੱਕ ਟ੍ਰੇਨਰ, ਇੱਕ ਫਿਜ਼ੀਓ
1: ਜੀ,
0: ਠੀਕ ਹੈ, ਮੈਜ਼ਰ
1: ਜੀ,
0: ਠੀਕ ਹੈ, ਫਿਰ ਉਹਦੇ ਨਾਲ

0: च या ज़िलों च बंदे भेजे जाते हैं। टैलेंट हंट एक बड़ा इंपॉर्टेंट एस्पैक्ट है जी गेम नूं डिवेलप करन दा। सो तुसी समझदे हो कि बैडमिंटन च भी जे वख वख पिंडां च इदां दा टैलेंट हंट किया जाए, टैलेंट लभ्या जाए, उन्हूं प्रॉपर थां ते लिआंदा जाए, तो पंजाब दा नाम बैडमिंटन च होर उच्चा हो सकदा।
1: बिल्कुल जी, जे टैलेंट नूं तां जे असी अर्ली स्टेज ते असी कैच कर लईए
0: जी
1: ते ओह साडे लई तां सुपर स्टार बन सकदे ने बच्चे
0: जी।
1: तो असी भी ये साढ़े जेडे प्रेजिडेंट ने उन्होंने नाल मैं गल की सी, वह भी उन्होंने अच्छा रूरल एरिया है
0: जी,
1: तो उन्होंने उत्थे गुरुद्वारे दे नाल गल करके उत्थे स्टेडियम बनवा रहे हैं, ग्रांट उन्होंने उत्थे दिती है। तो इस तरह के उपराले जदों पिंडां दे विच होणगे फिर असी उत्थे अपनी टीम भेज के एक छोटा जिहा ट्रायल्स जिन्हों तुसी कह सकते हो छोटे बच्चे का सानू देख के पता लग जाता कि हाँ यह बच्चा अगे निकल सकता है कि नहीं निकल सकता। इस तरह का जो असी प्रोग्राम शुरू करांगे तो डेफिनेटली पंजाब जिहड़ा रूरल दे विच भी बैडमिंटन दे विच अगे निकलेगा
0: जी। विनीत जी, आपां देखदे हां कि पंजाब क्रिकेट एसोसीएशन ने बहुत सारे जिलों च क्रिकेट नूं प्रमोट किया और इहदे नाल नाल जिहड़े डिस्ट्रिक्ट लैवल दे मुकाबले भी करवाए जाते हैं। सो ज़्यादा तो ज़्यादा मुकाबलियां दा होना किन्ना ਜ਼ਰੂਰੀ ਹੈ ਕਿਸੇ ਵੀ ਗੇਮ ਨੂੰ ਡਿਵੈਲਪ ਕਰਨ?
2: ਮੈਚਿਸ ਦਾ ਹੋਣਾ ਬਹੁਤ ਜ਼ਰੂਰੀ ਹੈ ਜਿੰਨਾ ਕੁ ਟਾਈਮ ਉਹਨਾਂ ਨੂੰ ਮਿਲਦਾ ਨਾ, ਕਿਉਂਕਿ ਦੇਖੋ ਗੇਮ ਅੱਜ ਕੱਲ੍ਹ ਕੀ ਹੈ ਕਿ ਏਜ ਗਰੁੱਪ ਬਹੁਤ ਹੈ
0: ਜੀ,
2: ਠੀਕ ਹੈ, ਉਹਨਾਂ ਕੋਲ ਜਿੰਨਾ ਕੁ ਵਿੰਡੋ ਮਿਲਦਾ ਉਹ ਕਰਦੇ, ਲੇਕਿਨ ਇਹਦੇ ਵਿੱਚ ਮੈਂ ਨਾ ਥੋੜ੍ਹਾ ਇਹਨੂੰ ਚੇਂਜ ਕਰਨਾ ਚਾਹੂੰਗਾ। ਇਹ 'ਚ ਇਕੱਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਗੱਲ ਨਹੀਂ ਹੈ
0: ਜੀ,
2: ਇਹ ਪੰਜਾਬ ਦੀ ਗੱਲ ਹੈ
0: ਜੀ।
2: ਜਿਵੇਂ ਸਰ ਨਵਨੀਤਨ ਜੀ ਨੇ ਵੀ ਕਿਹਾ ਕਿ ਸਾਰਾ ਕੁਛ ਤੁਹਾਨੂੰ ਮਿਲਦਾ, ਸਰਕਾਰ ਅਗਰ ਚਾਹੇ ਸਭ ਕੁਛ ਕਰ ਸਕਦੇ ਹੈ ਨਾ, ਤੁਸੀਂ ਸਕੂਲ ਦੀ ਕ੍ਰਿਕਟ ਹੈ ਜਿਹੜੀ ਉਹਨੂੰ 2 ਡੇਜ਼ ਕਰੋ
0: ਜੀ,
2: ਸਕੂਲ ਦੀ ਕ੍ਰਿਕਟ 2 ਡੇ ਅਕੈਡਮੀਜ਼ ਦੇ ਨਾ, ਇੰਟਰ ਅਕੈਡਮੀਜ਼ ਖੇਲਦੇ ਪਏ ਉਹ ਛੋਟੇ ਬੱਚਿਆਂ ਤੋਂ, ਉਹ ਵੀ ਮੈਚ 2 ਦਿਨ ਦਾ ਕਰੋ
0: ਜੀ।
2: ਦੇਖੋ ਉਹਨਾਂ ਨੂੰ ਉੱਥੇ ਹੀ ਮੈਚ ਮਿਲਣੇ ਸ਼ੁਰੂ ਹੋ ਜਾਣੇ
0: ਜੀ,
2: ਜਦੋਂ ਤੱਕ ਡਿਸਟ੍ਰਿਕਟ 'ਚ ਆਉਣਗੇ ਨਾ ਅਕੈਡਮੀ ਵਾਲੇ ਘੱਟ ਤੋਂ ਘੱਟ 10-12 ਮੈਚ ਜਾਂ 20 ਮੈਚ ਉਹ ਖੇਲ ਕੇ ਆਏ ਹੋਣਗੇ
0: ਜੀ, ਬਿਲਕੁਲ।
2: ਲੇਕਿਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਕੋਲ ਜਿੰਨਾ ਕੁ ਹੋ ਸਕਦਾ ਹੈ ਕੈਲੰਡਰ ਜਿੰਨਾ ਕੁ ਬਣਾ ਸਕਦੇ ਉਹ ਉਨੇ ਕੁ ਮੈਚ ਕਰਾਉਂਦੇ। ਉਹ ਤੋਂ ਇੱਥੋਂ ਬਾਅਦ ਜਦੋਂ ਤੋਂ ਤੁਹਾਡੇ ਆਫਟਰ ਡਿਸਟ੍ਰਿਕਟ ਹੈ ਉਹ ਤੋਂ ਬਾਅਦ ਫਿਰ ਜਦੋਂ 40-45 ਬੱਚੇ ਕੱਢੇ ਜਾਂਦੇ ਉਹਨਾਂ ਦਾ ਵੀ ਮੈਚਿਸ, ਉਹ ਤੋਂ ਬਾਅਦ ਫਿਰ ਉਹਨੂੰ ਟੀਮ ਭੇਜਦੇ ਕਿਤੇ ਬਾਹਰ
0: ਜੀ,
2: ਉਹਨਾਂ ਨਾਲ ਉੱਥੇ ਮੈਚਿਸ ਹੋਣੇ ਬਹੁਤ ਜ਼ਰੂਰੀ ਹੈ। ਲੇਕਿਨ ਉਹ ਇਕੱਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਹੀਂ ਹੈ, ਜਿਹੜੇ ਜਲੰਧਰ ਡਿਸਟ੍ਰਿਕਟ ਹੈ ਜਾਂ ਕਹਿ ਲਓ ਅਕੈਡਮੀਜ਼ ਹੈ ਜਿੰਨੇ ਵੀ ਜਿੱਥੇ ਵੀ ਅਕੈਡਮੀਜ਼ ਹੈ ਪੂਰੇ ਪੰਜਾਬ 'ਚ, ਉਹਨਾਂ ਨੂੰ ਵੀ ਆਪਸ 'ਚ ਨਾ ਇਹ ਮੈਚਿਸ ਕਰਾਉਂਦੇ ਰਹਿਣਾ ਚਾਹੀਦਾ
0: ਜੀ,
2: ਤਾਂ ਕਿ ਬੱਚੇ ਮੈਚਿਸ ਖੇਡਦੇ ਰਹਿਣ
0: ਜੀ।
1: ਮੈਚਿਸ ਖੇਡਣ ਦੇ ਨਾਲ ਨਾ ਮੈਚ ਟੈਂਪਰਾਮੈਂਟ ਬਣਦਾ
0: ਜੀ, ਬਿਲਕੁਲ।
1: ਇੱਕ ਪਲੇਅਰ ਜਿਹੜਾ ਐਕਸਟਰਾਆਰਡਨਰੀ ਪਲੇਅਰ ਆਪਣੇ ਮਾਈਂਡ ਸੈਟ ਤੋਂ ਬਣਦਾ
0: ਜੀ, ਬਿਲਕੁਲ।
1: ਤੁਸੀਂ ਦੇਖੋ ਕਿ ਫਿਟਨੈਸ ਲੈਵਲ ਮੇਰਾ ਤੇ ਤੁਹਾਡਾ ਸੇਮ ਹੋ ਸਕਦਾ
0: ਜੀ ਜੀ,
1: ਮਗਰ ਮੈਚ ਟੈਂਪਰਾਮੈਂਟ ਜਿਹਦਾ ਬੈਟਰ ਹੋਏਗਾ ਉਹ ਜਿੱਤੇਗਾ। ਮੈਚ ਟੈਂਪਰਾਮੈਂਟ ਜ਼ਿਆਦਾ ਤੋਂ ਜ਼ਿਆਦਾ ਮੈਚ ਖੇਡ ਕੇ ਹੀ ਬਣਦਾ
0: ਜੀ,
1: ਇਸ ਕਰਕੇ ਮੈਚਿਸ ਹੋਣਾ ਕਿਸੇ ਵੀ ਸਪੋਰਟ ਦੇ ਲਈ
0: ਜੀ
1: ਸਭ ਤੋਂ ਜ਼ਿਆਦਾ ਜ਼ਰੂਰੀ
0: ਜੀ। ਔਰ ਆਪਾਂ ਦੇਖਦੇ ਹਾਂ ਕਿ ਪੰਜਾਬ ਵਿੱਚ ਜਿਹੜਾ ਵੱਖ ਵੱਖ ਸਪੋਰਟਸ ਨੇ, ਡਿਸਿਪਲਿਨਸ ਨੇ, ਉਹਦੇ 'ਚ ਇੱਕ ਲੀਗ ਦਾ ਕਲਚਰ ਹੋਣਾ ਸ਼ੁਰੂ ਹੋ ਗਿਆ। ਕ੍ਰਿਕਟ ਵੀ T20 ਲੀਗ ਆਪਣੇ ਪੰਜਾਬ ਵਿੱਚ ਕਰਾਉਂਦਾ, ਬੈਡਮਿੰਟਨ 'ਚ ਵੀ ਆਪਾਂ ਦੇਖਦੇ ਹਾਂ ਕਿ ਨੈਸ਼ਨਲ ਲੈਵਲ 'ਤੇ ਬਹੁਤ ਸਾਰੀਆਂ ਲੀਗਸ ਹੋਈਆਂ ਨੇ ਅਤੇ ਕੁਝ ਸੂਬਿਆਂ ਨੇ ਵੀ ਆਪਣੀਆਂ ਲੀਗਸ ਬੈਡਮਿੰਟਨ 'ਚ ਕਰਵਾਉਣੀਆਂ ਸ਼ੁਰੂ ਕੀਤੀਆਂ ਨੇ। ਇਹ ਰਤਨ ਜੀ ਕਿੱਦਾਂ ਦਾ ਰੁਝਾਨ ਤੁਸੀਂ ਵੇਖਦੇ ਹੋ?
1: ਬਹੁਤ ਚੰਗੀ ਚੀਜ਼ ਹੈ ਜੀ, ਜਿਹੜੇ ਲੀਗ ਹੈ ਇਹਦੇ ਵਿੱਚ ਸਭ ਤੋਂ ਚੰਗੀ ਗੱਲ ਹੈ ਕਿ ਫਾਈਨੈਂਸ ਪੈਸਾ ਹੈ
0: ਜੀ ਜੀ,
1: ਅਤੇ ਜਦੋਂ ਪਲੇਅਰ ਨੂੰ ਪੈਸਾ ਮਿਲਦਾ ਖੇਡਣ ਲਈ ਤਾਂ ਉਹਦਾ ਜਿਹੜਾ ਮੋਟੀਵੇਸ਼ਨ ਵੱਧਦੀ
0: ਜੀ।
1: ਅਤੇ ਪਹਿਲਾਂ ਆਲ ਇੰਡੀਆ ਲੈਵਲ 'ਤੇ ਲੀਗਸ ਹੋਈ ਅਤੇ 1 ਕਰੋੜ ਰੁਪਏ ਵੀ ਮਿਲੇ ਪਲੇਅਰਸ ਨੂੰ
0: ਜੀ।
1: ਅਤੇ ਪੰਜਾਬ ਦੇ ਵਿੱਚ ਵੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਅਗਲੇ ਸਾਲ ਤੋਂ ਸਾਡੀ ਪਲੈਨਿੰਗ ਹੈ ਕਿ ਅਸੀਂ ਵੀ ਲੀਗ ਸਿਸਟਮ ਸ਼ੁਰੂ ਕਰਨ ਲੱਗੇ। ਉਹਦੇ ਲਈ ਅਸੀਂ ਕਾਰਪੋਰੇਟਸ ਦੇ ਨਾਲ ਇਨ ਟੱਚ ਹੈਗੇ ਹਾਂ
0: ਜੀ,
1: ਉਹ ਟੀਮ ਖਰੀਦਣਗੇ। ਜਿੱਦਾਂ IPL ਹੈ, ਅਸੀਂ ਇੱਕ ਮਿੰਨੀ ਫਾਰਮੈਟ ਜਿਹੜਾ ਇੱਕ ਐਕਸਪੈਰੀਮੈਂਟ ਜਿਹੜਾ ਉਹ ਅਸੀਂ ਪੰਜਾਬ ਦੇ ਵਿੱਚ ਕਰਾਂਗੇ ਤਾਂ ਕਿ ਜਿਹੜਾ ਛੋਟੇ ਡਿਸਟ੍ਰਿਕਟ ਲੈਵਲ ਦਾ ਜਿਹੜਾ ਪਲੇਅਰ ਹੈ ਉਹਨੂੰ ਐਕਸਪੋਜਰ ਮਿਲੇਗਾ। ਇੱਕ ਤਾਂ ਟੀਮ ਇਵੈਂਟ ਹੋ ਜਾਏਗਾ, ਬੈਡਮਿੰਟਨ ਜ਼ਿਆਦਾਤਰ ਇੰਡੀਵਿਜੁਅਲ ਗੇਮ ਹੈ
0: ਜੀ,
1: ਮਗਰ ਜਦੋਂ ਤੁਸੀਂ ਲੀਗ ਦੇ ਵਿੱਚ ਖੇਡਦੇ ਹੋ ਤਾਂ ਤੁਸੀਂ ਟੀਮ ਦੇ ਵਿੱਚ ਖੇਡ ਰਹੇ ਹੋ
0: ਜੀ,
1: ਅਤੇ ਇੱਕ ਟੀਮ ਸਪਿਰਿਟ ਵੀ ਉਹਦੇ ਨਾਲ ਪੈਦਾ ਹੁੰਦੀ ਅਤੇ ਨਾਲ ਪੈਸਾ ਵੀ ਮਿਲਦਾ, ਫੇਮ ਵੀ ਮਿਲਦਾ
0: ਜੀ। ਅਤੇ
1: ਜਿਹੜੀ ਲੀਗ ਹੈ ਅਸੀਂ ਅਗਲੇ ਸਾਲ 2027 ਦੇ ਵਿੱਚ ਮੋਸਟ ਲਾਈਕਲੀ ਸ਼ੁਰੂ ਕਰਨੀ
0: ਜੀ। ਸਾਇਨਾ ਨੇਹਵਾਲ ਬਾਰੇ ਇਹ ਕਿਹਾ ਜਾਂਦਾ ਹੈ ਰਤਨ ਜੀ ਕਿ ਉਹ ਜਦੋਂ ਪ੍ਰੈਕਟਿਸ ਕਰਦੀ ਸੀ ਆਪਣੇ ਘਰ ਤੋਂ ਕੋਈ 10-15 ਕਿਲੋਮੀਟਰ ਸਕੂਟਰ 'ਤੇ ਬਹਿ ਕੇ ਉਹ ਗੋਪੀ ਚੰਦ ਹੋਰਾਂ ਕੋਲ ਅਭਿਆਸ ਕਰਨ ਜਾਇਆ ਕਰਦੀ ਸੀ। ਸੋ ਇਹ ਜਿਹੜੀਆਂ ਕੁਆਲਿਟੀ ਅਕੈਡਮੀਜ਼ ਨੇ ਇਹਨਾਂ ਦੀ ਕਿੱਲਤ ਉਦੋਂ ਵੀ ਸੀ ਅਤੇ ਅੱਜ ਵੀ ਹੈ। ਪੰਜਾਬ 'ਚ ਵੀ ਤੁਸੀਂ ਮਹਿਸੂਸ ਕਰਦੇ ਹੋ ਜੀ ਕਿ ਉਹ ਜਿੰਨੀਆਂ ਕੁਆਲਿਟੀ ਅਕੈਡਮੀਜ਼ ਚਾਹੀਦੀਆਂ ਨੇ ਉਨੀਆਂ ਸਾਡੇ ਕੋਲ ਮੌਜੂਦ ਨੇ?
1: ਨਹੀਂ, ਹਾਲੇ ਅਸੀਂ ਜੇ ਅਸੀਂ ਸਾਊਥ ਵਾਲਿਆਂ ਦੇ ਨਾਲ ਮੁਕਾਬਲਾ ਕਰਨਾ ਤਾਂ ਅਸੀਂ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੇ।
0: ਅੱਛਾ ਜੀ,
1: ਸਾਡਾ ਇਨਫਰਾਸਟ੍ਰਕਚਰ ਵੀ ਉਹਨਾਂ ਦੇ ਬਰਾਬਰ ਦਾ ਨਹੀਂ ਹੈ
0: ਜੀ।
1: ਅਤੇ ਜਿਹੜੀ ਤੁਸੀਂ ਅਕੈਡਮੀਜ਼ ਦੀ ਗੱਲ ਕਰ ਰਹੇ ਹੋ, ਅਕੈਡਮੀਜ਼ ਨੂੰ ਸਪੋਰਟ ਚਾਹੀਦਾ ਸਰਕਾਰ ਦਾ ਵੀ ਅਤੇ ਐਸੋਸੀਏਸ਼ਨ ਦਾ।

0: जी ਤੇ ਇਨਫਰਾਸਟ੍ਰਕਚਰ ਤੇ ਅਕੈਡਮੀ ਜਦੋਂ ਦੋਨੋਂ ਮਿਲ ਕੇ ਕੰਮ ਕਰਨਗੀਆਂ ਤਾਂ ਬੈਡਮਿੰਟਨ ਜਿਹੜਾ ਹੈ ਉਹ ਅੱਗੇ ਵਧੇਗਾ। ਅਤੇ ਇਹ ਜਿਹੜੀ ਪ੍ਰੋਬਲਮ ਤੁਸੀਂ ਕਹਿ ਰਹੇ ਹੋ, ਸਾਡੇ ਕੋਲ ਜਲੰਧਰ ਦੇ ਵਿੱਚ ਕਈ ਬੱਚੇ ਕਪੂਰਥਲਾ ਅਤੇ ਫਗਵਾੜੇ ਤੋਂ ਰੋਜ਼ ਅਪ ਡਾਊਨ ਕਰਦੇ ਨੇ, ਸਵੇਰੇ 4 ਵਜੇ ਉੱਠਦੇ ਨੇ। ਇਨਾਇਤ ਗੁਲਾਟੀ ਬਿੱਟੀਆ ਉਹ ਹਲੇ ਇੰਡੀਆ ਟੀਮ ਦੇ ਵਿੱਚ ਸਿਲੈਕਟ ਹੋਈ ਹੈ, ਯੰਗੈਸਟ ਗਰਲ ਹੈ ਪੰਜਾਬ ਦੀ ਜਿਹੜੀ ਸਭ ਜੂਨੀਅਰ ਇੰਡੀਅਨ ਟੀਮ ਦੇ ਵਿੱਚ ਸਿਲੈਕਟ ਹੋਈ ਹੈ।
1: ਅੱਛਾ ਜੀ,
0: ਪੰਜਾਬ ਤੋਂ ਪਰਸੋਂ ਹੀ ਉਹਦੀ ਸਿਲੈਕਸ਼ਨ ਹੋਈ। ਉਹ ਫਗਵਾੜੇ ਰਹਿੰਦੀ ਹੈ।
1: ਅੱਛਾ,
0: ਉਹ ਫਗਵਾੜੇ ਤੋਂ ਰੋਜ਼ ਜਲੰਧਰ ਸਵੇਰੇ 5 ਵਜੇ ਟ੍ਰੇਨਿੰਗ ਕਰਨ ਆਉਂਦੀ ਹੈ, 4 ਵਜੇ ਉੱਠਦੀ ਹੈ, 5 ਵਜੇ ਉਹ ਸਟੇਡੀਅਮ ਪਹੁੰਚਦੀ ਹੈ, ਆਪਣੀ ਟ੍ਰੇਨਿੰਗ ਕਰਦੀ ਹੈ 1.5 ਘੰਟਾ, ਉਹਦੇ ਬਾਅਦ ਵਾਪਸ ਸਕੂਲ ਜਾਂਦੀ ਹੈ, ਫਿਰ ਸਕੂਲ ਅਟੈਂਡ ਕਰਨ ਤੋਂ ਬਾਅਦ ਫਿਰ ਟ੍ਰੇਨਿੰਗ ਕਰਨ ਦੀ, 3 ਟਾਈਮ ਉਹ ਟ੍ਰੇਨਿੰਗ ਕਰਨ ਆਉਂਦੀ ਹੈ
1: ਜੀ।
0: ਅਤੇ ਇਹ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਸਾਇਨਾ ਨੇਹਵਾਲ ਦੀਆਂ, ਇੱਦਾਂ ਦੇ ਬਹੁਤ ਸਾਰੇ ਪਲੇਅਰਸ ਨੇ
1: ਜੀ ਜੀ।
0: ਹੁਣ ਸਾਡੀ ਉਮੀਦ ਹੈ ਕਿ ਇਨਾਇਤ ਵੀ ਅਗਲੀ ਸਾਇਨਾ ਬਣ ਜਾਏ, ਕਿਉਂਕਿ ਉਹ ਇੰਡੀਆ ਨੂੰ ਰਿਪ੍ਰੈਜੈਂਟ ਕਰਨ ਜਾ ਰਹੀ ਹੈ
1: ਜੀ।
0: ਇਹ ਬਹੁਤ ਮੁਸ਼ਕਿਲ ਹੁੰਦਾ ਅਤੇ ਪੇਰੈਂਟਸ ਦੇ ਸਪੋਰਟ ਦੇ ਬਗੈਰ ਪੋਸੀਬਲ ਹੀ ਨਹੀਂ
1: ਜੀ,
0: ਕਿਉਂਕਿ ਜੇ ਇੱਕ ਬੱਚੇ ਨੇ ਸਵੇਰੇ 5 ਵਜੇ ਖੇਡਣ ਜਾਣਾ ਤਾਂ 4 ਵਜੇ ਉੱਠਣਾ, ਉਹਦੇ ਲਈ ਟਿਫਿਨ ਤਿਆਰ ਉਹਦੀ ਮਦਰ ਨੇ ਕਰਨਾ, ਫਾਦਰ ਨੇ ਉਹਨੂੰ ਛੱਡਣ ਆਉਣਾ
1: ਜੀ।
0: ਇਹ ਇੱਦਾਂ ਹੀ, ਇਟ ਇਜ਼ ਅ ਜਰਨੀ
1: ਜੀ,
0: ਅਤੇ ਇਹ ਜਰਨੀ ਦਾ ਪਾਰਟ ਫੈਮਿਲੀ ਅਤੇ ਬੱਚਾ, ਕੋਚਿਸ, ਐਸੋਸੀਏਸ਼ਨ ਸਭ ਬਣਦੇ ਨੇ, ਇਹ ਸਾਰਿਆਂ ਦਾ ਮਿਕਸ ਹੈ ਜਿਹਦੇ ਬਾਅਦ ਇੱਕ ਚੈਂਪੀਅਨ ਪੈਦਾ ਹੁੰਦਾ ਹੈ
1: ਜੀ। ਬਿਲਕੁਲ ਸਹੀ ਗੱਲ ਹੈ। ਔਰ ਵਿਨੀਤ ਜੀ, ਕ੍ਰਿਕਟ ਦੀ ਜੇ ਗੱਲ ਕਰੀਏ ਤਾਂ ਇਹਦੇ 'ਚ ਜਿਹੜੀਆਂ ਵੱਖੋ ਵੱਖਰੀਆਂ ਅਕੈਡਮੀਜ਼ ਨੇ, ਉਹਨਾਂ 'ਚ ਜਿਹੜੇ ਕੋਚਿਸ ਨੇ, ਉਹ ਅਕੈਡਮੀਜ਼ ਜਿੱਦਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਵਾ ਰਹੀਆਂ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ, ਉਹਨਾਂ ਬਾਰੇ ਤੁਸੀਂ ਕਿੱਦਾਂ ਵੇਖਦੇ ਹੋ, ਕੀ ਸੋਚਦੇ ਹੋ ਜੀ?
2: ਦੇਖੋ, ਮੈਂ ਇਹ ਚੀਜ਼ ਚਾਹੁੰਦਾ ਕਿ ਅਕੈਡਮੀਜ਼ ਚਾਹੇ ਥੋੜ੍ਹੀਆਂ ਘੱਟ ਹੋਣ
1: ਜੀ,
2: ਲੇਕਿਨ ਕੋਚਿਸ ਬਹੁਤ ਜ਼ਰੂਰੀ ਹੈ ਚੰਗੇ
1: ਜੀ।
2: ਜੇ ਕੋਚਿਸ ਚੰਗੇ ਨਹੀਂ ਹੈ ਨਾ, ਕਿਉਂਕਿ ਦੇਖੋ ਸਾਨੂੰ ਬਣਾਉਣਾ ਕਿੰਨੇ ਹੈ ਪਲੇਅਰਸ, ਕੋਚਿਸ ਮਤਲਬ ਕੋਚ ਨੇ ਹੀ ਉਹਨੂੰ ਗਾਈਡ ਕਰਨਾ ਹੈ
1: ਜੀ ਜੀ।
2: ਅਕੈਡਮੀ ਹੁਣ ਜਗ੍ਹਾ ਜਗ੍ਹਾ ਅਕੈਡਮੀਜ਼ ਹੋਣਾ ਉਹ ਵੀ ਨੁਕਸਾਨ ਦਾ ਕੰਮ ਹੈ
1: ਜੀ,
2: ਕਿ ਅੱਜ ਦੀ ਡੇਟ 'ਚ ਕੀ ਹੈ ਕਿ ਅਕੈਡਮੀਜ਼, ਮੈਂ ਡਿਸਟ੍ਰਿਕਟ ਖੇਲਿਆ, ਮੈਂ ਫਲਾਣੀ ਚੀਜ਼ ਖੇਲਿਆ, ਮੈਂ ਆਪਣੀ ਅਕੈਡਮੀ ਖੋਲ ਲਊਂ, ਬੜਾ ਈਜ਼ੀ ਵੇ ਹੈ। ਠੀਕ ਹੈ, ਮੇਰੇ ਕੋਲ 20 ਬੱਚੇ ਆ ਗਏ, ਬੜਾ ਈਜ਼ੀ ਵੇ ਹੈ
1: ਜੀ।
2: ਲੇਕਿਨ ਨਹੀਂ, ਮੇਰਾ ਹੈ ਕਿ ਅਕੈਡਮੀਜ਼ ਖੋਲੋ
1: ਜੀ,
2: ਪਰ ਪਹਿਲਾਂ ਸਰਟੀਫਾਈਡ ਹੋ
1: ਜੀ।
2: BCCI ਲੈਵਲ 1 ਕੋਰਸ ਕਰਾਉਂਦਾ ਉਹ ਕਰੋ, ਜਾਂ ਤੁਸੀਂ ਲੈਵਲ ਲੋ ਕੋਚਿਸ ਕਰੋ, ਉਹ ਤੋਂ ਬਾਅਦ ਆਪਣਾ ਸਰਟੀਫਾਈਡ ਲਾਓ ਆਪਣੀ ਅਕੈਡਮੀ 'ਚ ਕਿ ਯਾਰ ਮੈਂ ਸਰਟੀਫਾਈਡ ਕੋਚ ਹਾਂ। ਠੀਕ ਹੈ ਜੀ, ਫਿਰ ਅਕੈਡਮੀਜ਼ ਖੋਲੋ
1: ਜੀ।
2: ਲੇਕਿਨ ਜ਼ਿਆਦਾ ਅਕੈਡਮੀਜ਼, ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਅਕੈਡਮੀਜ਼ ਦੀ ਜ਼ਰੂਰਤ ਹੈ, ਅੱਛੇ ਕੋਚ ਦੀ ਜ਼ਰੂਰਤ ਹੈ
1: ਜੀ,
2: ਅਤੇ ਸਰਟੀਫਾਈਡ ਕੋਚਿਸ ਦੀ ਜ਼ਰੂਰਤ ਹੈ। ਮੇਰਾ ਖਿਆਲ ਹੈ ਕਿ ਇਹੀ ਹੋਣਾ ਚਾਹੀਦਾ
1: ਜੀ। ਔਰ ਰਿਤਨ ਜੀ, ਜਿੱਦਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ 'ਚ ਸਾਡੇ ਦੇਸ਼ ਵਿੱਚ ਖੇਡਾਂ ਨੂੰ ਲੈ ਕੇ ਬੜਾ ਰੈਵੋਲਿਊਸ਼ਨ ਆਇਆ, ਉਹਦਾ ਕਾਰਨ ਇੱਕ ਖੇਲੋ ਇੰਡੀਆ ਸਕੂਲ ਗੇਮਸ, ਖੇਲੋ ਇੰਡੀਆ ਕਾਲਜ, ਯੂਨੀਵਰਸਿਟੀ ਗੇਮਸ, ਸੋ ਇਹਨਾਂ ਨੇ ਖੇਡ ਸੱਭਿਆਚਾਰ ਦੇ ਰੁਝਾਨ ਨੂੰ ਪੈਦਾ ਕਰਨ 'ਚ ਕਿੰਨਾ ਕੁ ਰੋਲ ਅਦਾ ਕੀਤਾ ਹੈ ਜੀ?
0: ਬਹੁਤ ਵੱਡਾ ਰੋਲ ਅਦਾ ਕੀਤਾ ਜੀ। ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਦੇਖੋ, ਜਦੋਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ
1: ਜੀ,
0: ਸਾਡੀ ਟੀਮ ਜੇ ਕਾਮਨਵੈਲਥ ਲਈ ਜਾ ਰਹੀ ਹੈ, ਓਲੰਪਿਕਸ ਲਈ ਜਾ ਰਹੀ ਹੈ, ਜਾਣ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਮਿਲ ਰਹੇ ਨੇ,
1: ਬਿਲਕੁਲ,
0: ਜਿੱਤਣ ਤੋਂ ਬਾਅਦ ਵੀ ਪ੍ਰਾਈਮ ਮਿਨਿਸਟਰ ਨੂੰ ਮਿਲ ਰਹੇ ਨੇ
1: ਜੀ,
0: ਭਾਵੇਂ ਮੈਡਲ ਨਹੀਂ ਵੀ ਆਇਆ, ਪ੍ਰਾਈਮ ਮਿਨਿਸਟਰ ਪਰਸਨਲੀ ਜਿਹੜੇ ਟੌਪ ਦੇ ਪਲੇਅਰਸ ਨੇ
1: ਜੀ,
0: ਉਹਨਾਂ ਨੂੰ ਜਾਣਦੇ ਨੇ
1: ਜੀ,
0: ਪਲੇਅਰਸ ਦੇ ਨਾਲ ਨਾਲ ਪੇਰੈਂਟਸ ਨੂੰ ਵੀ ਮਿਲਦੇ ਨੇ
1: ਜੀ।
0: ਇਹ ਸਾਰੀਆਂ ਚੀਜ਼ਾਂ ਇੱਕ ਪਲੇਅਰ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੀ ਹੈ, ਅਤੇ ਬਾਕੀ ਦੇ ਜਿਹੜੇ ਸਾਡੇ ਸਿਟੀਜ਼ਨਸ ਨੇ ਉਹਨਾਂ ਨੂੰ ਇੰਸਪਾਇਰ ਕਰਦੀ ਕਿ ਯਾਰ ਅਸੀਂ ਵੀ ਇਹ ਕੰਮ ਕਰਨਾ, ਅਸੀਂ ਵੀ ਅੱਗੇ ਵਧਣਾ
1: ਜੀ।
0: ਅਤੇ ਜਿਹੜੇ ਇਨੀਸ਼ੀਏਟਿਵਸ ਨੇ ਗਵਰਨਮੈਂਟ ਦੇ, ਖੇਲੋ ਇੰਡੀਆ, ਸਕੂਲ ਗੇਮਸ, ਇਹਦੇ ਵਿੱਚ ਪੈਸਾ ਵੀ ਮਿਲ ਰਿਹਾ
1: ਜੀ,
0: ਚੰਗੀ ਕੋਚਿੰਗ ਵੀ ਮਿਲ ਰਹੀ ਹੈ, ਡਾਇਟ ਦਾ ਵੀ ਖਿਆਲ ਰੱਖਿਆ ਜਾ ਰਿਹਾ
1: ਜੀ।
0: ਇੱਕ ਪਲੇਅਰ ਨੂੰ ਜਿਹੜਾ ਪੂਰਾ ਪੈਕੇਜ ਚਾਹੀਦਾ ਹੁੰਦਾ ਨਾ, ਉਹ ਇਹ ਸਰਕਾਰ ਅਵੇਲੇਬਲ ਕਰਾ ਰਹੀ ਹੈ, ਅਤੇ ਇਸੇ ਕਰਕੇ ਇਕੱਲੇ ਇੱਕ ਸਪੋਰਟ ਨਹੀਂ, ਅਸੀਂ ਕਿੰਨੇ ਸਾਰੇ ਸਪੋਰਟਸ ਦੇ ਵਿੱਚ ਸਾਡੇ ਬੱਚੇ, ਸਾਡੇ ਪਲੇਅਰਸ ਜਿਹੜੇ ਵਧੀਆ ਪਰਫੋਰਮ ਕਰ ਰਹੇ ਨੇ, ਅਤੇ ਹੁਣ ਇੰਡੀਆ ਨੂੰ ਇੱਕ ਸਪੋਰਟਸ ਦੇ ਵਿੱਚ ਵੀ ਸੁਪਰ ਪਾਵਰ ਵਰਲਡ ਮੰਨਣਾ ਸ਼ੁਰੂ ਹੋ ਗਿਆ
1: ਜੀ।
0: ਪਹਿਲਾਂ ਬੈਡਮਿੰਟਨ ਦੇ ਜਿਹੜੇ ਪਲੇਅਰਸ ਸੀਗੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂਗਾ, ਜੇ ਇੰਡੀਆ ਦਾ ਕੋਈ ਪਲੇਅਰ ਉਹਦਾ ਮੈਚ ਬਾਹਰਲੀ ਕੰਟਰੀ ਦੇ ਕਿਸੇ ਪਲੇਅਰ ਦੇ ਨਾਲ ਹੈ, ਤਾਂ ਉਹ ਲਾਈਟਲੀ ਲੈਂਦਾ ਸੀਗਾ
1: ਜੀ।
0: ਬਟ ਹੁਣ ਜਿਹੜਾ ਹੈ, ਹੁਣ ਇੰਡੀਆ ਦੇ ਬੈਡਮਿੰਟਨ ਪਲੇਅਰਸ ਟੌਪ ਸੀਡ ਨੂੰ ਵਰਲਡ ਚੈਂਪੀਅਨ ਨੂੰ ਵੀ ਹਰਾ ਦਿੰਦੇ ਨੇ
1: ਜੀ।
0: ਇਸ ਕਰਕੇ ਹੁਣ ਸਾਡੇ ਪਲੇਅਰਸ ਨੂੰ ਕੋਈ ਲਾਈਟਲੀ ਨਹੀਂ ਲੈਂਦਾ
1: ਜੀ।
0: ਮਤਲਬ ਮੈਂ ਬੈਡਮਿੰਟਨ ਦੀ ਗੱਲ ਨਹੀਂ ਕਰ ਰਿਹਾ, ਟੇਬਲ ਟੈਨਿਸ ਹੋਏ, ਕੋਈ ਵੀ ਹੋਰ ਸਪੋਰਟ ਹੋਏ,
1: ਬਿਲਕੁਲ
0: ਸਾਰਿਆਂ ਦੇ ਵਿੱਚ ਇਹ ਚੀਜ਼ ਦੇਖਣ ਨੂੰ ਆ ਰਹੀ, ਅਤੇ ਇਹਦਾ ਕ੍ਰੈਡਿਟ ਜਿਹੜਾ ਗਵਰਨਮੈਂਟ ਨੂੰ ਜਾਂਦਾ ਹੈ, ਸੈਂਟਰਲ ਗਵਰਨਮੈਂਟ ਨੂੰ ਜਾਂਦਾ ਹੈ
1: ਜੀ। ਬਿਲਕੁਲ ਬਿਲਕੁਲ ਰਿਤਿਨ ਜੀ, ਔਰ ਵਿਨੀਤ ਜੀ, ਤੁਹਾਡੇ ਨਾਲ ਜੀ ਤਾਂ ਕਰਦਾ ਸੀ ਕਿ ਇਸ ਵਿਸ਼ੇ 'ਤੇ ਹੋਰ ਗੱਲਬਾਤ ਕੀਤੀ ਜਾਵੇ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਜੀ। ਸੋ ਰਿਤਿਨ ਖੰਨਾ ਜੀ ਤੁਹਾਡਾ ਔਰ ਵਿਨੀਤ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ
0: ਸਟੂਡੀਓਜ਼ 'ਚ ਆਉਣ ਲਈ,
1: ਸਾਡੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ।
0: ਥੈਂਕ ਯੂ,
2: ਬਹੁਤ ਬਹੁਤ ਧੰਨਵਾਦ।
3: ਖੇਡ ਸੰਸਾਰ।
4: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ, ਮੀਡੀਅਮ ਵੇਵ

0: 343 ਅਸ਼ਰਿਆ 6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗੇ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
3: ਹੈਲੋ,
4: ਇਹ ਆਇਕਰ ਵਿਭਾਗ ਹੈ। ਅੱਜ ਹਮ ਆਪਕੇ ਨਾਮ ਸੇ ਚੱਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
5: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
0: ए आकाशवाणी दा जलंधर केंद्र है। ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ। ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖ ਰਿਹਾ। ਵਿਦੇਸ਼ ਮੰਤਰਾਲੇ ਨੇ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਅੱਜ ਤਲਬ ਕੀਤਾ ਤੇ ਵਪਾਰਕ ਸਮੁੰਦਰੀ ਜਹਾਜ਼ਾਂ ਉੱਪਰ ਹਮਲਿਆਂ ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਤੋਂ ਵੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਦੀ ਢੋਆ ਢੁਆਈ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਹੋਵੇਗੀ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਕੱਲ੍ਹ ਤੋਂ ਲਾਗੂ ਹੋਵੇਗਾ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਰਹਾਟਕਰ ਕੱਲ੍ਹ ਮੋਗਾ ਅਤੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 2 ਵੱਖ-ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ ਇੱਕ AK-47 ਰਾਈਫਲ, ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਗਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਇੰਗਲੈਂਡ ਨੇ ਭਾਰਤ ਖਿਲਾਫ਼ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਜਿੱਤ ਲਈ 259 ਦੌੜਾਂ ਦਾ ਟੀਚਾ ਰੱਖਿਆ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਫਰਾਂਸ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਪੰਡਿਤ ਰਾਮ ਨਾਰਾਇਣ ਦਾ ਸਾਰੰਗੀ ਤੇ ਵਜਾਇਆ ਰਾਗ ਮਾਰਵਾ।

ਹੁਣ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰਸਾਧਨਾ 'ਚ ਸੁਣ ਰਹੇ ਸੀ ਪੰਡਿਤ ਰਾਮ ਨਾਰਾਇਣ ਦਾ ਸਰੰਗੀ ਤੇ ਵਜਾਇਆ ਰਾਗ ਮਾਰਵਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਸਰਗਮ ਦਾ। ਸਰਗਮ ਦਾ ਪਹਿਲਾ ਨਗਮਾ ਫਿਲਮ ਨਾਗਿਨ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ ਦੀਆਂ। ਇਸ ਗੀਤ ਦੇ ਬੋਲ ਲਿਖੇ ਵਰਮਾ ਮਲਿਕ ਨੇ ਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਦਰਦ ਤੋਂ, ਆਵਾਜ਼ਾਂ ਆਸ਼ਾ ਭੋਸਲੇ ਤੇ ਕਿਸ਼ੋਰ ਕੁਮਾਰ ਦੀਆਂ, ਗੀਤ ਦੇ ਬੋਲ ਨਕਸ਼ ਲਾਇਲਪੁਰੀ ਦੇ ਤੇ ਸੰਗੀਤ ਖਯਾਮ ਦਾ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ ਦਿਲੇ ਨਾਦਾਨ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀਆਂ, ਗੀਤ ਦੇ ਬੋਲ ਨਕਸ਼ ਲਾਇਲਪੁਰੀ ਦੇ ਅਤੇ ਸੰਗੀਤ ਖਯਾਮ ਦਾ।

ਪ੍ਰੋਗਰਾਮ ਸਰਗਮ ਦਾ ਆਖਰੀ ਨਗਮਾ ਫਿਲਮ ਸੂਰਜ ਔਰ ਚੰਦਾ ਤੋਂ, ਆਵਾਜ਼ ਮੁਹੰਮਦ ਰਫੀ ਦੀ, ਗੀਤ ਦੇ ਬੋਲ ਆਨੰਦ ਬਖਸ਼ੀ ਦੇ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਪੇਸ਼ ਹੈ ਪ੍ਰੋਗਰਾਮ ਸੌਗਾਤ। ਗੀਤ ਸੰਗੀਤ ਨਾਲ ਸਜਿਆ ਹੋਇਆ ਇਹ ਸਾਡਾ ਰੋਜ਼ਾਨਾ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ, ਜਿਸ ਵਿੱਚ ਮੈਂ ਹਰਪ੍ਰੀਤ ਅੱਜ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਲੈ ਕੇ ਹਾਜ਼ਰ ਹੋਇਆ ਹਾਂ। ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਸੌਗਾਤ ਦੇ ਵਿੱਚ। ਤੁਹਾਡੇ ਪਿਆਰੇ ਵਟਸਐਪ ਦੇ ਸੁਨੇਹੇ, ਤੁਹਾਡੀਆਂ ਪਿਆਰੀਆਂ ਜੀਆਂ ਚਿੱਠੀਆਂ ਅਤੇ ਨਾਲ ਹੀ ਨਾਲ ਫੋਨ ਲਾਈਨ ਦੇ ਜ਼ਰੀਏ, ਯਾਨੀ ਕਿ ਫੋਨ ਕਾਲ ਦੇ ਜ਼ਰੀਏ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ। ਸੋ ਸਾਰਿਆਂ ਹੀ ਸਰੋਤਿਆਂ ਦੀ ਉਡੀਕ ਕਰਦਿਆਂ ਹੋਇਆਂ ਵਟਸਐਪ ਦੇ ਨੰਬਰ 9465536070 'ਤੇ ਸੁਨੇਹਾ ਭੇਜਣ ਵਾਲੇ, ਅਤੇ ਜਾਂ ਫਿਰ 0181 3142 171 'ਤੇ ਫੋਨ ਮਿਲਾ ਕੇ ਸਾਡੇ ਸਟੂਡੀਓ ਵਿੱਚ ਪਹੁੰਚਣ ਵਾਲੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ, ਅਤੇ ਜਿਹੜੇ ਚਿੱਠੀਆਂ ਜ਼ਰੀਏ ਪਹੁੰਚ ਚੁੱਕੇ ਨੇ ਉਹਨਾਂ ਦਾ ਵੀ ਸਵਾਗਤ ਕਰਦਾ ਹਾਂ ਪ੍ਰੋਗਰਾਮ ਸੌਗਾਤ ਦੇ ਵਿੱਚ। ਗੀਤ ਸੰਗੀਤ ਦੀ ਇਸ ਮਹਿਫਿਲ ਨੂੰ ਸਜਾਈ ਰੱਖਾਂਗੇ ਠੀਕ 1 ਵਜੇ ਤੱਕ, ਅਤੇ ਤੁਹਾਡਾ ਅਤੇ ਮੇਰਾ ਸਾਥ ਇਸ ਤੋਂ ਬਾਅਦ ਵੀ ਜਾਰੀ ਰਹੇਗਾ 1 ਤੋਂ 2 ਅਤੇ 2 ਤੋਂ 3 ਦੇ ਸਮੇਂ ਦੇ ਵਿੱਚ ਵੀ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂ ਇਟ ਮਿਊਜ਼ਿਕ ਸੁਣਾਂਗੇ। ਅਤੇ ਇਸ ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਹੋਣਗੇ ਸ਼ੁਰੂ। ਪ੍ਰੋਗਰਾਮ ਸੌਗਾਤ, ਮੈਂ ਹਰਪ੍ਰੀਤ ਇੱਕ ਵਾਰੀ ਸਭ ਦਾ ਸਵਾਗਤ ਕਰਦਿਆਂ ਹੋਇਆਂ ਕਰ ਰਿਹਾ ਸ਼ੁਰੂਆਤ ਇਸ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ।

0: ਦਿਲਦਾਰੀਆਂ
1: ਦਿਲਦਾਰੀਆਂ ਕਾਨੂੰ ਕਰਦਾ ਹੈ ਦਿਲਦਾਰੀਆਂ ਹਨਾ ਜੀ
0: ਹਾਂ ਜੀ ਹਾਂ ਜੀ
1: ਤੇ ਬੜਾ ਸਮਝਾਇਆ
0: ਸਮਝਣਾ ਆਇਆ
1: ਜੀ ਜੀ ਹਾਂ ਲਓ ਜੀ ਸੁਣਦੇ ਹਾਂ ਫਿਰ ਦਿਲਦਾਰੀਆਂ ਅਮਰਿੰਦਰ ਗਿੱਲ ਦੀ ਬਹੁਤ ਚੰਗਾ ਲੱਗਾ ਇੱਦਾਂ ਹੀ ਹਰ ਵਾਰ ਕਾਲ ਕਰੋ ਜੀ ਜੁੜੇ ਰਹੋ ਪ੍ਰੋਗਰਾਮ ਦੇ ਨਾਲ
0: ਥੈਂਕ ਯੂ
1: ਜੀ ਜੀ ਜੀ ਲਓ ਜੀ ਅਮਰਿੰਦਰ ਗਿੱਲ ਦੀ ਆਵਾਜ਼ 'ਚ ਸੁਣਦੇ ਹਾਂ ਇਹ ਸਦਾ ਬਹਾਰ ਗੀਤ

ਨੇ ਜੀ, ਅਤੇ ਫਰਮਾਇਸ਼ ਵੀ ਆਈ ਹੈ ਜੀ ਸਾਨੂੰ ਇਹ ਮਾਈ ਮੁੰਡਾ ਗੀਤ, ਇਹ ਫਿਲਮ ਦੇ ਗੀਤ ਇਹ ਮੋਰ ਕਿਉਂ ਪਹਿਲਾਂ ਪਾਉਂਦੇ ਨੇ, ਸੁਣਾਂਗੇ ਜੀ ਫਿਰ ਇਹੀ ਗੀਤ ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ ਨੇ ਫਰਮਾਇਸ਼ ਭੇਜੀ ਹੈ ਜੀ। ਮੁਕੇਸ਼ ਬੱਤਾ ਜੀ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ, ਵੰਸ਼ ਬੱਤਾ ਜੁੜੇ ਹੋਏ ਨੇ ਔਰ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਜੀ, ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ, ਇਹ ਸਭ ਜੁੜੇ ਹੋਏ ਨੇ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਨਥੁਰਾਮ ਸ਼ਰਮਾ ਜੀ, ਲਲਿਤ ਸ਼ਰਮਾ ਜੀ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ ਵੀ ਜੁੜ ਚੁੱਕੇ ਨੇ ਮੰਡੀ ਹਰਜੀ ਰਾਮ ਮਲੋੜ ਤੋਂ। ਲਓ ਜੀ ਅਗਲਾ ਗੀਤ ਸੁਣ ਰਹੇ ਹਾਂ ਜੀ, ਮੁਹੰਮਦ ਰਫੀ ਅਤੇ ਦਿਲਰਾਜ ਕੌਰ ਦੀ ਆਵਾਜ਼ 'ਚ ਗਾਇਆ ਹੋਇਆ।

0: ਸਾਨੂੰ ਇੰਟਰਟੇਨਮੈਂਟ ਕਰਦੇ ਹੋ, ਸਾਡੀ ਮਰਜ਼ੀ ਕਿ ਅਸੀਂ ਸੋ ਜਾਂਦੇ ਹਾਂ ਦੋ ਚਾਰ।
1: ਹਾਂਜੀ ਹਾਂਜੀ, ਨਹੀਂ ਨਹੀਂ ਕੋਈ ਇਸ ਵਿੱਚ ਨਹੀਂ, ਕਿਉਂਕਿ ਇਹ ਇਹ ਜਾਗਣਾ ਜੀ ਕਿਸੇ ਕਿਸੇ ਨੂੰ ਮਿਲਦਾ।
0: ਹਾਂਜੀ ਹਾਂਜੀ, ਤੇ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੇ,
1: ਜੀ ਜੀ
0: ਅਸੀਂ ਇੰਟਰਟੇਨਮੈਂਟ ਕਰਦੇ ਰਹੋ, ਅਤੇ ਸਰਸਵਤੀ ਮਾਤਾ ਜੀ ਵਿਰਾਜਮਾਨ ਰਹੇ ਤੁਹਾਡੀ ਜਮਾਤ 'ਤੇ।
1: ਜੀ ਜੀ ਜੀ, ਅਤੇ ਬਹੁਤ ਚੰਗਾ ਲੱਗਦਾ ਹਮੇਸ਼ਾ ਗੱਲ ਕਰਕੇ ਤੁਹਾਡੇ ਨਾਲ ਵੀ। ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
0: ਸਰੀ ਸਾਖੀ ਦਾ ਸਾਹਮਣਾ ਮੇਰੇ ਵਰਗਾ
1: ਜੀ, ਲਓ ਫਿਰ ਸੁਣਦੇ ਹਾਂ ਜੀ।
0: ਥੈਂਕ ਯੂ ਸਰ
1: ਜੀ, ਬਹੁਤ ਬਹੁਤ ਸ਼ੁਕਰੀਆ ਸ਼ਰਨ ਜੀ ਦੀ ਫਰਮਾਇਸ਼ 'ਤੇ। ਅਗਲਾ ਸੌਂਗ ਮੇਰੇ ਵਰਗਾ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਸਾਰੇ ਹੀ ਸਰੋਤਿਆਂ ਦਾ। ਸਾਡੇ ਨਾਲ ਜੁੜੇ ਨੇ ਜੀ ਸਾਡੇ ਅਗਲੇ ਫੋਨ ਕਾਲਰ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਜੀ ਜੀ
1: ਰੇਡੀਓ ਜਲੰਧਰ ਦੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ।
0: ਬਹੁਤ ਬਹੁਤ ਸਵਾਗਤ ਤੁਹਾਡਾ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮੈਂ ਸਰ ਜੀ ਪਿੰਡ ਮੌਲਕੋਟ ਦਾ ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਠੇ ਬੋਲ ਰਿਹਾ
0: ਜੀ। ਜੀ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਬਾਬਾ ਨਾਨਕ ਨੂੰ ਚੜ੍ਹਦੀ ਕਲਾ ਰੱਖ ਕੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ।
0: ਜੀ ਜੀ ਬਿਲਕੁਲ, ਤੁਹਾਡੇ ਲਈ ਵੀ ਜੀ ਇਸੇ ਤਰ੍ਹਾਂ ਦੁਆਵਾਂ। ਤੇ ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ ਅੱਜ?
1: ਸਰ ਜੀ ਕਵੀਆਂ ਦੇ ਬਾਦਸ਼ਾਹ ਸ਼੍ਰੀ ਕਲਦੀਮਾਨ ਚਾਹ ਦੀ ਦੁਗਣੀ ਸੁਣਾ ਦੋ।
0: ਵਾਹ ਜੀ ਵਾਹ। ਤੇ ਮੈਨੂੰ
1: ਇੱਕ ਮੈਂ ਬੇਨਤੀ ਕਰਨੀ ਸੀ।
0: ਹਾਂਜੀ
1: ਇੱਕ ਬੇਨਤੀ ਸੁਣ।
0: ਬਿਲਕੁਲ ਜੀ, ਬੇਨਤੀ ਨਹੀਂ, ਤੁਸੀਂ ਗੱਲ ਸੁਣਾਓ।
1: ਹਾਂ ਸੁਣਾਵਾਂ ਜੀ। ਇਹ ਨਾ ਜੀ ਅੱਜ ਤੋਂ 25 ਸਾਲ ਤੋਂ ਉੱਤੇ ਦੀ ਗੱਲ ਆ ਜੀ। ਸਾਡੇ ਪਿੰਡ ਨਾ ਜੀ ਰਾਜਗੜ੍ਹ ਕੁੱਬੇ ਖਾੜਾ ਮਾਨ ਸਾਹਿਬ ਦਾ ਆਇਆ ਸੀਗਾ।
0: ਅੱਛਾ ਜੀ।
1: ਤੇ ਮਾਨ ਸਾਹਿਬ ਲੇਟ ਹੋ ਗਏ ਜੀ ਤੇ ਪ੍ਰੋਗਰਾਮ ਤੇ ਇੱਕ ਗੀਤ ਗਾਉਣ ਦਾ ਮੈਨੂੰ ਮੌਕਾ ਦਿੱਤਾ ਜੀ।
0: ਵਾਹ ਵਾਹ ਵਾਹ।
1: ਤੇ ਜੀ ਮੈਂ ਜੀ ਮਾਨ ਸਾਹਿਬ ਦਾ ਬੰਦਾ ਸਿੰਘ ਬਹਾਦਰ ਗਾਇਆ ਜੀ। ਤੇ

0: ਲਾਸਟ ਪਹਿਰਾ ਰਹਿ ਗਿਆ ਜੀ, ਠੇਕੇ ਸਾਹਿਬ ਦਾ ਲਾਸਟ ਪਹਿਰਾ ਰਹਿ ਗਿਆ ਜੀ, ਤੇ ਉਧਰੋਂ ਮਾਨ ਸਾਹਿਬ ਆ ਗਏ ਜੀ। ਮਾਨ ਸਾਹਿਬ ਨੂੰ ਦੇਖ ਕੇ ਰਸਤਾ ਕੰਬਣ ਲੱਗ ਗਿਆ, ਮਕੀਤ ਤਾਂ ਪੂਰਾ ਕਰਤਾ ਜੀ, ਸਟੇਜ ਤੇ ਚੜ ਕੇ ਮੈਨੂੰ ਗ੍ਰਿਫਤੀ ਪਾਈ ਜੀ। ਮਾਨ ਸਾਹਿਬ ਨੇ 50 ਦਾ ਰੋਡ ਦਿੱਤਾ, 50 ਦਾ ਰੋਡ ਬਹੁਤ ਹੁੰਦਾ ਸੀਗਾ ਜੀ।
1: ਵਾਹ ਵਾਹ ਵਾਹ ਵਾਹ ਕਮਾਲ, ਫਿਰ ਸਾਨੂੰ ਇੱਕ ਲਾਈਨ ਸੁਣਾਈ ਦੋ।
0: ਹਾਂਜੀ ਹਾਂਜੀ ਹਾਂ ਸੁਣੋ ਜੀ। ਲਾਇਕ ਕਲਗੀਤ ਹਸੋਂ ਆਪਣਾ ਹੋ, ਕੋਈ ਜਨ ਖੇਡਦਾ ਹੈ ਆਓ ਜਾ ਮਾਨ ਲਾ, ਆਓ ਪੈ ਭੱਜ ਜਾਣਾ, ਆਓ ਕੰਗਣਾ ਸੱਚ ਵਿਆ।
1: ਬਸ ਚਲੋ ਇੱਕ ਹੋਰ ਸੁਣਾ ਦੋ ਇੱਕ ਲਾਈਨ ਕਿਸੇ ਹੋਰ ਗੀਤ ਦੀ।
0: ਹਾਂਜੀ
1: ਵਾਹ ਵਾਹ ਵਾਹ, ਬਹੁਤ ਬਹੁਤ ਚੰਗਾ ਲੱਗਾ ਜੀ। ਤੇ ਏਦਾਂ ਹੀ ਆਇਆ ਕਰੋ ਗਾਣਾ, ਇੱਕ ਅੱਧੀ ਲਾਈਨ ਸੁਣਾ ਕੇ ਜਾਇਆ ਕਰੋ ਫਿਰ ਸਾਨੂੰ। ਜੀ ਬਹੁਤ ਸ਼ੁਕਰੀਆ ਜੀ। ਲਓ ਫਿਰ ਸੁਣਦੇ ਹਾਂ ਜੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਜੁਗਨੀ ਸੁਣਦੇ ਹਾਂ ਜੀ ਕੁਲਦੀਪ ਮਾਣਕ ਦੀ ਗਾਇਕ।

ਸੁਣ ਰਹੇ ਸੀ ਜੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਅਤੇ ਥੋੜ੍ਹਾ ਜਿਹਾ ਨਵੇਂ ਰੰਗ 'ਚ ਰੰਗਿਆ ਹੋਇਆ ਉਹਨਾਂ ਦਾ ਇਹ ਗੀਤ ਆਵਾਜ਼ ਉਹਨਾਂ ਦੀ। ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦਾ। ਅਗਲਾ ਗੀਤ ਪੇਸ਼ ਕਰਾਂਗੇ ਜੀ, ਸਾਨੂੰ ਜੋ ਫਰਮਾਇਸ਼ ਆਈ ਹੈ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਸੁਣਨ ਦੀ। ਨਮਸਕਾਰ ਭੇਜ ਰਹੇ ਨੇ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਪਿੰਡ ਚਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ, ਅਗਰ ਮੈਂ ਪਿੰਡ ਦਾ ਨਾਮ ਗਲਤ ਨਾ ਲੈ ਰਿਹਾ ਹਾਂ, ਅਤੇ ਪਿੰਡ ਚਗੁੱਡੀ, ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵੀਰੇਨ, ਮਨਕੀਰਤ ਅਤੇ ਮਨਰਾਜ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਲੋ, ਇਹਨਾਂ ਨੇ ਫਰਮਾਇਸ਼ ਭੇਜੀ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਸੁਣਨ ਦੀ। ਅਤੇ ਸਵਾਗਤ ਕਰ ਦਿੰਦਾ ਹਾਂ ਜੀ, ਮੈਂ ਸਕੇਟ ਨਾਭਾ ਤੋਂ ਵੀ ਸੋਮਦੱਤ ਨਾਭਾ ਜੀ, ਕੌਰਵ ਨਾਭਾ ਅਤੇ ਜੋਤੀ ਰਾਣੀ ਅਤੇ ਗੁਰਮਨਤ ਜੀ ਦਾ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ। ਪ੍ਰੇਮ ਕੁਮਾਰ ਰਹੇਜਾ ਜੀ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਸਜਨੀ ਵੀ ਜੁੜੇ ਨੇ ਸਰਹੰਦੀ ਬਾਜ਼ਾਰ ਪਟਿਆਲਾ ਤੋਂ, ਇਹਨਾਂ ਦਾ ਵੀ ਸਵਾਗਤ। ਅਤੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ ਜੀ, ਅਨੀਤਾ ਸੰਧੂ ਜੀ, ਰੋਹਿਤ ਸੰਧੂ, ਰੁਤੇਸ਼ ਸੰਧੂ, ਪ੍ਰਤੀਸ਼ਾ ਸੰਧੂ ਅਤੇ ਮੈਕਸ ਜੁੜੇ ਨੇ ਜੀ, ਇਹਨਾਂ ਸਭ ਦਾ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਅਤੇ ਸੀ ਟੀ ਦੀਵਾਨਾ ਵੀ ਜੁੜੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰ ਰਿਹਾ ਹਾਂ। ਅਗਲਾ ਗੀਤ ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ 'ਚ।

0: ਕੀ ਆਖਾਂ। ਗੁਰਦਾਸਵਾਂ ਦੀ ਆਵਾਜ਼ 'ਚ ਸੁਣਦੇ ਸੀ ਗੀਤ ਅਤੇ ਪ੍ਰੋਗਰਾਮ ਚੱਲ ਰਿਹਾ ਸੌਗਾਤ। ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਕਰਦਾ ਸਵਾਗਤ। ਇੱਕ ਵਾਰੀ ਨੰਬਰ ਜ਼ਰੂਰ ਦੁਹਰਾ ਦੇਵਾਂ, 0181 43 141, ਅਤੇ ਜਾਂ ਫਿਰ ਵਟਸਐਪ ਦੇ ਲਈ 9495 36 0 77, ਅਤੇ ਤੁਸੀਂ ਆਪਣਾ ਵਟਸਐਪ ਸੁਨੇਹਾ ਭੇਜ ਦੇਣਾ ਹੈ। ਸਵਾਗਤ ਕਰਦੇ ਹਾਂ ਅਗਲੇ ਫੋਨ ਕਾਲਰ ਦਾ। ਜੀ ਪ੍ਰੋਗਰਾਮ ਸੌਗਾਤ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਨੇ ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ
0: ਜੀ। ਰਾਜੂ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਜੀ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਅੱਜ ਤੁਹਾਨੂੰ?
1: ਸਤਵਿੰਦਰ ਮੁੱਗਾ ਦਾ ਗੀਤ ਸੁਣਾ ਜੀ
0: ਆਪਕੀ। ਨੱਚੀਏ ਤੇ ਤੁਸੀਂ ਨੱਚਦੇ ਹੋ ਵੈਸੇ, ਹੈਗਾ ਕੋਈ ਤੁਹਾਡਾ ਸ਼ੌਕ ਵੀ?
1: ਨੱਚ ਲਈਦਾ ਕਦੇ ਕਦੇ।
0: ਠੀਕ ਆ,
1: ਨੱਚ ਲਈਦਾ।
0: ਵਿਆਹ ਵਿਊ ਤੇ ਨੱਚਦੇ ਹੋ ਹਨਾ?
1: ਹਾਂ ਜੀ ਹਾਂ।
0: ਠੀਕ ਹੈ, ਮੈਂ ਤਾਂ ਪੁੱਛ ਲਿਆ ਕਿਉਂਕਿ ਮੈਨੂੰ ਬਿਲਕੁਲ ਨੱਚਣਾ ਨਹੀਂ ਆਉਂਦਾ। ਸਤਵਿੰਦਰ ਬੁੱਗਾ ਦੀ ਆਵਾਜ਼ 'ਚ ਤੁਹਾਡੀ ਫਰਮਾਇਸ਼। ਪ੍ਰੋਗਰਾਮ ਸੌਗਾਤ

चलो जी, प्रोग्राम स्वागत। ते जी ए दिन जड़ा अज दा मंगलवार दा बीतन लगा है, ते चढ़न वाला है जी बुधवार दा दिन। रह गए ने 5 मिंट ते सुनांगे जी गीत जो सानू अगली फरमाइश आई है। पिंड वड़ेंखेड़ा जिला श्री मुक्तसर साहिब तो भोला सिंह सिद्धू, लाड़ी धालीवाल ते जलंधर तो मास्टर मोहन लाल जी शौंकी ते अरविंद कुमार जी जुड़े हुए हैं। बहुत बहुत स्वागत करता जी। गीत बहुता हौली हौली तौर विमित्रा गीत सुनांगे जी। ਇਹ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਦੀ ਨਾਲ ਸਵਾਗਤ ਇਹ ਵੀ ਕਰ ਦਿੰਦੇ ਹਾਂ ਜੀ ਯਵਤਮਾਲ ਵਿਦਰਭ ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਜੁੜੇ ਹੋਏ ਨੇ ਜੀ। ਇਹਨਾਂ ਦਾ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਕੋਲ ਪਿਆਰਾ ਜਿਹਾ ਸੁਨੇਹਾ ਹਰ ਵਾਰੀ ਤਰ੍ਹਾਂ ਹੀ ਆਇਆ ਜੀ, ਕੁਰੂਕਸ਼ੇਤਰ ਤੋਂ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਅਤੇ ਮਾਨ ਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਦਾ ਜੀ। ਬਿਲਕੁਲ ਤੁਹਾਡੀ ਫਰਮਾਇਸ਼ ਪਹੁੰਚ ਚੁੱਕੀ ਹੈ ਅਤੇ ਮੈਂ ਜੀ ਕੋਸ਼ਿਸ਼ ਕਰਾਂਗਾ ਇਸ ਅਗਲੇ ਗੀਤ ਤੋਂ ਬਾਅਦ ਜਿਹੜਾ ਹੈ ਉਹ ਤੁਹਾਡੇ ਗੀਤ ਦੇ ਨਾਲ ਤੁਹਾਡੇ ਗੀਤ ਦੀ ਫਰਮਾਇਸ਼ ਜਿਹੜੀ ਹੈ ਉਸ ਨੂੰ ਵੀ ਮੈਂ ਪੂਰੀ ਕਰਾਂ। ਅਤੇ ਲਓ ਜੀ, ਅਗਲਾ ਗੀਤ ਸੁਣਦੇ ਹਾਂ ਸਾਨੂੰ ਜੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆਈ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ 'ਚ।

0: ਤੈਨੂੰ ਇਸ ਬੋਤੇ ਦੀਆਂ ਪੋਲੀਏ ਨਾ ਸਾਰਾ ਨੀ ਓਨੀ ਛੂਟ ਵੱਟਦਾ ਮੈਂ ਜਿੰਨਾ ਪੁੱਛ ਕਰਾਂ ਨੀ ਹਸਨਪੁਰੀ ਪਿੰਡ ਮੇਰਾ ਆ ਗਿਆ ਓ ਸਾਹਮਣੇ ਕੁੰਡ ਕੱਢ ਲੈ ਤੁਰਤਾ ਹੁਣ ਖੜ ਕੇ
1: ਹੋਲੀ ਤਾਰ ਮਿੱਤਰਾ ਵੇ ਮੇਰਾ।

0: ਪ੍ਰੋਗਰਾਮ ਸੁਗਾਤ, ਮੈਂ ਹਰਪ੍ਰੀਤ ਅਤੇ ਪ੍ਰੋਗਰਾਮ ਦੇ ਅਸੀਂ ਦੂਸਰੇ ਪੜਾਵ ਦੇ ਵੱਲ ਵੱਧ ਚੁੱਕੇ ਹਾਂ ਜੀ। ਸਾਰਿਆਂ ਦਾ ਸਵਾਗਤ ਕਰਦਾ ਹਾਂ ਇੱਕ ਵਾਰੀ ਫਿਰ ਪਿੰਡ ਤੋਂ ਪ੍ਰੋਗਰਾਮ ਦੇ ਵਿੱਚ। ਸਾਡੇ ਕੋਲੋਂ ਜੁੜੇ ਨੇ ਜੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਜੀ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਸਾਰਾ ਹੀ ਖੁਸ਼ਦਿਲ ਪਰਿਵਾਰ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਬੜੇ ਪਿਆਰੇ ਫੁੱਲਾਂ ਦੇ ਨਾਲ, ਦਿਲਾਂ ਦੇ ਨਾਲ, ਮੋਰਾਂ ਨਾਲ ਸਜਾਇਆ ਹੋਇਆ ਜੀ ਸੁਨੇਹਾ ਭੇਜਿਆ ਤੁਸੀਂ, ਅਤੇ ਵਿੱਚ ਇੱਕ ਹੋਰ ਵੀ ਕੋਈ ਫੁੱਲ ਹੈਗਾ ਮੈਂ ਦੇਖ ਰਿਹਾ ਜੀ, ਅਤੇ ਉਹਦਾ ਵੀ ਸਜਿਆ ਹੋਇਆ ਮੈਸੇਜ, ਅਤੇ ਬਹੁਤ ਬਹੁਤ ਨਹੀਂ ਜੀ ਦੋ ਨੇ, ਇੱਕ ਹੋਰ ਫੁੱਲ ਹੈ। ਅਤੇ ਸਵਾਗਤ ਕਰਦਾ ਜੀ ਖੁਸ਼ਦਿਲ ਪਰਿਵਾਰ ਦਾ ਵੀ ਸਾਰਿਆਂ ਦਾ। ਅਤੇ ਸਾਡੇ ਅਗਲੀ ਫੋਨ ਕਾਲਰ ਜੁੜ ਚੁੱਕੇ ਨੇ ਸਾਡੇ ਨਾਲ, ਉਹਨਾਂ ਦਾ ਵੀ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਲੈਂਦੇ ਹਾਂ ਜੀ ਉਹਨਾਂ ਨੂੰ ਔਨ ਏਅਰ। ਸਵਾਗਤ ਜੀ, ਬਹੁਤ ਬਹੁਤ ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ
0: ਜੀ। ਮਹੇਸ਼ ਗਰਗ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ,
1: ਧੰਨਵਾਦ ਜੀ।
0: ਅਤੇ ਕਿਹੜਾ ਗੀਤ ਅੱਜ ਸੁਣੋਗੇ?
1: ਰਫੀ ਅਤੇ ਆਸ਼ਾ ਦਾ ਹੈਗਾ ਜੀ, ਆਟਾ ਗੁੰਨ ਕੇ।
0: ਆਟਾ ਗੁੰਨ ਕੇ, ਵਾਹ ਜੀ ਵਾਹ। ਅਤੇ ਤੁਸੀਂ ਵੀ ਕੰਮ ਜਿਹੜਾ ਆ ਰਸੋਈ ਦਾ, ਆਟੇ ਦਾ, ਸਭ ਕਰ ਲੈਂਦੇ ਹੋ ਘਰ ਦਾ?
1: ਕਰ ਹੀ ਲਈਦਾ ਜੀ।
0: ਕਰ ਹੀ ਲਈਦਾ ਜੀ, ਹੈਂ, ਕੋਈ ਕਰਵਾ ਲਵੇ ਤਾਂ ਕਰ ਲਈਦਾ ਨਾ?
1: ਨਹੀਂ, ਕਈ ਵਾਰੀ ਬਾਹਰ ਬੂਹਰ ਰਹਿੰਦੇ ਸੀ, ਕੋਈ ਕਰਨਾ
0: ਪੈਂਦਾ। ਵਾਹ ਵਾਹ, ਚਲੋ ਠੀਕ ਆ, ਆਉਣਾ ਚਾਹੀਦਾ ਹੈ ਨਾ। ਅਤੇ ਚਲੋ, ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ ਗਾਇਆ ਜੀ ਗੀਤ, ਅਤੇ ਸੁਣਦੇ ਹਾਂ ਜੀ ਫਿਰ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ, ਐਸੇ ਸਦਾਬਹਾਰ ਪੰਜਾਬੀ ਪੁਰਾਣੇ ਗੀਤ ਜਦੋਂ ਸੁਣਦੇ ਹਾਂ ਅਤੇ ਬੜਾ ਚੰਗਾ ਲੱਗਦਾ ਹੈ ਕਿ ਸਰੋਤੇ ਅੱਜ ਵੀ ਇਹਨਾਂ ਗੀਤਾਂ ਦੇ ਨਾਲ ਉਸੇ ਤਰ੍ਹਾਂ ਹੀ ਜੁੜੇ ਹੋਏ ਨੇ। ਅਤੇ ਲਓ, ਇਹਨਾਂ ਦੀ ਫਰਮਾਇਸ਼ ਅਤੇ ਇਹ ਗੀਤ।

0: ਪ੍ਰੋਗਰਾਮ ਸੁਗਾਤ ਦੇ ਵਿੱਚ ਸਾਡੇ ਕੋਲ ਅਗਲੇ ਫੋਨ ਕਾਲਰ ਜੁੜ ਚੁੱਕੇ ਨੇ ਜੀ, ਕਰਦੇ ਉਹਨਾਂ ਨੇ ਗੱਲ ਅਤੇ ਕਿਹੜਾ ਗੀਤ ਸੁਣਨਾ ਚਾਹ ਰਹੇ ਨੇ। ਸਵਾਗਤ ਜੀ ਤੁਹਾਡਾ।
1: ਹੈਲੋ, ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਹੋਰ ਤੁਸੀਂ ਸੁਣਾਓ?
0: ਬਹੁਤ ਵਧੀਆ ਜੀ।
1: ਜਲੰਧਰ ਦਾ ਮੌਸਮ ਕਿੱਦਾਂ ਵਾ ਜੀ?
0: ਜਲੰਧਰ ਦਾ ਜੀ ਬਸ ਸਟੂਡੀਓ ਦਾ ਮੌਸਮ ਦੱਸ ਸਕਦਾ ਕਿਉਂਕਿ ਮੈਂ ਅੰਦਰ ਹਾਂ ਅੱਜ। ਬਾਹਰ ਬਾਹਰ ਦਾ ਜੀ ਬਸ ਇਹੀ ਹੈ, ਹੁਮਸ ਆ ਅਤੇ ਥੋੜ੍ਹਾ ਠੀਕ ਆ, ਗਰਮੀ ਤੋਂ ਥੋੜ੍ਹੀ ਜੀ ਮਿਲੀ ਹੋਈ ਹੈ ਰਾਹਤ, ਤੇ ਪਰ ਦੇਖੋ ਅਗਲੇ ਦਿਨਾਂ ਦੇ ਵਿੱਚ ਕਿਵੇਂ ਕੀ ਹਾਲ ਚਾਲ। ਬਸ ਜੀ, ਹੋਰ ਕੀ, ਸਾਉਣ ਦੀ ਝੜੀ ਵੀ ਲੱਗ ਜਾਣੀ ਆ ਫਿਰ, ਤੇ ਥੋੜੀਆਂ ਲੱਗੀਆਂ ਸੀ ਪਰ ਘੱਟ ਹੀ ਨੇ ਹੁਣ। ਮੈਂ ਕਹਿੰਦਾ ਪੈ ਜਾਵੇ ਮੀਂਹ, ਵਧੀਆ ਸਾਉਣ ਦਾ ਮਹੀਨਾ ਜਿਹੜਾ ਆ ਉਹ ਲੰਘ ਜਾਵੇ ਵਧੀਆ।
1: ਜਿਵੇਂ ਮਾਲ ਪੂੜੇ ਹੋਏ,
0: ਵਾਹ ਵਾਹ ਵਾਹ ਵਾਹ,
1: ਮਾਲ ਪੂੜੇ ਹੋਏ, ਪਕੌੜੇ ਹੋਏ
0: ਜੀ ਜੀ ਜੀ। ਬਸ ਜੀ ਹੁਣ ਇਹੀ ਗੱਲ ਰਹਿ ਗਈ ਕਿ ਹੁਣ ਤੁਸੀਂ ਇਕੱਲਾ ਨਾ ਨਾ ਲਓ, ਇਹ ਕਿਸੇ ਦਿਨ ਪਹੁੰਚਾ ਵੀ ਦਿਓ ਸਾਡੇ ਕੋਲ।
1: ਹੋਰ ਤਿਆਰ ਪਏ, ਜਦ ਮਰਜ਼ੀ ਆ ਜਾਓ।
0: ਵਾਹ ਜੀ ਵਾਹ, ਬਸ ਜੀ ਅਸੀਂ ਆ ਗਏ ਆ ਗਏ, ਗਾਣਾ ਸੁਣਦੇ ਸੁਣਦੇ ਅਸੀਂ ਆ ਜਾਣਾ ਫਟਾਫਟ। ਗਾਣਾ ਦੱਸ ਦਿਓ ਫਿਰ।
1: ਹਾਕਮ ਸੂਫੀ ਦਾ ਚਿੱਠੀਆਂ ਗੀਤ ਲਾ ਦਿਓ ਜੀ।
0: ਚਿੱਠੀਆਂ ਲਓ ਜੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਰਸਕਨੀਆ ਜੀ, ਤੁਹਾਡਾ ਹਮੇਸ਼ਾ ਦੇ ਵਾਂਗ ਜੁੜਦੇ ਹੋ, ਸ਼ੁਕਰੀਆ। ਲਓ ਜੀ, ਹਾਕਮ ਸੂਫੀ ਦੀ ਆਵਾਜ਼ 'ਚ ਸੁਣਦੇ ਹਾਂ ਗੀਤ ਚਿੱਠੀਆਂ।

ਸਾਡਾ ਤਾਂ ਹੋ ਗਿਆ ਕੰਘਾ, 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ।

0: ਸੁਣ ਰਹੇ ਸੀ ਜੀ ਤੁਸੀਂ ਇਹ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਅਤੇ ਅਗਲੇ ਕਾਲਰ ਜੁੜੇ ਨੇ ਸਾਡੇ ਨਾਲ, ਕਰਦੇ ਉਹਨਾਂ ਨੇ ਗੱਲ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਸਰ ਜੀ ਨਮਸਕਾਰ ਜੀ।
0: ਨਮਸਕਾਰ ਜੀ, ਨਮਸਕਾਰ। ਕੌਣ ਅਤੇ ਕਿੱਥੋਂ ਗੱਲ ਕਰ
1: ਰਹੇ
0: ਜੀ? ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਦੱਸੋ ਕਿਹੜੇ ਗੀਤ ਦੀ ਫਰਮਾਇਸ਼ ਤੁਸੀਂ ਲੈ ਕੇ ਆਏ?
1: ਸਰ ਜੀ ਮੈਂ ਮੁਹੰਮਦ ਰਫੀ ਦਾ
0: ਦਸ ਮੇਰੇ ਦਿਲ ਬਰਾ। ਹਾਂ, ਵਾਹ ਜੀ ਵਾਹ, ਕਾਫੀ ਗੀਤ। ਕਈ ਵਾਰ ਮੈਂ ਇਸ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਤੇ ਅੱਜ ਫਿਰ ਜੀ ਰਹਿ ਗਿਆ, ਤੇ ਅੱਜ ਦੇਖੋ ਤੁਹਾਡੀ ਫਰਮਾਇਸ਼ ਆ ਗਈ।
1: ਸਰ ਜੀ ਮੈਂ ਇੱਕ ਦੋ ਨਮਸਕਾਰ ਕਹਿਣਾ ਚਾਹੁੰਦਾ
0: ਜੀ। ਜ਼ਰੂਰ
1: ਜੀ ਨੇ
0: ਜੀ,
1: ਰਾਜੂ ਜੀ ਨੇ
0: ਜੀ,
1: ਦਿੱਲੀ ਵਾਲੇ ਮਨਜੀਤ ਕੌਰ ਜੀ
0: ਜੀ ਜੀ ਜੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਇੱਕ ਵਾਰੀ ਫਿਰ ਤੋਂ ਸਭ ਦਾ ਸਵਾਗਤ ਕਰਦਾ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਤੇ ਸਾਡੇ ਕੋਲ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ ਜੀ। ਲਓ ਕਰਦੇ ਹਾਂ ਜੀ ਉਹਨਾਂ ਨਾਲ ਗੱਲ ਅਤੇ ਜਾਣਦੇ ਹਾਂ ਉਹਨਾਂ ਦਾ ਹਾਲ ਚਾਲ। ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਲਓ ਤੁਹਾਡੀ ਫਰਮਾਇਸ਼ ਜੀ। ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਸੁਣ ਰਹੇ ਹਾਂ ਜੀ ਇਹ ਅਗਲਾ ਗੀਤ।

ਸੁਣ ਰਹੇ ਸੀ ਜੀ ਪ੍ਰੋਗਰਾਮ ਸੁਗਾਤ ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਸਟੋਰੀ ਕੜੀ ਮੁਤਾਬਿਕ ਇਸ ਵੇਲੇ ਰਾਤ ਦੇ 1 ਵੱਜ ਰਹੇ ਨੇ 1 ਵੱਜਣ ਵਾਲੇ ਨੇ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਗਲਾ ਪ੍ਰੋਗਰਾਮ ਹੋਵੇਗਾ ਪੰਜਾਬੀ ਮੈਲੋਡੀਅਸ ਗੀਤ ਅਤੇ ਇਸ ਤੋਂ ਬਾਅਦ ਵੀ ਸੁਣਾਂਗੇ ਪੰਜਾਬੀ ਗੀਤ ਪਰ ਜੋੜੀਆਂ ਦੇ ਗਾਏ ਹੋਏ ਗੀਤ ਯਾਨੀ ਕਿ ਪੰਜਾਬੀ ਡੁਇਟ ਮਿਊਜ਼ਿਕ ਸੁਣਾਂਗੇ ਠੀਕ 2 ਤੋਂ 3 ਅਤੇ 3 ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਆਰੰਭ ਹੋਣਗੇ ਦੱਸਦਾ ਜਾਵਾਂ ਜਿਸ ਵਿੱਚ ਤੁਸੀਂ ਗੁਰਬਾਣੀ ਵਿਚਾਰ ਅਤੇ ਠੀਕ 3:30 ਵਜੇ ਕੁਝ ਭਜਨ ਅਤੇ ਭੇਟਾਂ ਸੁਣਦਿਆਂ ਹੋਇਆਂ 4 ਵਜੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਤੁਸੀਂ ਜੁੜੋਗੇ। ਇਸ ਵੇਲੇ ਰਾਤ ਦੇ 1 ਵਜ ਰਹੇ ਨੇ। ਪੇਸ਼ ਹੈ ਸਾਡਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

ਤਾਰਿਆਂ ਦੇ ਮੈਂ ਨਦਗੜ ਵਾਸੋ ਚੰਦ ਦਾ ਲੋਕਟ ਪਾਵਾਂ ਸਾਨੂੰ ਮਾਨਕ ਤੋੜਾ ਸਾਡੇ ਮਿਹਨਤ ਨਾਲ ਜਰਾਨੇ ਮਾਨਣੇ ਨਾ ਜਾਣੀ ਨਾ ਜਾ ਦੇਸ਼ ਬਗਾਨੇ ਮਾਨਣੇ ਨਾ ਜਾਣੀ ਨਾ ਜਾ ਦੇਸ਼ ਬਗਾਨੇ।

0: ਉਸਦਾ ਰਸਤਾ ਅਨੇਕਾਂ ਵਕਾਰਾਂ ਦੀਆਂ ਔਕੜਾਂ ਨਾਲ ਭਰਿਆ ਹੋਇਆ ਹੈ। ਮੈਂ ਉਸ ਰਸਤੇ ਬਾਰੇ ਜਾਣਦੀ ਵੀ ਨਹੀਂ ਹਾਂ। ਮੈਂ ਉਸ ਪਤੀ ਨੂੰ ਕਿਵੇਂ ਮਿਲਾਂ? ਉਹ ਤਾਂ ਇਹਨਾਂ ਵਕਾਰਾਂ ਦੀਆਂ ਰੁਕਾਵਟਾਂ ਤੋਂ ਪਾਰਲੇ ਪਾਸੇ ਰਹਿੰਦਾ ਹੈ। ਸਤਿਗੁਰ ਸ਼ਬਦ ਦੀ ਮਿਲੇ ਵਿਛੁਨੀ, ਤਨ ਮਨ ਆਗੈ ਰੱਖ ਹੈ। ਵਿਛੁਨੀ ਦਾ ਅਰਥ ਹੈ ਵਿਛੜੀ ਹੋਈ। ਹੇ ਭਾਈ, ਜਿਹੜੀ ਵਿਛੜੀ ਹੋਈ ਜੀਵ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਮਨ ਉਸ ਦੇ ਹਵਾਲੇ ਕਰ ਦਿੰਦੀ ਹੈ, ਉਹ ਪਰਮਾਤਮਾ ਪਤੀ ਨੂੰ ਮਿਲ ਪੈਂਦੀ ਹੈ। ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ, ਮਿਲ ਪ੍ਰੀਤਮ ਰਸ ਚੱਖ ਹੈ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਹੇ ਨਾਨਕ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇੱਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ। ਗੁਰੂ ਦੇ ਸ਼ਬਦ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ ਇਸਤਰੀ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਰੁੱਖਾਂ ਦੇ ਫਲਾਂ ਦਾ ਸਵਾਦ ਮਾਣਦੀ ਰਹਿੰਦੀ ਹੈ। ਭਗਤ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1104 ਉੱਪਰ ਮਾਰੂ ਰਾਗ ਅੰਦਰ ਪਰਮਾਤਮਾ ਅੱਗੇ ਅਜਿਹੀ ਅਰਦਾਸ ਕਰਦੇ ਹਨ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ।
1: ਸਾਜਨ ਦੇਸ ਵਿਦੇਸੀਅੜੇ ਸਨੇਹੜੇ ਦੇਂਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰੇਂਦੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੰਤੋਖ ਸਿੰਘ। ਰਾਗ ਸੋਰਠ ਵਿੱਚ ਉਚਾਰੇ ਗਏ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਭੂ ਪ੍ਰੀਤ ਗੋਵਿੰਦ ਪ੍ਰੀਤ ਨੂੰ ਅਤ ਪਿਆਰਾ ਬਿਆਨ ਕਰਦੇ ਨੇ ਅਤੇ ਸਪਸ਼ਟ ਕਰਦੇ ਨੇ ਕਿ ਜਦੋਂ ਤੋਂ ਮੈਂ ਸਾਧੂ ਪੁਰਸ਼ਾਂ ਦੀ ਸੱਚੀ ਸ਼ਰਨ ਕੀਤੀ ਹੈ, ਮੇਰੇ ਹਿਰਦੇ ਵਿੱਚ ਮੁਰਾਰੀ ਪ੍ਰਭੂ ਦਾ ਵਾਸਾ ਹੋਇਆ ਹੈ ਅਤੇ ਮੇਰਾ ਮਨ ਸਕੂਨ ਪ੍ਰਾਪਤ ਕਰ ਗਿਆ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 607 ਤੇ ਫਰਮਾਨ ਹੈ, ਗੋਬਿੰਦ ਪ੍ਰੀਤ ਲਗੀ ਅਤ ਪਿਆਰੀ, ਜਬ ਸਤਸੰਗ ਪਏ ਸਾਧੂ ਜਨ, ਹਿਰਦੈ ਮਿਲਿਆ ਸਾਂਤ ਮੁਰਾਰੀ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਹਰਬੰਸ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਭਗਤੀ ਸੰਗੀਤ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਇਹ ਭਜਨ ਸੁਣ ਰਹੇ ਸੀ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਮਾਰੀਏ ਪੜਿਆ ਹੋਵੇ ਪੜਿਆ ਹੋਵੇ ਗੁਣਗਾਰ ਤੋਂ ਉਮੀ ਸਾਧਨਾ ਮਾਰੀਏ ਜਿਹਾ ਘਾਲੇ ਘਾਲ ਨਾ ਤੇਵੇ ਹੋਣਾ ਉਪਚਾਰੀਏ ਐਸੀ ਕਲਣਾ ਖੇਡੀਏ ਜਿੱਦਰ ਕੇ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋਗੇ ਮਾਰੀਏ ਮੋਹ ਚੱਲੇ ਸੋਗੇ ਮਾਰੀਏ।

गहर गंभीर अथा अत बड सो भारत सदा सब बेद।

ਤੇਨ ਭਵਨ ਭਰਪੂਰਿਓ ਸੋਈ, ਆਪਨ ਸਰਸ ਕੀਓ ਨਾ ਜਗਤ ਕੋਈ, ਆਪਣੇ ਆਪ ਹੀ ਉਪਾਇਓ, ਸੁਰ ਨਰ ਸੁਰ ਅੰਤ ਨਹੀਂ।

ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਤੇ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਤਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ।

ਨਾਰ ਮਨਸਾ ਕਰ ਸਿਮਰਨ ਤੁਜੇ ਨਰ, ਕਾਮ ਕ੍ਰੋਧ ਮਿਟਿਓ ਜੋ ਤਿਨੰ, ਬਾਚਾ ਕਰ ਸਿਮਰੇ ਤੁਜੇ ਦਿਨ, ਦੁੱਖ ਦਰਦ ਮਿਟਿਓ ਜੋ ਖਿਣਨ, ਕਰਮ ਕਰ ਤੋ ਦਰਸ ਪਰਸ ਪਾਰਸਰ ਬਲ।

0: ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ।
1: ਜਿਨ ਸਬਦ ਕਮਾਏ ਭਰਮ ਪਰ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਂ ਤੇ ਗੌਹਰ ਗਿਆਨ ਪ੍ਰਗਟ ਉਚਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਉ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ, ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸ ਬਸੁਰ ਹਚਰਨ ਨਿਵਾਸ, ਤਾਂ ਤੇ ਸੰਗਤ ਸਗਨ ਪਾਏ ਪਉ ਮਨ, ਤੂੰ ਮਲਿਆ ਕਰ ਪ੍ਰਗਟ ਸੋ ਬਾਸ, ਧਰੋ ਪ੍ਰਹਿਲਾਦ ਕਬੀਰ ਤਲੋਚਨ, ਨਾਮ ਲੈ ਤ ਉਪਜੋ ਜੋ ਪ੍ਰਗਾਸ, ਜੇ ਪਿਖਦ ਅਤ ਰਹੇ ਰਹਸਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ।
0: ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ, ਤਾਂ ਤੇ ਸੰਗਤ

0: ਚਨ ਨਾਮ ਲੈ ਉਪਜਿਓ ਜੋ ਪਰਗਾਸ ਜਿਹ ਪਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ
1: ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ

ਵਡਾਈ ਮੋਹ ਮਲ ਬਿਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ।

0: ਤੇਰੇ ਥੱਪਿਆ ਪਰਗਾਮੀ ਤਾਰਨ ਤਰਨ ਅਗੰਤਕ ਬਦੇ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਨ।
1: ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ।

सहनिस सहज सुभाए दर्शन परसे गुरु का जन्म मरण दुख जाए।

ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦੈ ਸਾਹੋ।

चरण कमल के ओटा उदरे

ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰ ਰਾਗ ਜੈਤ ਸ੍ਰੀ ਦੀ ਵਾਰ ਦੀ ਪੌੜੀ 17ਵੀਂ।

ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਣ ਦੀਆ ਇਨੀ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤਾ ਵੀਰ।

0: ਜਾਣਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਏ ਕਿਆ ਥੀਏ ਜਰ ਦੀ ਕੁਸਤੀ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ ਮੁਖ ਝੂਟ ਬਬੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੂਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਫੋਪਨੇ ਚੋ ਕਰਮੰ ਕਹੋ ਨਾਨਕ ਨਿਹਚੋ ਤਿਆਵੇ ਵਿਣ ਸਤਿਗੁਰ ਵਾਟ ਨ ਪਾਵੇ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ।

ਸੋਜਤ ਗੰਡੀ ਸਤਵੱਟ ਇਹ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ ਨਾ ਹੀ ਟੁੱਟੈ ਨਾ ਮਣ ਲੱਗੈ ਨਾ ਇਹੋ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਿਆ।

0: ਤਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਖੀ ਵੇ ਤਗਾ ਆਪੇ ਵਤੈ ਵਟ ਧਾਕੈ ਅਵਰਾ ਕੱਤੈ ਲੈ ਪਹਾੜ ਕਰੇ ਵੀ ਆਹੋ
1: ਕਟਕਾ ਗੱਲ ਦੱਸੇ।

ਸਾਹਿਬਾਂ ਨੇ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਏ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਤਿਆ ਸੋ ਫਲ ਪਾਏ ਸੀ। ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ।

ਬੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੁੰਡਮ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਬਦਿਓ ਨਾ ਹੀ ਹਾਰਿਆ ਪਰ ਫੁਰਮਾਇਸ ਪਾਇਆ ਵੇਖ ਮਿਹਨਤ ਮਰਨ ਵਿਸਾਰਿਆ ਜਰਿਆ ਹੀ ਜੋ ਬਨਹਾਰਿਆ ਜਰਿਆ ਹੀ ਜੋ ਬਨਹਾਰਿਆ।

ਸਲੋਕ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕਹਿ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ

0: ਆਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੀ ਤੋਣ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ
1: ਤਿੰਨਾ ਸੂਤਕ ਨਾ ਪੜ ਸਤਿਗੁਰ ਵੱਡਾ ਕਰ।

ਸਲਾਹੀਆਂ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੰਭਾਲਾਂ ਤਾਂ ਮਨ ਵਸਾਈਆਂ ਕਰ ਖੁਮਸਤਕ ਹੱਥ ਧਰ ਵਿੱਚ ਮਾਰ ਗੱਡੀਆਂ ਵਰਿਆਈਆਂ ਸਹਿਤ ਉੱਠੇ ਨੌਣ ਦਪਾਈਆਂ ਸਹਿਤ ਉੱਠੇ ਨੌਣ ਦਪਾਈਆਂ।

ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਆਪਣ ਸਲੋਕ, ਬਹੁਤੀ ਜਾਏ ਸੱਟਿਆ ਕਿਸੇ ਲੱਗਾ ਦੁੱਖ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਤਨ ਗੱਡਿਆ ਥੁੱਕਾਂ ਪਈਆਂ ਤਿੱਤ।

ਆਪੇ ਹੀ ਕਰਨਾ ਕੀ ਹੋ ਕਲੇ ਆਪੇ ਹੀ ਤੇ ਧਾਰੀ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚਲਦੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨ ਵਸਾਰੀ ਹੈ ਆਪਣਾ ਥੀ ਆਪਣਾ ਆਪੇ ਹੀ ਕਾਸ਼ ਵਾਰੀ ਹੈ।